ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 5:59 ਅਤੇ 23 ਸਕਿੰਟ ਦਾ। ਠੀਕ 6 ਵਜੇ ਰਿਲੇ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 6:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਕਵਾਲੀਆਂ ਦਾ। ਸਵੇਰੇ 9 ਵਜੇ ਤੋਂ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਂਚ ਕੇ ਫਨਕਾਰ। ਸਦਾਬਹਾਰ ਹਿੰਦੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 10 ਵਜੇ। 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੋਂ ਲੈ ਕੇ 12 ਵਜੇ ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 ਤੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੀਮਾ ਕਟਾਰੀਆ। ਭੈਣਾਂ ਲਈ ਪ੍ਰੋਗਰਾਮ ਘਰ ਪਰਿਵਾਰ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 12:30 ਵਜੇ। ਅੱਜ ਦੇ ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਸ਼ੁਰਲੀਆਂ। ਭਾਗ ਲੈਣ ਵਾਲੇ ਕਲਾਕਾਰ ਹੋਣਗੇ ਬਬਲੀ ਦਾ ਕਿਰਦਾਰ ਨਿਭਾਉਣਗੇ ਮਮਤਾ ਅਰੋੜਾ, ਟੋਲੀ ਦਾ ਕਿਰਦਾਰ ਸੀਮਾ ਮਹਿਰਾ ਤੇ ਬੀਬੋ ਭੂਆ ਦਾ ਕਿਰਦਾਰ ਨਿਭਾਉਣਗੇ ਸੰਦੀਪ ਸ਼ੇਰਗਿੱਲ। 1:10 ਤੇ ਰਿਲੇਅ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਦੁਪਹਿਰ 1:15 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਰੋਤਾ ਮੰਚ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸਤਪਾਲ ਬਰਾੜ ਅਤੇ ਸੁਖਜੀਤ ਕੌਰ। ਦੁਪਹਿਰ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30 ਵਜੇ। ਅੱਜ ਦਾ ਪ੍ਰੋਗਰਾਮ ਆਧਾਰਿਤ ਹੋਵੇਗਾ ਸਾਡੇ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਮੈਸੇਜਸ ਤੇ। 3:00 ਵਜੇ ਤੋਂ 5 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਹੋਵੇਗਾ ਪ੍ਰੋਗਰਾਮ ਸਖੀ ਸਹੇਲੀ, 4 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼। ਕਿਸਾਨ ਵੀਰਾਂ ਅਤੇ ਭੈਣਾਂ ਲਈ ਪ੍ਰੋਗਰਾਮ ਕਿਸਾਨਵਾਣੀ ਲੈ ਕੇ ਹਾਜ਼ਰ ਹੋਵਾਂਗੇ 5:00 ਵਜੇ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੁਖਜੀਤ ਕੌਰ। ਪ੍ਰੋਗਰਾਮ ਤਹਿਤ ਵਿਸ਼ਾ ਹੋਵੇਗਾ ਝੋਨੇ ਦੀ ਸਿੱਧੀ ਬਿਜਾਈ। ਇਸ ਵਿਸ਼ੇ ਤੇ ਮਾਹਿਰ ਡਾਕਟਰ ਜਾਣਕਾਰੀ ਦੇਣਗੇ ਡਾਕਟਰ ਨਵਨੀਤ ਕੌਰ। ਇਹਨਾਂ ਨਾਲ ਗੱਲਬਾਤ ਕਰਨਗੇ ਸਤਪਾਲ ਬਰਾੜ। 5:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੱਲਾਂ ਚੋਂ ਗੱਲ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸੁਧਾ। ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀਮਦ ਭਗਵਤ ਗੀਤਾ ਯਥਾਰੂਪ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ, ਸੰਪਾਦਨ ਸੁਖਜੀਤ ਕੌਰ। 6:20 ਤੇ ਰਿਲੇਅ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਨੌਜਵਾਨ ਸੋਤਿਆਂ ਲਈ ਪ੍ਰੋਗਰਾਮ ਯੁਵਾਣੀ ਲੈ ਕੇ ਹਾਜ਼ਰ ਹੋਵਾਂਗੇ 6:30 ਵਜੇ। 7:00 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 7:10 ਤੇ ਤੁਸੀਂ ਸੁਣੋਗੇ ਸਪੈਸ਼ਲ ਪ੍ਰੋਗਰਾਮ ਡੈਡੀਕੇਟ ਟੂ 12 ਈਅਰਸ ਆਫ ਸੈਂਟਰਲ ਗੌਰਮੈਂਟ TDHAIR ਜਲੰਧਰ ਤੋਂ। 7:45 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਣੀ, ਜੋ ਕਿ ਤੁਹਾਡੀਆਂ ਫੋਨ ਕਾਲਸ ਤੇ ਆਧਾਰਿਤ ਹੋਵੇਗਾ। 8:15 ਵਜੇ ਤੁਸੀਂ ਸੁਣੋਗੇ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸਦਾ ਐਪੀਸੋਡ 1302 ਸੁਣੋਗੇ। 8:45 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਰਾਤ 9:15 ਤੋਂ 11:00 ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਤੇ 11:00 ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਹੋਵੇਗੀ ਸਮਾਪਤੀ। ਇਹ ਸੀ ਜਾਣਕਾਰੀ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:15 ਅਤੇ 12 ਸਕਿੰਟ ਦਾ, ਅਤੇ ਹੁਣ ਵੇਲਾ ਇਹ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਸ਼ਬਦ ਸਰਵਣ ਕਰਦੇ ਹਾਂ ਭਾਈ ਸੁਰਿੰਦਰ ਸਿੰਘ ਜੋਧਪੁਰੀ ਅਤੇ ਉਹਨਾਂ ਦੇ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼ਬਦ ਭਾਈ ਨਿਰਮਲ ਸਿੰਘ ਰਾਗੀ ਅਤੇ ਭਾਈ ਸੁਖਜੀਵਨ ਸਿੰਘ ਰਾਗੀ ਪਾਸੋਂ ਗਾਇਨ ਕੀਤਾ ਹੋਇਆ। ਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ। ਸ਼ਬਦ ਗਾਇਨ ਕਰ ਰਹੇ ਨੇ ਭਾਈ ਰਵਿੰਦਰ ਸਿੰਘ ਰਾਗੀ ਤੇ ਉਹਨਾਂ ਦਾ ਰਾਗੀ ਜਥਾ।

0: आकाशवाणी FM बठिंडा 101.1 मेगाहर्ट्ज़ से तुसी सर्वन कर रहे हो प्रोग्राम अमृत वेला।
1: स्टूडियो की घड़ी ते समा हो रहा 6:49 ਅਤੇ 30 ਸਕਿੰਟ ਦਾ। ਤੇ ਆਓ ਹੁਣ ਸਰਵਨ ਕਰਦੇ ਹਾਂ ਭਗਤੀ ਰਚਨਾ ਉਦਿਤ ਨਾਰਾਇਣ ਦੀ ਆਵਾਜ਼ ਵਿੱਚ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਨ 101.1 ਮੈਗਾਹਰਟਸ ਸਟੂਡੀਓ ਦੀ ਘੜੀ ਦੇ ਸਮਾਂ ਹੋ ਰਿਹਾ ਠੀਕ 7 ਵਜੇ ਦਾ। ਹੁਣ ਵੇਲਾ ਇਹ ਪ੍ਰੋਗਰਾਮ ਸੱਜਰੀ ਸਵੇਰ ਦਾ।

ਤੇ ਆਪਣੀ ਇਸ ਖੂਬਸੂਰਤ ਜਿਹੀ ਜ਼ਿੰਦਗੀ ਦਾ ਆਨੰਦ ਵੀ ਮਾਣ ਰਹੇ ਹੋਵੋਗੇ ਤੇ ਨਾਲ ਹੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਦਾ ਵੀ ਆਨੰਦ ਮਾਣ ਰਹੇ ਹੋਵੋਗੇ। ਜ਼ਿੰਦਗੀ ਕਿੰਨੀ ਖੂਬਸੂਰਤ ਹੈ ਹਨਾ, ਪਰ ਜੇਕਰ ਇਸ ਨੂੰ ਵਧੀਆ ਤਰੀਕੇ ਨਾਲ ਗੁਜ਼ਾਰਿਆ ਜਾਵੇ ਤਾਂ ਜ਼ਿੰਦਗੀ ਦਾ ਜਿਹੜਾ ਹਰ ਪਲ ਹੈ ਉਹਨੂੰ ਆਪਾਂ ਹੱਸ ਕੇ ਕੱਟ ਲਈਏ ਤਾਂ ਆਪਾਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਗੁਜ਼ਾਰ ਸਕਦੇ ਹਾਂ। ਕਿਉਂਕਿ ਜ਼ਿੰਦਗੀ ਨੇ ਤਾਂ ਗੁਜ਼ਰ ਹੀ ਜਾਣਾ, ਚਾਹੇ ਹੱਸ ਕੇ ਕੱਟ ਲਓ ਚਾਹੇ ਰੋ ਕੇ, ਕਿਉਂਕਿ ਜਿਹੜੇ ਸੁੱਖ ਦੁੱਖ ਨੇ ਉਹ ਵੀ ਜ਼ਿੰਦਗੀ ਦਾ ਹਿੱਸਾ ਨੇ। ਜੇਕਰ ਜ਼ਿੰਦਗੀ ਦੇ ਵਿੱਚ ਆਪਣੀ ਸੁੱਖ ਆਉਂਦੇ ਨੇ ਤਾਂ ਦੁੱਖ ਵੀ ਕਿਤੇ ਨਾ ਕਿਤੇ ਜ਼ਰੂਰ ਆਉਂਦੇ ਨੇ, ਅਤੇ ਜੇਕਰ ਆਪਾਂ ਉਹਨਾਂ ਦੁੱਖਾਂ ਦਾ ਸਾਹਮਣਾ ਹੱਸ ਕੇ ਕਰ ਲਵਾਂਗੇ ਤਾਂ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਛੋਟੀ ਲੱਗੇਗੀ। ਕਿਉਂਕਿ ਜ਼ਿੰਦਗੀ ਦੇ ਵਿੱਚ ਸਦਾ ਲਈ ਕੁਝ ਵੀ ਨਹੀਂ ਰਹਿੰਦਾ, ਨਾ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਆਏ ਜਿਹੜੇ ਲੋਕ ਨੇ ਉਹ ਸਦਾ ਲਈ ਸਾਡੇ ਨਾਲ ਰਹਿੰਦੇ ਨੇ, ਅਤੇ ਨਾ ਹੀ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਸੁੱਖ ਆਉਂਦੇ ਨੇ ਉਹ ਕਦੇ ਵੀ ਨਾਲ ਨਹੀਂ ਰਹਿੰਦੇ। ਅਤੇ ਦੁੱਖ ਤਾਂ ਪਤਾ ਹੀ ਹੈ ਜੀ, ਦੁੱਖਾਂ ਦਾ ਸਾਹਮਣਾ ਹੱਸ ਕੇ ਕਰਾਂਗੇ ਤਾਂ ਦੁੱਖ ਵੀ ਹੈ ਜਿਹੜੇ ਉਹ ਜ਼ਿੰਦਗੀ ਤੋਂ ਦੂਰ ਹੋ ਹੀ ਜਾਂਦੇ ਨੇ। ਜ਼ਿੰਦਗੀ ਜ਼ਬਰਦਸਤ ਹੈ, ਇਸੇ ਬੇਪਰਵਾਹ ਪਿਆਰ ਕਰੋ, ਪਿਆਰ ਕਰੋ, ਹਰ ਦੁੱਖ ਕੇ ਬਾਅਦ ਸੁੱਖ ਕਾ ਇੰਤਜ਼ਾਰ ਕਰੋ, ਵੋ ਦਿਨ ਵੀ ਜ਼ਰੂਰ ਆਏਗਾ ਜਿਸਕਾ ਬੇਸਬਰੀ ਸੇ ਇੰਤਜ਼ਾਰ ਹੈ, ਵੋ ਦਿਨ ਵੀ ਜ਼ਰੂਰ ਆਏਗਾ ਜਿਸਕਾ ਬੇਸਬਰੀ ਸੇ ਇੰਤਜ਼ਾਰ ਹੈ, ਉੱਪਰ ਵਾਲੇ ਪਰ ਭਰੋਸਾ ਔਰ ਸਹੀ ਵਕਤ ਕਾ ਇੰਤਜ਼ਾਰ ਕਰੋ। ਅੱਜ ਹੈ ਜੀ ਦਿਨ ਮੰਗਲਵਾਰ, ਸਿਲਸਿਲਾ ਹੋਵੇਗਾ ਹੱਟ ਬੀਤੀਆਂ ਚੱਕ ਬੀਤੀਆਂ, ਜਿਸ ਦੇ ਤਹਿਤ ਤੁਸੀਂ ਸੁਣੋਗੇ ਕਹਾਣੀ ਰਜਿੰਦਰ ਕੌਰ ਦੇ ਪਾਸੋਂ, ਤੇ ਪ੍ਰੋਗਰਾਮ ਤਹਿਤ ਬਹੁਤ ਸਾਰੀਆਂ ਆਪਾਂ ਗੱਲਾਂ ਵੀ ਕਰਾਂਗੇ, ਬਹੁਤ ਸਾਰਾ ਗੀਤ ਸੰਗੀਤ ਵੀ ਹੋਵੇਗਾ। ਤੇ ਸਾਡੇ ਸਰੋਤੇ ਜਿਹੜੇ ਨੇ ਆਪਣੇ ਕੰਮਾਂ ਕਾਰਾਂ ਤੇ ਜਾਣ ਲਈ ਤਿਆਰ ਵੀ ਹੋ ਰਹੇ ਹੋਣਗੇ, ਕੁਝ ਕੁ ਜਿਹੜੇ ਘਰਾਂ ਤੋਂ ਨਿਕਲ ਵੀ ਚੁੱਕੇ ਹੋਣਗੇ, ਤੇ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਆਪਣੀਆਂ ਛੁੱਟੀਆਂ ਦਾ ਆਨੰਦ ਲੈ ਰਹੇ ਹੋਣਗੇ, ਤੇ ਕਈ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਆਪਣੇ ਜਿਹੜੇ ਕੋਈ ਵੀ ਕੋਚਿੰਗ ਹੈ ਜਾਂ ਕੋਈ ਕਲਾਸਾਂ ਲਗਾ ਰਹੇ ਨੇ ਉਸ ਵਾਸਤੇ ਤਿਆਰ ਹੋ ਰਹੇ ਹੋਣਗੇ, ਅਤੇ ਸਾਡੀਆਂ ਭੈਣਾਂ ਨੂੰ ਜਿਨ੍ਹਾਂ ਨੂੰ ਕਿ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਕਿ ਇਸ ਟਾਈਮ 'ਤੇ ਜਿਹੜੇ ਕੰਮਾਂ ਦੇ ਵਿੱਚ ਭੱਜਾ ਭਜਾਈ ਹੁੰਦੀ ਸੀ ਹੈ ਨਾ, ਉਹ ਤੋਂ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਛੁੱਟੀਆਂ ਦੇ ਕਰਕੇ, ਅਤੇ ਉਹ ਵੀ ਆਪਣਾ ਕੰਮ ਕਾਰ ਨਿਬੇੜਦੇ ਸਾਡੇ ਪ੍ਰੋਗਰਾਮਾਂ ਦਾ ਜਿਹੜਾ ਆਨੰਦ ਮਾਣ ਰਹੇ ਹੋਣਗੇ, ਅਤੇ ਸਾਡੇ ਕਈ ਸਰੋਤੇ ਚਾਹ ਦੀਆਂ ਚੁਸਕੀਆਂ ਦੇ ਨਾਲ ਪ੍ਰੋਗਰਾਮਾਂ ਦਾ ਆਨੰਦ ਮਾਣ ਰਹੇ ਹੋਣਗੇ। ਅਤੇ ਸੁਣਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਇੱਕ ਗੀਤ, ਇਸ ਗੀਤ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਕਹਾਣੀ ਰਜਿੰਦਰ ਕੌਰ ਪਾਸੋਂ।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਰੱਬ ਵਰਗੇ ਪਿਆਰੇ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਵਿੱਚ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਗਵਦ ਗੀਤਾ ਇੱਕ ਯਥਾਰਥ ਰੂਪ ਦਾ ਪਹਿਲਾ ਅਧਿਆਇ ਸ਼ਲੋਕਾਂ ਤੇ ਅਰਥਾਂ ਸਹਿਤ।

ਸੋ ਸਰਵਣ ਕਰਨਾ ਨਾ ਭੁੱਲਣਾ। ਦਿਨ ਮੰਗਲਵਾਰ, ਮਿਤੀ 9 ਜੂਨ 2026, ਪ੍ਰਸਾਰਣ ਸਮਾਂ ਰਹੇਗਾ ਸ਼ਾਮ 5:30 ਵਜੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸਰਜਰੀ ਸਵੇਰ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:10 ਅਤੇ 50 ਸਕਿੰਟ ਦਾ, ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਰਜਰੀ ਸਵੇਰ ਦੇ ਤਹਿਤ ਸਿਲਸਿਲਾ ਹੱਡ ਬੀਤੀਆਂ ਚੱਕ ਬੀਤੀਆਂ, ਤੇ ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਕਹਾਣੀ ਰਾਜਿੰਦਰ ਕੌਰ ਪਾਸੋਂ।

ਨਵੇਂ ਨਵੇਂ ਕੱਪੜੇ ਜਿਨ੍ਹਾਂ ਦੀ ਠੁਸਹਾਲਾ ਨਹੀਂ ਸੀ ਫੁੱਟੀ, ਉਹਨਾਂ ਦੀ ਖੜਖੜ ਉਹਨੂੰ ਮਹਿਸੂਸ ਹੋ ਰਹੀ ਸੀ। ਰੜਕਦੀ ਖੜਖੜ ਜਿਵੇਂ ਕੋਈ ਉਹਦੇ ਸਿਰ ਵਿੱਚ ਵਧਾਣ ਮਾਰ ਰਿਹਾ ਹੋਵੇ। ਉਹਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹਦੇ ਗਲ ਵਿੱਚ ਪਾਏ ਹੋਏ ਨਵੇਂ ਨਵੇਂ ਕੱਪੜੇ ਹੁਣੇ ਹੀ ਸੜਕ 'ਤੇ ਡਿੱਗ ਪੈਣਗੇ ਅਤੇ ਉਹ ਲੋਕਾਂ ਸਾਹਮਣੇ

ਆਪਣੀ ਨੰਗਾ ਹੋ ਜਾਵੇਗਾ। ਉਹ ਲੜਖੜਾ ਗਿਆ, ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨੇ ਨਾਲ ਗੱਚ ਹੋ ਗਿਆ। ਪਸੀਨਾ ਉਹਦੀਆਂ ਲੱਤਾਂ ਤੋਂ ਤਤੇਰੀਆਂ ਬਣ ਕੇ ਵਹਿ ਤੁਰਿਆ। ਇੰਨੇ ਵੱਡੇ ਸ਼ਹਿਰ ਵਿੱਚ ਬੀਤਿਆ ਇਹ ਪਹਿਲਾ ਦਿਨ ਉਸਨੂੰ ਕਦੇ ਨਹੀਂ ਸੀ ਭੁੱਲ ਸਕਦਾ, ਪਰ ਸ਼ਹਿਰ ਵਿੱਚ ਰਹਿੰਦਿਆਂ ਹੁਣ ਉਸਨੂੰ 5 ਸਾਲ ਹੋ ਚੱਲੇ ਸਨ। ਇਹਨਾਂ 5 ਸਾਲਾਂ ਵਿੱਚ ਉਸਨੇ ਆਪਣੀ ਜਵਾਈ ਦਾ ਦਿਲ ਜਿੱਤ ਲਿਆ ਸੀ। ਸਾਰੇ ਕਾਰਖਾਨੇ ਦਾ ਕੰਮ ਉਹ ਇਕੱਲਾ ਸੰਭਾਲਦਾ ਸੀ। ਹੁਣ ਤੱਕ ਉਹਨੇ ਜਿੰਨੇ ਵੀ ਸੌਦੇ ਕੀਤੇ ਕਦੇ ਘਾਟਾ ਨਹੀਂ ਸੀ ਪਿਆ। ਉਹਦੇ ਹੱਥ ਜਸ ਸੀ, ਇਹ ਗੱਲ ਉਹਦੀ ਧੀ ਕਹਿੰਦੀ ਸੀ, ਉਸਦਾ ਜਵਾਈ ਕਹਿੰਦਾ ਸੀ। ਗੱਲ ਕੀ ਸੌਦੇਬਾਜ਼ੀ 'ਚ ਉਹ ਵੱਡਿਆਂ ਵੱਡਿਆਂ ਨੂੰ ਮਾਤ ਪਾ ਜਾਂਦਾ ਸੀ, ਇਸੇ ਕਰਕੇ ਉਹਦਾ ਜਵਾਈ ਉਸਨੂੰ ਛੱਡਣਾ ਨਹੀਂ ਸੀ ਚਾਹੁੰਦਾ। ਵਪਾਰ 'ਚ ਕਈ ਤਰ੍ਹਾਂ ਦੇ ਭੇਤ ਹੁੰਦੇ ਆ ਜੋ ਹਰ ਕਿਸੇ ਨੂੰ ਨਹੀਂ ਸੀ ਦੱਸੇ ਜਾ ਸਕਦੇ। ਫਿਰ ਕਿਸ਼ਨਾ ਤਾਂ ਉਹਦਾ ਸਹੁਰਾ ਸੀ, ਉਹ ਆਪਣੀ ਜਵਾਈ ਦਾ ਬੁਰਾ ਕਿੱਦਾਂ ਸੋਚ ਸਕਦਾ ਸੀ। ਇਸੇ ਕਰਕੇ ਉਹ ਉਸਨੂੰ ਹਰ ਤਰੀਕੇ ਨਾਲ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ। ਗੱਲੇ 'ਚੋਂ ਪੈਸੇ ਕੱਢਣ ਲੱਗਿਆ ਉਹਦਾ ਹੱਥ ਨਾ ਫੜਦਾ, ਉਹਨੂੰ ਕਿਸੇ ਗੱਲ 'ਤੇ ਨਾ ਟੋਕਦਾ। ਦੁਨੀਆਂ ਦੀ ਹਰ ਐਸ਼ ਜੋ ਪੈਸੇ ਨਾਲ ਖਰੀਦੀ ਜਾ ਸਕਦੀ ਸੀ ਉਹ ਉਸਨੂੰ ਦੇ ਸਕਦਾ ਸੀ, ਪਰ ਜ਼ਿੰਦਗੀ ਦੀ ਤਸੱਲੀ, ਜ਼ਿੰਦਗੀ ਦਾ ਚੈਨ ਉਹਨੂੰ ਕਿੱਥੋਂ ਲਿਆ ਕੇ ਦਿੰਦਾ? ਜ਼ਿੰਦਗੀ ਦੀ ਤਸੱਲੀ, ਜ਼ਿੰਦਗੀ ਦਾ ਚੈਨ ਜਿਹਦਾ ਕੋਈ ਮੁੱਲ ਨਹੀਂ ਸੀ, ਜਿਹਨੂੰ ਪੈਸਾ ਖਰੀਦ ਨਹੀਂ ਸੀ ਸਕਦਾ, ਉਹ ਉਸਨੂੰ ਦੇਣੋਂ ਅਸਮਰਥ ਸੀ। ਸ਼ਾਇਦ ਪਲ ਭਰ ਦਾ ਚੈਨ ਤਾਂ ਉਹਦੀ ਆਪਣੀ ਜ਼ਿੰਦਗੀ ਵਿੱਚ ਵੀ ਨਹੀਂ ਸੀ। ਤੇ ਉਂਜ ਉਹ ਸ਼ਹਿਰ ਦਾ ਸਭ ਤੋਂ ਵੱਡਾ ਕਾਰਖਾਨੇਦਾਰ ਸੀ, ਇੱਕ ਨੰਬਰ ਅਮੀਰ। ਹਾਂ, ਕਿਸ਼ਨਾ ਉਸ ਦਿਨ ਬਹੁਤ ਉਦਾਸ ਸੀ, ਬਹੁਤ ਉਦਾਸ। ਬੀਤੀ ਜ਼ਿੰਦਗੀ ਦਾ ਇੱਕ ਇੱਕ ਪਲ, ਇੱਕ ਇੱਕ ਘਟਨਾ ਉਸਨੂੰ ਯਾਦ ਆਉਣ ਲੱਗੀ। ਉਹ ਪਿੰਡ ਵਿੱਚ ਘੋਟਣੇ ਬਣਾਉਂਦਾ ਸੀ। ਪਿੰਡ ਵਿੱਚ ਉਹਦਾ ਘਰ ਸੀ, ਘਰ ਮੂਹਰੇ ਛੋਟਾ ਜਿਹਾ ਵਿਹੜਾ, ਵਿਹੜੇ 'ਚ ਸੰਘਣਾ ਤੂਤ ਤੇ ਤੂਤ ਦੀ ਠੰਡੀ ਠੰਡੀ ਛਾਂ, ਤੇੜ ਖੱਦਰ ਦੀ ਸਾਫੀ ਪਾਈ, ਢਿੱਡੋਂ ਤੇ ਪੈਰੋਂ ਨੰਗਾ, ਤੂਤ ਦੀ ਠੰਡੀ ਠੰਡੀ ਛਾਂ 'ਚ ਬੈਠ ਕੇ ਉਹ ਘੋਟਣੀ ਬਣਾਈ ਜਾਂਦਾ। ਮੱਥੇ ਤੋਂ ਪਸੀਨਾ ਪੂੰਝਦਾ ਰਹਿੰਦਾ। ਜੇ ਕੋਈ ਕਹਿੰਦਾ, ਓਏ ਕਿਸ਼ਨਿਆ ਸਹੁਰਿਆ, ਕਿਹਦੀ ਖਾਤਰ ਟੁੱਟ ਟੁੱਟ ਮਰਦਾ? ਦੋ ਘੜੀ ਗਰਮੀ 'ਚ ਤਾਂ ਆਰਾਮ ਕਰ ਲਿਆ ਕਰ, ਦੇਖ ਕਿਵੇਂ ਪਸੀਨੋ ਪਸੀਨੀ ਹੋਇਆ ਪਿਆ। ਉਹ ਹੱਸ ਕੇ ਜਵਾਬ ਦਿੰਦਾ, ਉਹ ਭਲਿਆ ਲੋਕਾ, ਕੰਮ ਤਾਂ ਬੰਦੇ ਦੇ ਕਰਮ ਹੈ, ਮਿਹਨਤ ਕਰਨ ਨਾਲ ਨਾਲੇ ਤਾਂ ਮਨ ਨੂੰ ਤਸੱਲੀ ਮਿਲਦੀ ਹੈ, ਨਾਲੇ ਦੇ ਕੰਗਣਾ ਅਰਗੀ ਰਹਿੰਦੀ ਹੈ। ਸਹੀ ਮਿਹਨਤ ਤਾਂ ਆਦਮੀ ਦੇ ਪਸੀਨੇ ਤੋਂ ਹੀ ਪਤਾ ਲੱਗਦਾ। ਕਦੇ ਸੁਣੀ ਨੀ ਉਹ ਕਹਾਣੀ? ਫਿਰ ਉਹ ਆਪੇ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੰਦਾ। ਇੱਕ ਵਾਰ ਇੱਕ ਦੇਵਤਾ ਸੁਰਗ ਲੋਕ ਤੋਂ ਮਾਤ ਲੋਕ ਵਿੱਚ ਉੱਤਰ ਆਇਆ। ਇੱਥੇ ਬਹੁਤ ਗਰਮੀ ਲੱਗੀ ਤੇ ਇਹਨੇ ਉਸਨੂੰ ਸਤਾ ਮਾਰਿਆ। ਪਰੀਆਂ ਨੇ ਉਹਦੇ ਵਾਸਤੇ ਤਰੇਲ ਤੇ ਫੁੱਲਾਂ ਦਾ ਰਸ ਇਕੱਠਾ ਕਰਕੇ ਲਿਆਂਦਾ, ਪਰ ਤੇ ਉਹਦੀ ਫਿਰ ਵੀ ਨਾ ਬੁਝੀ। ਪਰੀਆਂ ਫਿਰ ਪਾਣੀ ਦੀ ਭਾਲ ਵਿੱਚ ਨਿਕਲੀਆਂ। ਕੱਖਾਂ ਤੋਂ ਤਰੇਲ ਉੱਡ ਚੁੱਕੀ ਸੀ ਤੇ ਫੁੱਲਾਂ ਦਾ ਰਸ ਮੁੱਕ ਚੁੱਕਾ ਸੀ। ਨੇੜੇ ਤੇੜੇ ਕੋਈ ਖੂਹ ਨਹੀਂ ਸੀ। ਟੋਬਿਆਂ ਢਾਬਾਂ ਦਾ ਪਾਣੀ ਸੂਰਜ ਨੇ ਚੂਸ ਲਿਆ ਸੀ। ਫਿਰਦੀਆਂ ਫਿਰਦੀਆਂ ਪਰੀਆਂ ਨੂੰ ਇੱਕ ਦਰਖਤ ਥੱਲੇ ਕੁਝ ਗਿੱਲੇ ਕੱਪੜੇ ਦਿਸੇ। ਉਹਨਾਂ ਉਹ ਕੱਪੜੇ ਇੱਕ ਭਾਂਡੇ 'ਚ ਨਿਚੋੜ ਲਏ। ਪਾਣੀ ਦਾ ਭਰਿਆ ਉਹ ਭਾਂਡਾ ਉਹਨਾਂ ਦੇਵਤੇ ਦੇ ਮੂਹਰੇ ਜਾ ਰੱਖਿਆ। ਜਦੋਂ ਉਹਨੇ ਪਾਣੀ ਪੀਤਾ ਤਾਂ ਉਸਨੂੰ ਬਹੁਤ ਸਵਾਦ ਲੱਗਿਆ। ਉਹਨੇ ਪਰੀਆਂ ਨੂੰ ਕਿਹਾ, ਇਸ ਪਾਣੀ ਨੇ ਤਾਂ ਮੇਰੀ ਜਨਮਾਂ ਜਨਮਾਂ ਦੀ ਪਿਆਸ ਬੁਝਾ ਦਿੱਤੀ ਹੈ। ਇਸ 'ਚੋਂ ਚਰਨਾਮ੍ਰਿਤ ਵਰਗਾ ਸਵਾਦ ਆਇਆ। ਜਿੱਥੋਂ ਇਹ ਪਾਣੀ ਲਿਆਂਦਾ ਮੈਨੂੰ ਉੱਥੇ ਲੈ ਚੱਲੋ। ਜਦੋਂ ਉਹ ਉੱਥੇ ਪੁੱਜੇ ਤਾਂ ਕੱਪੜੇ ਉੱਥੇ ਨਹੀਂ ਸਨ। ਲੱਕੜਹਾਰਾ ਸ਼ਹਿਰ ਜਾ ਚੁੱਕਾ ਸੀ, ਕੱਪੜਿਆਂ 'ਚ ਉਸਦੀ ਮਿਹਨਤ ਦਾ ਪਸੀਨਾ ਸੀ। ਇਹ ਕਹਾਣੀ ਸੁਣਨ ਵਾਲਾ ਜਦੋਂ ਨੀਵੀਂ ਪਾ ਲੈਂਦਾ ਤਾਂ ਕਿਸ਼ਨਾ ਉਹਦਾ ਮੋਢਾ ਝੰਜੋੜ ਕੇ ਕਹਿੰਦਾ, ਪੁੱਤ, ਜਿਹੜੇ ਪਸੀਨੇ ਤੋਂ ਤੂੰ ਨੱਕ ਵੱਟਦਾ, ਦੇਵਤੇ ਇਹਨੂੰ ਤਰਸਦੇ ਫਿਰਦੇ ਆ। ਕਹਾਣੀ ਸੁਣਨ ਵਾਲਾ ਸਿਰ ਹਿਲਾ ਕੇ ਸਹਿਮਤੀ ਪ੍ਰਗਟ ਕਰਦਾ। ਕਿਸ਼ਨਾ ਤਰਖਾਣ ਫਿਰ ਘੋਟਣਾ ਬਣਾਉਣ ਲੱਗ ਪੈਂਦਾ। ਜਦੋਂ ਉਹ ਇਸ ਕੰਮ ਤੋਂ ਵਿਹਲਾ ਹੁੰਦਾ ਤਾਂ ਹੋਰ ਨਿੱਕੇ ਮੋਟੇ ਕੰਮ ਕਰਨ ਲੱਗ ਪੈਂਦਾ। ਕਾਰਖਾਨੇ 'ਚ ਪਏ ਲੋਕਾਂ ਦੇ ਧਰੇ ਮੰਜੇ ਪੀੜ੍ਹੀਆਂ ਦੀਆਂ ਚੂਲਾਂ 'ਚ ਫਾਲ ਦਿੰਦਾ ਰਹਿੰਦਾ, ਨਵੀਆਂ ਵਾਹੀਆਂ ਸੇਰੂ ਪਾਉਂਦਾ ਰਹਿੰਦਾ, ਪੰਜਾਲੀਆਂ 'ਚ ਨਵੀਆਂ ਅਰਲੀਆਂ ਘੜਘੜ ਪਾਉਂਦਾ ਰਹਿੰਦਾ, ਵਿਗੜੇ ਚਾਓ ਸਵਾਰਦਾ ਰਹਿੰਦਾ, ਚਰਖਿਆਂ ਦੀਆਂ ਮੁੰਨੀਆਂ ਬਦਲਦਾ ਰਹਿੰਦਾ, ਨਿਆਣਿਆਂ ਦੀਆਂ ਗੁੱਲੀਆਂ ਘੜਦਾ ਰਹਿੰਦਾ, ਟੁੱਲਾਂ ਮਾਰ ਮਾਰ ਕੇ ਗੁੱਲੀਆਂ ਗੁਆ ਦਿੰਦੇ, ਉਹ ਹੋਰ ਘੜਘੜ ਦਿੰਦਾ। ਇਸ ਤਰ੍ਹਾਂ ਉਹ ਰੁੱਝਿਆ ਰਹਿੰਦਾ, ਉਹਦੇ ਮਨ ਨੂੰ ਤਸੱਲੀ ਰਹਿੰਦੀ। ਜਦੋਂ ਉਹ ਵਿਹੜੇ 'ਚ ਬੈਠਾ ਥੱਕ ਜਾਂਦਾ ਤਾਂ ਉੱਠ ਕੇ ਪਿੰਡ 'ਚ ਚੱਕਰ ਮਾਰਨ ਲੱਗ ਪੈਂਦਾ। ਉਹ ਉੱਥੇ ਕਿਸੇ ਦੀ ਪੀੜ੍ਹੀ ਠੋਕ ਆਉਂਦਾ, ਚੱਕੀਆਂ ਦੇ ਘਸੇ ਪੁੜੇ ਰਾਹ ਦਿੰਦਾ, ਰਾਹ 'ਚ ਮਿਲੀਆਂ ਤੀਵੀਆਂ ਮਰਦਾਂ ਨੂੰ ਟਿੱਚਰਾਂ ਕਰਦਾ, ਉਹ ਘਰ ਮੁੜ ਪੈਂਦਾ। ਕੋਈ ਦਾਣੇ ਦਿੰਦੀ, ਕੋਈ ਗੁੜ ਦਿੰਦੀ, ਕੋਈ ਦੁੱਧ ਦਾ ਗਲਾਸ ਤੇ ਕੋਈ ਉਂਝ ਹੀ ਦਿਓਰਾ ਕਹਿ ਕੇ ਸਾਰ ਦਿੰਦੀ, ਤੇ ਉਹ ਸਵਾਦ ਸਵਾਦ ਹੋ ਉੱਠਦਾ। ਜਦੋਂ ਕਦੇ ਸ਼ੀਸ਼ੇ 'ਚੋਂ ਉਹ ਆਪਣਾ ਮੂੰਹ ਦੇਖਦਾ ਤਾਂ ਮੱਥੇ 'ਤੇ ਚੰਨ ਵਰਗਾ ਤਿਰਛਾ ਦਾਗ ਦੇਖ ਕੇ ਲਹਿਰ ਲਹਿਰ ਹੋ ਉੱਠਦਾ, ਜਿਵੇਂ ਉਹਦੇ ਹਿਰਦੇ 'ਚ ਕੋਈ ਕਾਂਗ ਉੱਠ ਖੜੀ ਹੋਵੇ। ਇਕਦਮ ਸਾਰੀ ਘਟਨਾ ਉਹਦੀਆਂ ਅੱਖਾਂ ਸਾਹਮਣੇ ਆ ਜਾਂਦੀ। ਵਿਹੜੇ 'ਚ ਬੈਠਾ ਉਹ ਘੋਟਣਾ

ਬਣਾ ਰਿਹਾ ਸੀ। ਬਚਨੇ ਦੇ ਪੁੱਤ ਮੇਲੂ ਨੇ ਗੁੱਲੀ ਡੰਡਾ ਖੇਡਦਿਆਂ ਅਜਿਹੀ ਜ਼ੋਰ ਦੀ ਵੱਗ ਮਾਰੀ ਕਿ ਗੁੱਲੀ ਦਾ ਤਿੱਖਾ ਸਿਰਾ ਕਿਸ਼ਨੇ ਦੇ ਮੱਥੇ ਚ ਆ ਵੱਜਾ। ਉਹ ਲਹੂ ਲੁਹਾਨ ਹੋ ਗਿਆ। ਮੇਲੂ ਦੀ ਮਾਂ ਕਰਤਾਰੋ ਭੱਜੀ ਆਈ। ਉਸਨੇ ਇਕਦਮ ਆਪਣੀ ਮਲਮਲ ਦੀ ਨਵੀਂ ਚੁੰਨੀ ਨਾਲੋਂ ਲੀਰ ਪਾੜੀ ਤੇ ਠੰਡੇ ਪਾਣੀ ਚ ਭਿਉਂ ਕੇ ਕਿਸ਼ਨੇ ਦੇ ਮੱਥੇ ਤੇ ਬੰਨ ਦਿੱਤੀ। ਪਾਣੀ ਪੱਟੀ ਨਾਲ ਕਿਸ਼ਨੇ ਨੂੰ ਠੰਡ ਜਿਹੀ ਪੈ ਗਈ। ਉਹ ਹੈਰਾਨ ਹੋਇਆ ਦੇਖਦਾ ਰਹਿ ਗਿਆ। ਇਕਦਮ ਇਹ ਸਾਰਾ ਕੁਛ ਕਿਵੇਂ ਹੋ ਗਿਆ? ਕਿਸ਼ਨੇ ਨੂੰ ਲੱਗਿਆ ਜਿਵੇਂ ਹੁਣ ਵੀ ਉਹ ਘੁੰਡ ਕੱਢੀ ਕੰਬਦੇ ਹੱਥਾਂ ਨਾਲ ਮੇਰੇ ਮੱਥੇ ਤੇ ਪਾਣੀ ਪੱਟੀ ਬੰਨ ਰਹੀ ਹੋਵੇ। ਉਹ ਹਰ ਰੋਜ਼ ਵਿਹੜੇ ਚ ਬੈਠਾ ਘੋਟਣੇ ਬਣਾਉਂਦਾ ਫੁੱਲਦਾਰ ਘੋਟਣੇ ਜਿਨ੍ਹਾਂ ਤੇ ਹੱਥ ਧਰਿਆਂ ਤਿਲਕ ਤਿਲਕ ਜਾਂਦਾ ਸੀ, ਜਿਨ੍ਹਾਂ ਦੀਆਂ ਗੱਲਾਂ ਦੂਰ ਦੂਰ ਦੇ ਪਿੰਡਾਂ ਵਿੱਚ ਹੋ ਰਹੀਆਂ ਸਨ। ਪਿੰਡ ਦੇ ਲੋਕ ਜਦੋਂ ਕਿਸ਼ਨੇ ਦੇ ਪਿੰਡ ਵਿੱਚ ਦੀ ਲੰਘਦੇ ਤਾਂ ਉਹ ਤੂਤ ਦੀਆਂ ਛਾਵੀਂ ਘੜੀ ਪਲ ਸੁਸਤਾਉਂਦੇ, ਉਹਦੇ ਨਾਲ ਗੱਲਾਂ ਕਰਦੇ, ਜਾਂਦੇ ਜਾਂਦੇ ਇੱਕ ਘੋਟਣਾ ਖਰੀਦ ਕੇ ਲੈ ਜਾਂਦੇ। ਰਾਹ 'ਚ ਤੁਰੇ ਜਾਂਦੇ ਕਿਸ਼ਨੇ ਦੀਆਂ ਗੱਲਾਂ ਕਰਦੇ ਰਹਿੰਦੇ। ਏਦਾਂ ਵਾਟ ਮੁੱਕ ਜਾਂਦੀ। ਮੁਕਲਾਵੇ ਤੁਰਦੀਆਂ ਕੁੜੀਆਂ ਜਦੋਂ ਇਹ ਦੇਖਦੀਆਂ ਕਿ ਉਹਨਾਂ ਦੇ ਦਾਜ ਵਿੱਚ ਘੋਟਣਾ ਨਹੀਂ ਰੱਖਿਆ ਤਾਂ ਉਹ ਰੁੱਸ ਰੁੱਸ ਪੈਂਦੀਆਂ, ਰੋਟੀ ਨਾ ਖਾਂਦੀਆਂ। ਦਾਜ ਦੇਖਣ ਆਈਆਂ ਤੀਵੀਆਂ ਠੋਡੀ ਤੇ ਹੱਥ ਰੱਖ ਰੱਖ ਕਹਿੰਦੀਆਂ, ਕੀ ਸਵਾਹ ਦਿੱਤੀ ਹੈ ਕੁੜੀ ਨੂੰ, ਘੋਟਣਾ ਤਾਂ ਰੱਖਿਆ ਨਹੀਂ, ਜਿਹੜਾ ਦਾਜ ਦਾ ਸ਼ਿੰਗਾਰ ਹੈ। ਇਸੇ ਤਰ੍ਹਾਂ ਪਿੰਡ ਦੀ ਇੱਕ ਕੁੜੀ ਰੁੱਸ ਕੇ ਬੈਠ ਗਈ ਸੀ। ਪਿੰਡ 'ਚ ਬੜੀ ਚਰਚਾ ਹੋਈ ਸੀ। ਲੋਕ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਜਦ ਸੱਥ ਵਿੱਚ ਬੈਠੇ ਤਾਂ ਇਸ ਘਟਨਾ ਬਾਰੇ ਗੱਲਾਂ ਚੱਲ ਪਈਆਂ। ਹਰ ਕੋਈ ਚੜ੍ਹਦੀ ਤੋਂ ਚੜ੍ਹਦੀ ਗੱਲ ਸੁਣਾਉਂਦਾ ਸੀ। ਲੋਕ ਸਵਾਦ ਲੈ ਰਹੇ ਸਨ। ਗੱਜਣ ਨੇ ਕੰਨ 'ਤੇ ਹੱਥ ਰੱਖ ਲਿਆ ਸੀ, ਅੱਖਾਂ ਮੀਚ ਲਈਆਂ ਅਤੇ ਬੋਲੀ ਪਾਉਣੀ ਸ਼ੁਰੂ ਕੀਤੀ। ਤਾਵੇ ਤਾਵੇ ਤਾਵੇ ਪਿੰਡ ਦੀ ਧੀ ਰੁੱਸ ਗਈ ਜਦੋਂ ਤੁਰਨ ਲੱਗੀ ਮੁਕਲਾਵੇ, ਦਾਜ ਵਿੱਚ ਘੋਟਣਾ ਨਹੀਂ, ਚੁਰ ਉਹਦਿਆਂ ਹੱਡਾਂ ਨੂੰ ਖਾਵੇ, ਦੇਖੀ ਬਾਪੂ ਤੋਰਨਾ ਦਵੀਂ, ਵਿੱਚ ਧਰ ਕੇ ਮੰਜੇ ਦੇ ਪਾਵੇ, ਨਿੰਮਦੇ ਆ ਘੋਟਣਿਆ, ਤੇਰੀ ਸਿਫਤ ਕਰੀ ਨਾ ਜਾਵੇ, ਨਿੰਮਦੇ ਆ ਘੋਟਣਿਆ, ਤੇਰੀ ਸਿਫਤ ਕਰੀ ਨਾ ਜਾਵੇ, ਨਿੰਮਦੇ ਆ ਘੋਟਣਿਆ। ਕਿਸ਼ਨਾ ਤਰਖਾਣ ਬੋਲੀ ਸੁਣ ਕੇ ਝੂਮ ਉੱਠਿਆ। ਉਹਨੇ ਉੱਠ ਕੇ ਮੁੰਡੇ ਨੂੰ ਥਾਪੀ ਦਿੱਤੀ ਤੇ ਤੇੜ ਪਾਈ ਚਾਦਰ ਦੀ ਸਾਫੀ ਲੜੋ ਖੋਲ ਕੇ ਰੁਪਈਆ ਉਹਨੂੰ ਫੜਾ ਦਿੱਤਾ। ਲੋਕ ਹੋਰ ਵੀ ਖੁਸ਼ ਹੋਏ। ਕਿਸ਼ਨੇ ਤਰਖਾਣ ਦੀ ਜ਼ਿੰਦਗੀ ਨਿੱਕੇ ਨਿੱਕੇ ਹਾਸੇ ਰੋਸਿਆਂ 'ਚੋਂ ਲੰਘ ਰਹੀ ਸੀ। ਉਹਦੀ ਜ਼ਿੰਦਗੀ ਪਾਣੀ ਵਿੱਚ ਤਰਦੀ ਉਹ ਕਿਸ਼ਤੀ ਵਾਂਗ ਸੀ, ਜਿਹਨੂੰ ਪਾਣੀ 'ਚ ਉੱਡਦੀਆਂ ਛੋਟੀਆਂ ਛੋਟੀਆਂ ਲਹਿਰਾਂ ਡੋਬਣ ਦਾ ਦਹਿਲਾ ਦੇਣ ਦੀ ਥਾਂ ਇੱਕ ਹੁਲਾਰਾ ਜਿਹਾ ਦੇ ਜਾਣ। ਪਰ ਇੱਕ ਦਿਨ ਕਿਸ਼ਨੇ ਨੂੰ ਆਪਣੀ ਜ਼ਿੰਦਗੀ ਦੀ ਕਿਸ਼ਤੀ ਡਾਵਾਂਡੋਲ ਹੁੰਦੀ ਲੱਗੀ। ਉਹਦੀ ਘਰਵਾਲੀ ਅਚਾਨਕ ਬਿਮਾਰ ਪੈ ਗਈ। ਉਹਨੇ ਉਹਦੇ ਇਲਾਜ ਵਿੱਚ ਕੋਈ ਕਸਰ ਨਾ ਛੱਡੀ। ਉਹ ਦਿਨ ਰਾਤ ਉਹਦੀ ਸੇਵਾ ਕਰਦਾ। ਪਰ ਇੱਕ ਦਿਨ ਉਹ ਕਿਸ਼ਨੇ ਨੂੰ ਐਡੀ ਲੰਬੀ ਚੌੜੀ ਦੁਨੀਆਂ ਵਿੱਚ ਇਕੱਲਾ ਛੱਡ ਕੇ ਤੁਰਦੀ ਹੋਈ। ਕਿਸ਼ਨੇ ਨੇ ਇਹਨੂੰ ਰੱਬ ਦਾ ਭਾਣਾ ਸਮਝਿਆ ਤੇ ਦੁੱਖ ਅੰਦਰ ਹੀ ਅੰਦਰ ਪੀ ਲਿਆ। ਰੁਝੇਵੇਂ ਉਹਦੀ ਜ਼ਿੰਦਗੀ 'ਚ ਫੇਰ ਆ ਗਏ। ਉਹ ਆਪਣੇ ਕੰਮ ਵਿੱਚ ਮਗਨ ਰਹਿਣ ਲੱਗ ਪਿਆ। ਉਹਦੀ ਜ਼ਿੰਦਗੀ ਦੀ ਤੋਰ ਫਿਰ ਸਾਵੀਂ ਹੋ ਗਈ। ਅਖੀਰ ਉਹਦਾ ਜਵਾਈ ਉਸਨੂੰ ਸ਼ਹਿਰ ਲੈ ਆਇਆ ਤੇ ਸ਼ਹਿਰ 'ਚ ਆਏ ਨੂੰ ਹੁਣ ਉਹਨੂੰ 5 ਸਾਲ ਹੋ ਚੱਲੇ ਸਨ। ਇਹਨਾਂ 5 ਸਾਲਾਂ 'ਚ ਉਹਨੇ ਆਪਣੇ ਜਵਾਈ ਦਾ ਦਿਲ ਜਿੱਤ ਲਿਆ ਸੀ। ਆਖਿਰ ਉਹਦਾ ਸਹੁਰਾ ਸੀ ਤੇ ਆਪਣੇ ਜਵਾਈ ਦਾ ਬੁਰਾ ਕਿੱਦਾਂ ਸੋਚ ਸਕਦਾ ਸੀ। ਉਹ ਸੋਚਦਾ ਉਹਦੀ ਗੱਦੀ ਤੇ ਬੈਠਾ ਰਹਿੰਦਾ, ਬਾਹਰੋਂ ਆਏ ਵਪਾਰੀਆਂ ਨਾਲ ਗੱਲਬਾਤ ਕਰਦਾ, ਕਾਰਖਾਨੇ 'ਚ ਕੰਮ ਕਰਨ ਵਾਲਿਆਂ ਦੇ ਕੰਮ ਤੇ ਨਿਗਰਾਨੀ ਰੱਖਦਾ। ਇਹ ਉਹਦੇ ਜਿੰਮੇ ਕੰਮ ਸੀ। ਇਹ ਵੀ ਕੋਈ ਕੰਮ ਹੈ, ਕੰਮ ਕਰਦਿਆਂ ਨੂੰ ਦੇਖਣਾ। ਜੇ ਇਹ ਵੀ ਕੰਮ 'ਚ ਸ਼ਾਮਿਲ ਹੈ ਤਾਂ ਰੱਬ ਬਖਸ਼ੇ ਮੈਨੂੰ ਅਜਿਹੇ ਕੰਮ ਤੋਂ। ਮੈਂ ਹੈਰਾਨ ਹਾਂ ਕਿ ਇਹ ਲੋਕ ਜਿਹੜੇ ਦੂਜਿਆਂ ਦੇ ਕੰਮ ਨੂੰ ਦੇਖਣ ਨੂੰ ਹੀ ਆਪਣਾ ਕੰਮ ਸਮਝਦੇ ਹਨ, ਜਿਉਂਦੇ ਕਿਵੇਂ ਰਹਿ ਜਾਂਦੇ ਨੇ? ਉਹਨੂੰ ਸੋਚ ਵੰਗਾਰਦੀ। ਹੁਣ ਉਹ ਉਦਾਸ ਰਹਿਣ ਲੱਗਾ। ਉਹਦੇ ਹੱਡ ਗੋਡੇ ਟੁੱਟਦੇ ਰਹਿੰਦੇ, ਉਹਦਾ ਸਿਰ ਚਕਰਾਉਂਦਾ ਰਹਿੰਦਾ, ਉਹਨੂੰ ਉਬਾਸੀਆਂ ਆਉਂਦੀਆਂ ਰਹਿੰਦੀਆਂ, ਅੱਖਾਂ ਵਿੱਚ ਪਾਣੀ ਭਰ ਭਰ ਆਉਂਦਾ, ਉਹ ਝੁੰਝਲਾ ਉੱਠਦਾ। ਉਹਦੇ ਜਵਾਈ ਨੇ ਉਸਨੂੰ ਖੁਸ਼ ਰੱਖਣ ਖਾਤਰ ਪੈਸਾ ਪਾਣੀ ਵਾਂਗ ਵਹਾ ਦਿੱਤਾ, ਪਰ ਉਹ ਉਦਾਸ ਦਾ ਉਦਾਸ ਰਿਹਾ। ਪੈਸੇ ਨਾਲ ਖਰੀਦਿਆ ਐਸ਼ ਦਾ ਸਮਾਨ ਉਸਨੂੰ ਭਰਮਾ ਨਾ ਸਕਿਆ। ਉਹ ਪਲ ਭਰ ਦੇ ਚੈਨ ਨੂੰ ਤਰਸ ਗਿਆ। ਅਖੀਰ ਉਹਦਾ ਜਵਾਈ ਉਸਨੂੰ ਡਾਕਟਰ ਕੋਲ ਲੈ ਗਿਆ। ਡਾਕਟਰ ਨੇ ਉਹਦੀ ਨਬਜ਼ ਦੇਖੀ, ਜੀਵ ਦੇਖੀ। ਜਦੋਂ ਕੁਝ ਸਮਝ ਨਾ ਆਇਆ ਤਾਂ ਉਸਨੇ ਕਿਸ਼ਨੇ ਨੂੰ ਪੁੱਛਿਆ, ਕੀ ਬਿਮਾਰੀ ਹੈ? ਉਸਨੇ ਜਵਾਬ ਦਿੱਤਾ, ਬਸ ਜੀ, ਚਿੱਤ ਜਾਂ ਉਦਾਸ ਰਹਿੰਦਾ, ਚਿੱਤ ਖੁੱਲਦਾ ਹੀ ਨਹੀਂ, ਜਿਵੇਂ ਮੇਰੇ ਅੰਦਰ ਕਿਸੇ ਚੀਜ਼ ਦੀ ਕੋਈ ਕਮੀ ਹੋਵੇ। ਸਮਝ ਗਿਆ ਸਮਝ ਗਿਆ, ਡਾਕਟਰ ਨੇ ਕਿਹਾ, ਵਿਟਾਮਿਨ ਬੀ ਦੀ ਕਮੀ ਹੈ, ਤੁਸੀਂ ਬੀ ਕੰਪਲੈਕਸ ਦੀਆਂ ਗੋਲੀਆਂ ਖਾਓ। ਉੱਥੇ ਤਾਂ ਕਿਸ਼ਨਾ ਚੁੱਪ ਰਿਹਾ, ਪਰ ਜਦੋਂ ਉਹ ਦੋਵੇਂ ਦੁਕਾਨ ਤੋਂ ਬਾਹਰ ਨਿਕਲੇ ਤਾਂ ਕਿਸ਼ਨੇ ਨੇ ਹੱਸ ਕੇ ਕਿਹਾ, ਇਹ ਤਾਂ ਹੁਣ ਪਤਾ ਲੱਗਿਆ ਵੀ ਦਵਾਈਆਂ ਨਾਲ ਵੀ ਜੀ ਲੱਗਣ ਲੱਗ ਪੈਂਦੇ ਆ। ਹੁਣ ਉਹਦੇ ਜਵਾਈ ਕੋਲ ਇੱਕੋ ਇੱਕ ਇਲਾਜ ਰਹਿ ਗਿਆ ਸੀ, ਉਹ ਸੀ ਸ਼ਰਾਬ, ਜਿਹਨੂੰ ਪੀ ਕੇ ਆਦਮੀ ਉਹਨਾਂ ਬਲਾਂ ਦਾ ਬਾਦਸ਼ਾਹ ਹੋ ਜਾਂਦਾ ਜੋ ਵੱਡਿਆਂ ਵੱਡਿਆਂ ਦੇ ਗਮ ਗਲਤ ਕਰ ਦਿੰਦੀ ਹੈ। ਕਿਸ਼ਨਾ ਵੀ ਸ਼ਰਾਬ ਦੇ ਨਸ਼ੇ ਵਿੱਚ ਦੁੱਖ ਤਕਲੀਫਾਂ ਭੁੱਲ ਜਾਂਦਾ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।

1984 ਵਿੱਚ ਜੂਨ ਦੇ ਪਹਿਲੇ ਹਫ਼ਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋਏ ਭਾਰਤੀ ਫੌਜ ਦੇ ਹਮਲੇ ਤੋਂ ਬਾਅਦ 9 ਜੂਨ 1984 ਨੂੰ ਤਤਕਾਲੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦਾ ਦੌਰਾ ਕੀਤਾ ਸੀ।

ਤੇ ਇਸੇ ਹੀ ਦਿਨ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੇ ਰੋਸ ਵਜੋਂ ਉੱਘੇ ਲੇਖਕ ਸਰਦਾਰ ਖੁਸ਼ਵੰਤ ਸਿੰਘ ਨੇ 9 ਜੂਨ 1984 ਨੂੰ ਆਪਣਾ ਪਦਮ ਸ਼੍ਰੀ ਦਾ ਖਿਤਾਬ ਵਾਪਸ ਕੀਤਾ ਸੀ। ਤੇ ਇਸੇ ਹੀ ਦਿਨ 9 ਜੂਨ ਨੂੰ 1946 ਦੇ ਵਿੱਚ ਸਿੱਖ ਨੇਤਾਵਾਂ ਨੇ ਕੈਬਨਿਟ ਮਿਸ਼ਨ ਦੀਆਂ ਤਜਵੀਜ਼ਾਂ ਨੂੰ ਮੁੱਢੋਂ ਹੀ ਨਕਾਰ ਦਿੱਤਾ ਸੀ।

ਤੇ ਜੇਕਰ ਸਾਕਾ ਨੀਲਾ ਤਾਰਿਆਂ ਦੀ ਗੱਲ ਕਰੀਏ ਤਾਂ ਜੂਨ 1984 ਦੇ ਵਿੱਚ ਭਾਰਤੀ ਫੌਜ ਵੱਲੋਂ ਅੰਮ੍ਰਿਤਸਰ ਤੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤਾ ਗਿਆ ਇੱਕ ਫੌਜੀ ਹਮਲਾ ਸੀ। ਇਸ ਨੂੰ ਸਿੱਖ ਇਤਿਹਾਸ ਵਿੱਚ ਤੀਜੇ ਘੱਲੂਘਾਰੇ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਫੌਜੀ ਕਾਰਵਾਈ 1 ਜੂਨ ਤੋਂ 10 ਜੂਨ 1984 ਦੇ ਵਿਚਕਾਰ ਕੀਤੀ ਗਈ ਸੀ ਤੇ ਇਸ ਕਾਰਵਾਈ ਦਾ ਮੁੱਖ ਮੰਤਵ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਆਸ ਪਾਸ ਦੀਆਂ ਇਮਾਰਤਾਂ ਵਿੱਚ ਪਨਾਹ ਲਈ ਬੈਠੇ ਸਿੱਖ ਮਿਸਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ ਬਾਹਰ ਕੱਢਣਾ। ਭਾਰਤ ਸਰਕਾਰ ਨੇ ਇਸ ਮਿਸ਼ਨ ਦੇ ਲਈ ਭਾਰਤੀ ਫੌਜ ਦੀ ਵਰਤੋਂ ਕੀਤੀ ਜਿਸ ਵਿੱਚ ਟੈਂਕਾਂ ਅਤੇ ਭਾਰੀ ਹਥਿਆਰਾਂ ਦੀ ਵਰਤੋਂ ਦੇ ਨਾਲ ਭਾਰੀ ਗੋਲਾਬਾਰੀ ਹੋਈ ਤੇ ਇਸ ਹਮਲੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ। ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂ ਤੇ ਫੌਜੀ ਜਵਾਨ ਜਿਹੜੇ ਆ ਉਹ ਮਾਰੇ ਗਏ।

0: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 10 ਜੂਨ ਦਿਨ ਬੁੱਧਵਾਰ ਦੁਪਹਿਰ 1:15 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ। ਇਸ ਬਾਰ ਅਸੀਂ ਸੁਣਾਂਗੇ ਫਿਲਮ ਪਰਦੇਸ ਦੀ ਕਹਾਣੀ। ਵਾਚਕ ਅਤੇ ਸੰਪਾਦਨ ਕਮਲ ਸਿੱਧੂ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ, ਮਿਤੀ 10 ਜੂਨ ਦਿਨ ਬੁੱਧਵਾਰ ਦੁਪਹਿਰ 1:15 ਵਜੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ।
1: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ, ਸੋ ਈਜ਼ੀ।
2: ਫਸਿਆ?
3: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।
5: ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:39 ਅਤੇ 20 ਸਕਿੰਟ ਦਾ। ਤੇ ਅੱਜ ਹੈ ਜੀ 9 ਜੂਨ, ਤੇ 9 ਜੂਨ 1964 ਵਿੱਚ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਵਜੋਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਸਹੁੰ ਚੁੱਕੀ ਸੀ। ਉਹ ਇੱਕ ਭਾਰਤੀ ਕ੍ਰਾਂਤੀਕਾਰੀ ਸਿਆਸਤਦਾਨ ਤੇ ਰਾਜਨੇਤਾ ਸੀ, ਜਿਨ੍ਹਾਂ ਨੇ 9 ਜੂਨ 1964 ਤੋਂ 11 ਜਨਵਰੀ 1966 ਤੱਕ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ, ਤੇ ਉਹਨਾਂ ਨੇ ਭਾਰਤ ਦੇ ਪਹਿਲੇ ਕੈਬਨਿਟ ਵਿੱਚ ਤੀਜੇ ਰੇਲ ਮੰਤਰੀ 1952 ਤੋਂ 1956 ਤੱਕ ਤੇ 6ਵੇਂ ਗ੍ਰਹਿ ਮੰਤਰੀ ਵਜੋਂ 1961 ਤੋਂ 1963 ਤੱਕ ਸੇਵਾ ਨਿਭਾਈ ਸੀ। ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਵਾਂਗ ਉਹਨਾਂ ਨੇ ਪੂਰੇ ਭਾਰਤ ਵਿੱਚ ਜਿਹੜਾ ਸਤਿਕਾਰਿਆ ਜਾਂਦਾ, ਤੇ ਉਹਨਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਵੀ ਦਿੱਤਾ ਸੀ, ਤੇ ਉਹਨਾਂ ਨੂੰ 1966 ਦੇ ਵਿੱਚ ਭਾਰਤ ਰਤਨ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।

ਤੇ ਅੱਜ ਹੀ ਕਿਰਨ ਬੇਦੀ ਜੀ ਦਾ ਜਨਮ ਦਿਨ ਵੀ ਹੈ। ਭਾਰਤ ਦੀ ਪਹਿਲੀ ਮਹਿਲਾ IPS ਅਧਿਕਾਰੀ ਜਿਨ੍ਹਾਂ ਨੇ 1972 ਵਿੱਚ ਭਾਰਤੀ ਪੁਲਿਸ ਸੇਵਾ ਜੁਆਇਨ ਕੀਤੀ ਸੀ, ਉਹਨਾਂ ਦਾ ਜਨਮ ਹੋਇਆ ਸੀ 9 ਜੂਨ 1949 ਨੂੰ ਅੰਮ੍ਰਿਤਸਰ, ਪੰਜਾਬ ਵਿੱਚ। ਉਹ ਇੱਕ ਬਹੁਤ ਹੀ ਮਸ਼ਹੂਰ ਸਮਾਜਿਕ ਕਾਰਕੁਨ, ਸਾਬਕਾ ਸਿਆਸਤਦਾਨ ਤੇ ਪੁਲਿਸ ਸੁਧਾਰਕ ਰਹੇ ਨੇ। ਤੇ ਕਿਰਨ ਬੇਦੀ ਜੀ ਨੇ ਆਪਣੀ ਮੁੱਢਲੀ ਪੜ੍ਹਾਈ ਜਿਹੜੀ ਹੈ ਸੈਕਰਡ ਹਾਰਟ ਕਾਨਵੈਂਟ ਸਕੂਲ ਅੰਮ੍ਰਿਤਸਰ ਤੋਂ ਕੀਤੀ ਸੀ ਤੇ ਉਹਨਾਂ ਨੇ ਸਰਕਾਰੀ ਕਾਲਜ ਆਫ ਵੁਮੈਨ ਅੰਮ੍ਰਿਤਸਰ ਤੋਂ ਅੰਗਰੇਜ਼ੀ ਵਿੱਚ ਗ੍ਰੈਜੂਏਸ਼ਨ ਕੀਤੀ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਾਜਨੀਤੀ ਸ਼ਾਸਤਰ ਵਿੱਚ ਮਾਸਟਰਸ ਦੀ ਡਿਗਰੀ ਹਾਸਲ ਕੀਤੀ ਤੇ ਉਹ ਰਾਸ਼ਟਰੀ ਪੱਧਰ ਦੀ ਜਿਹੜੀ ਟੈਨਿਸ ਚੈਂਪੀਅਨ ਵੀ ਰਹਿ ਚੁੱਕੇ ਨੇ।

IPS ਦੇ ਤੋਂ ਜਿਹੜਾ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਨੇ ਸਾਲ 2016 ਤੋਂ 2021 ਤੱਕ ਪੁਡੂਚੇਰੀ ਦੇ 24ਵੇਂ ਲੈਫਟੀਨੈਂਟ ਗਵਰਨਰ ਵਜੋਂ ਜਿਹੜੀਆਂ ਸੇਵਾਵਾਂ ਉਹ ਨਿਭਾਈਆਂ ਸੀ ਅਤੇ ਇਸ ਤੋਂ ਇਲਾਵਾ ਉਹਨਾਂ ਨੇ ਇੰਡੀਅਨ ਵੂਮੈਨਸ ਫਾਊਂਡੇਸ਼ਨ ਨਾਮਕ NGO ਦੀ ਸਥਾਪਨਾ ਵੀ ਕੀਤੀ ਸੀ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 10 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।

ਸਰੋਤੇ ਪ੍ਰੋਗਰਾਮ ਚੱਲ ਰਿਹਾ ਸਰਜਰੀ ਸਵੇਰ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:50 ਅਤੇ 59 ਸਕਿੰਟ ਦਾ ਤੇ ਗੱਲ ਕਰਦੇ ਹਾਂ ਜੀ ਜ਼ਿੰਦਗੀ ਬਾਰੇ। ਜ਼ਿੰਦਗੀ ਦੇ ਵਿੱਚ ਕੁਝ ਵੀ ਔਖਾ ਨਹੀਂ ਹੁੰਦਾ, ਜਿਵੇਂ ਆਪਾਂ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਗੱਲ ਕੀਤੀ ਸੀ ਕਿ ਦੁੱਖ ਸੁੱਖ ਜਿਹੜੇ ਨੇ ਉਹ ਜ਼ਿੰਦਗੀ ਦਾ ਹਿੱਸਾ ਨੇ, ਹਨਾ। ਤਾਂ ਜ਼ਿੰਦਗੀ ਦੇ ਵਿੱਚ ਜੇਕਰ ਆਪਾਂ ਕਿਸੇ ਕੰਮ ਨੂੰ ਕਰਨ ਦਾ ਸੰਕਲਪ ਲੈ ਲਈਏ ਤਾਂ ਮੇਰੇ ਖਿਆਲ ਨਾਲ ਉਹ ਕਦੇ ਵੀ ਇਹ ਨਹੀਂ ਹੁੰਦਾ ਕਿ ਉਹ ਸੰਕਲਪ ਆਪਣਾ ਪੂਰਾ ਨਾ ਹੋਵੇ। ਇਸੇ ਹੀ ਨਾਲ ਮਿਲਦੀ ਜੁਲਦੀ ਇੱਕ ਮੈਂ ਤੁਹਾਡੇ ਨਾਲ ਕਹਾਣੀ ਜਿਹੜੀ ਹੈ, ਛੋਟੀ ਜਿਹੀ ਕਹਾਣੀ ਹੈ, ਉਹ ਤੁਹਾਡੇ ਨਾਲ ਸਾਂਝੀ ਕਰਾਂਗੀ ਕਿ ਕਈ ਸਾਲਾਂ ਤੋਂ ਮੀਂਹ ਨਾ ਪੈਣ ਕਰਕੇ ਨਾ ਸਾਰਾ ਇਲਾਕਾ ਭਿਆਨਕ ਸੁੱਕੇ ਰੇਗਿਸਤਾਨ ਵਿੱਚ ਬਦਲ ਗਿਆ ਸੀ ਅਤੇ ਪਾਣੀ ਦੀ ਇੱਕ ਇੱਕ ਬੂੰਦ ਦੇ ਲਈ ਜਿਹੜੀ ਹੈ ਹਾਹਾਕਾਰ ਮੱਚੀ ਹੋਈ ਸੀ। ਅਤੇ ਇੱਕ ਦਿਨ 10 ਸਾਲ ਦੀ ਬੱਚੀ ਨੂੰ ਬੰਜ਼ਰ ਜ਼ਮੀਨ ਦੀ ਇੱਕ ਡੂੰਘੀ ਦਰਾਰ ਵਿੱਚ ਇੱਕ ਨਿੱਕਾ ਜਿਹਾ ਹਰਾ ਪੌਦਾ ਨਜ਼ਰ ਆਇਆ ਅਤੇ ਇਹ ਉਹ ਸੁੰਨੀ ਧਰਤੀ 'ਤੇ ਜ਼ਿੰਦਗੀ ਦੀ ਆਖਰੀ ਨਿਸ਼ਾਨੀ ਸੀ। ਅਚਾਨਕ ਅਸਮਾਨ ਵਿੱਚ ਭਿਆਨਕ ਰੇਤਲਾ ਤੂਫਾਨ ਆਇਆ, ਤੇਜ਼ ਹਵਾਵਾਂ ਸਭ ਕੁਝ ਉਖਾੜ ਰਹੀਆਂ ਸੀ ਅਤੇ ਲੋਕ ਆਪਣੀ ਜਿਹੜੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗੇ, ਪਰ ਉਹ ਬੱਚੀ ਉੱਥੋਂ ਨਹੀਂ ਹਿੱਲੀ। ਉਹਨੇ ਕੀ ਕੀਤਾ, ਇੱਕ ਖਾਲੀ ਮਿੱਟੀ ਦਾ ਛੋਟਾ ਜਿਹਾ ਬਰਤਨ ਲਿਆ ਅਤੇ ਉਸ ਪੌਦੇ 'ਤੇ ਰੱਖ ਦਿੱਤਾ ਅਤੇ ਖੁਦ ਵੀ ਉਸ ਨਾਲ ਚਿੰਬੜ ਕੇ ਬੈਠ ਗਈ ਅਤੇ ਜਿਹੜਾ ਰੇਤਲਾ ਤੂਫਾਨ ਸੀ ਨਾ ਉਸਦੀ ਪਿੱਠ 'ਤੇ ਚੁੰਬਕ ਵਾਂਗ ਵਰਦਾ ਰਿਹਾ। ਸਵੇਰੇ ਜਦੋਂ ਲੋਕਾਂ ਨੇ ਰੇਤ ਦੇ ਢੇਰ ਵਿੱਚੋਂ ਬੱਚੀ ਨੂੰ ਬਾਹਰ ਕੱਢਿਆ ਤਾਂ ਉਹ ਬੇਹੋਸ਼ ਹੋਈ ਪਈ ਸੀ।

ਉਸ ਦੀ ਜਿਹੜੀ ਬਰਤਨ ਦੇ ਹੇਠਾਂ ਜਿਹੜਾ ਪੌਦਾ ਸੀ ਉਹ ਬਿਲਕੁਲ ਸੁਰੱਖਿਅਤ ਸੀ। ਤੇ ਇਸ ਨਿੱਕੀ ਜਿਹੀ ਬੱਚੀ ਦੇ ਹੌਸਲੇ ਨੇ ਸਾਬਿਤ ਕਰ ਦਿੱਤਾ ਕਿ ਜਦੋਂ ਬਚਾਉਣ ਵਾਲੇ ਦਾ ਜਿਹੜਾ ਸੰਕਲਪ ਹੈ ਉਹ ਅਟੁੱਟ ਹੋਵੇ ਤਾਂ ਵਿਨਾਸ਼ਕਾਰੀ ਤੂਫਾਨ ਵੀ ਆਪਣਾ ਜਿਹੜਾ ਰਸਤਾ ਉਹ ਬਦਲ ਲੈਂਦੇ ਨੇ। ਕਾਸ਼ ਹਰ ਇੱਕ ਮਨੁੱਖ ਯਾਨੀ ਕਿ ਅਸੀਂ ਰੁੱਖਾਂ ਨੂੰ ਬਚਾਉਣ ਲਈ ਇਸ ਤਰ੍ਹਾਂ ਸੰਕਲਪ ਲੈ ਲਈਏ ਅਤੇ ਹਰੇਕ ਜਿਹੜਾ ਆਪਣਾ ਇੱਕ ਇੱਕ ਪੌਦਾ ਲਗਾਈਏ ਅਤੇ ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਵਾਤਾਵਰਨ ਹੈ ਉਹ ਪ੍ਰਦੂਸ਼ਿਤ ਹੋਣ ਤੋਂ ਬਚ ਸਕਦਾ ਹੈ।

ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਐਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:59 ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ।

0: Match will begin at 10 a.m. Indian time. Tilak Verma-led men in blue will be up against host Sri Lanka and Afghanistan in the triangular contest. India A will face Afghanistan A at the same venue on Thursday. All the matches will be played in Dambulla with the final match scheduled on 21st of this month. And now for a look at today's newspapers. It's over to Renu Kataria.
1: Thank you, Sarabjit. Garib Kalyan at heart of governance, says PM Modi, as NDA marks 12 years, is a front page headline in The Statesman. Crisis deepens for Mamata as her Lok Sabha team breaks. Rebel TMC MPs reach out to BJP, writes the Indian Express. Israel-Iran trade strikes may revive full-scale war in region. Government tells all Indians to leave Iran immediately, writes the Asian Age. India sees surprise current account surplus in January to March. Strong services receipts, higher remittances offset war disruptions, leads the Financial Express. Giving impetus to the digital modernization push in Indian Railways, Waitlist gets a crystal ball, Railways to unveil AI tool to predict ticket confirmations, says the Pioneer. As Delhi battles extreme heat and rising fire incidents, surge in fire incidents linked to overloaded electrical systems, writes the Delhi Tribune. The Statesman on its editorial page writes, for years, India's electric vehicle debate was driven largely by environmental concerns, yet the strongest argument for electrification may be India's enduring vulnerability to imported oils. And finally, consensual premarital relationships, no stain on character, SC orders, man's appointment as cop, informs the Hindustan Times. And with that, it's back to you, Sarabjit.
0: Thank you, Renu. And now, before we end the bulletin, the headlines once again. Union Home Minister Amit Shah to launch land port management system in New Delhi today. Five-day BRICS agriculture ministers meeting to begin today in Indore, Madhya Pradesh. Indian Embassy in Muscat confirms rescue of all 24 Indian seafarers aboard empty Merivex after fire incident south of Strait of Hormuz. Iran and Israel announce halt in attacks against each other but warn of retaliation if ceasefire breached again. U.S. federal court strikes down President Donald Trump's $1 lakh H-1B visa fee. And in men's cricket, India A to take on Sri Lanka A in opening match of Tri-Nation Series at Dambulla this morning. And with that, we end the morning news. Have a nice day.
2: Namaskar. E Akashwani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ LPMS ਦੀ ਸ਼ੁਰੂਆਤ ਕਰਨਗੇ ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੁਰੂ ਹੋ ਰਿਹਾ ਹੈ ਮਸਕਟ ਵਿੱਚ ਭਾਰਤੀ ਦੂਤਘਰ ਨੇ ਹੋਰਮਸ ਪਣਜੋੜ ਦੇ ਦੱਖਣ ਵਿੱਚ ਐਮਟੀ ਮੈਰੀਵੈਕਸ ਜਹਾਜ਼ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ 24 ਭਾਰਤੀ ਨਾਵਿਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਏ ਇਰਾਨ ਤੇ ਇਸਰਾਇਲ ਨੇ ਇੱਕ ਦੂਜੇ ਵਿਰੁੱਧ ਹਮਲੇ ਰੋਕਣ ਦਾ ਐਲਾਨ ਕੀਤਾ ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ H-1B ਵੀਜ਼ਾ ਲਈ 1 ਲੱਖ ਅਮਰੀਕੀ ਡਾਲਰ ਦੀ ਫੀਸ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ ਤੇ ਮਰਦਾਂ ਦੇ ਕ੍ਰਿਕਟ ਵਿੱਚ ਅੱਜ ਭਾਰਤ A ਅਤੇ ਸ੍ਰੀਲੰਕਾ A ਵਿਚਕਾਰ ਇੱਕ ਰੋਜ਼ਾ ਤਿਕੋਣੀ ਲੜੀ ਦਾ ਪਹਿਲਾ ਮੈਚ ਸ੍ਰੀਲੰਕਾ ਵਿਖੇ ਖੇਡਿਆ ਜਾਏਗਾ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ LPMS ਦੀ ਸ਼ੁਰੂਆਤ ਕਰਨਗੇ ਇਹ ਪਹਿਲਕਦਮੀ ਸਮਾਰਟ ਸਰਹੱਦੀ ਪ੍ਰਬੰਧ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਏ ਜਿਸ ਦਾ ਉਦੇਸ਼ ਤਕਨਾਲੋਜੀ ਆਧਾਰਿਤ ਹਲਾਂ ਰਾਹੀਂ ਸਰਹੱਦ ਪਾਰ ਵਪਾਰ ਅਤੇ ਮੁਸਾਫਰਾਂ ਦੀ ਆਵਾਜਾਈ ਵਿੱਚ ਕੁਸ਼ਲਤਾ ਪਾਰਦਰਸ਼ਿਤਾ ਅਤੇ ਸੁਰੱਖਿਆ ਨੂੰ ਵਧਾਉਣਾ ਹੈ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਲੈਂਡ ਪੋਰਟ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਭਾਰਤ ਦੇ ਇੱਕ ਆਧੁਨਿਕ ਤਕਨਾਲੋਜੀ ਸਮਰੱਥ ਸਰਹੱਦ ਪ੍ਰਬੰਧ ਸਿਲਸਿਲੇ ਵੱਲ ਵਧਣ ਵਿੱਚ ਇੱਕ ਮਹੱਤਵਪੂਰਨ ਕਦਮ ਹੋਏਗਾ ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਪਲੇਟਫਾਰਮ 2047 ਤੱਕ ਵਪਾਰ ਸਹੂਲਤ ਸੰਪਰਕ ਰਾਸ਼ਟਰੀ ਸੁਰੱਖਿਆ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਨ ਦੇ ਟੀਚੇ ਮੁਤਾਬਿਕ ਏ LPMS ਇੱਕ ਡਿਜੀਟਲ ਪਲੇਟਫਾਰਮ ਹੈ ਜੋ ਜ਼ਮੀਨੀ ਬੰਦਰਗਾਹਾਂ ਵਿੱਚ ਕਾਰਜਾਂ ਨੂੰ ਇੱਕ ਏਕੀਕ੍ਰਿਤ ਪ੍ਰਣਾਲੀ ਵਿੱਚ ਜੋੜਨ ਲਈ ਤਿਆਰ ਕੀਤਾ ਗਿਆ ਹੈ ਇਹ ਲੌਜਿਸਟਿਕਸ ਅਤੇ ਨੇਮਬੱਧਕ ਜਾਣਕਾਰੀ ਦੇ ਸੁਰੱਖਿਅਤ ਅਸਲ ਸਮੇਂ ਦੇ ਵਟਾਂਦਰੇ ਨੂੰ ਸਮਰੱਥ ਬਣਾਏਗਾ ਜਿਸ ਨਾਲ ਜ਼ਮੀਨੀ ਬੰਦਰਗਾਹਾਂ ਨੂੰ ਹਵਾਈ ਅੱਡਿਆਂ ਅਤੇ ਸਮੁੰਦਰੀ ਬੰਦਰਗਾਹਾਂ ਤੇ ਪਹਿਲਾਂ ਤੋਂ ਮੌਜੂਦ ਡਿਜੀਟਲ ਪ੍ਰਣਾਲੀਆਂ ਦੇ ਬਰਾਬਰ ਲਿਆਇਆ ਜਾਏਗਾ

ਰੂਸ ਅਤੇ ਦੱਖਣੀ ਅਫਰੀਕਾ ਸਮੇਤ 21 ਦੇਸ਼ਾਂ ਦੇ ਖੇਤੀਬਾੜੀ ਮੰਤਰੀ, ਸੀਨੀਅਰ ਅਧਿਕਾਰੀ ਅਤੇ ਮਾਹਰ ਇਸ ਸੰਮੇਲਨ ਵਿਚ ਹਿੱਸਾ ਲੈ ਰਹੇ ਨੇ। ਇਸ ਸੰਮੇਲਨ ਦਾ ਉਦੇਸ਼ ਖੇਤੀਬਾੜੀ ਖੇਤਰ ਵਿਚ ਸਹਿਯੋਗ, ਨਵੀਨਤਾ ਅਤੇ ਭੋਜਨ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ। ਇਹ ਕਾਨਫਰੰਸ 13 ਜੂਨ ਤੱਕ ਚੱਲੇਗੀ। ਇਹ ਖੇਤੀਬਾੜੀ ਕਾਰਜ ਸਮੂਹ ਦੀਆਂ ਮੀਟਿੰਗਾਂ ਨਾਲ ਸ਼ੁਰੂ ਹੋਏਗੀ। ਮੁੱਖ ਵਿਸ਼ਿਆਂ ਵਿਚ ਖੁਰਾਕ ਸੁਰੱਖਿਆ, ਖੇਤੀ ਨਵੀਨਤਾ, ਜਲਵਾਯੂ ਪ੍ਰਤੀ ਸੁਖਾਵੀਂ ਖੇਤੀ, ਖੇਤੀਬਾੜੀ ਵਪਾਰ ਅਤੇ ਛੋਟੇ ਕਿਸਾਨਾਂ ਨੂੰ ਮਜ਼ਬੂਤ ਬਣਾਉਣਾ ਸ਼ਾਮਲ ਨੇ। 12 ਜੂਨ ਨੂੰ ਖੇਤੀਬਾੜੀ ਮੰਤਰੀਆਂ ਵਿਚਕਾਰ ਇੱਕ ਵਿਸ਼ੇਸ਼ ਗੱਲਬਾਤ ਹੋਏਗੀ। ਇਹ ਛੋਟੇ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਰਾਹੀਂ ਖੁਰਾਕ ਸੁਰੱਖਿਆ ਤੇ ਕੇਂਦਰਿਤ ਹੋਏਗੀ। 13 ਜੂਨ ਨੂੰ ਬ੍ਰਿਕਸ ਦੇਸ਼ਾਂ ਦੀ ਮੁੱਖ ਮੰਤਰੀ ਪੱਧਰ ਦੀ ਮੀਟਿੰਗ ਹੋਏਗੀ। ਖੇਤੀਬਾੜੀ ਸਹਿਯੋਗ ਅਤੇ ਨਵੀਨਤਾ ਤੇ ਇੱਕ ਸਾਂਝਾ ਦਸਤਾਵੇਜ਼ ਤਿਆਰ ਕੀਤਾ ਜਾਏਗਾ। ਓਮਾਨ ਦੇ ਮਸਕਟ ਵਿਚ ਭਾਰਤੀ ਦੂਤਕਾਰ ਨੇ ਪੁਸ਼ਟੀ ਕੀਤੀ ਹੈ ਕਿ ਹੋਰਮੁਜ਼ ਪਣਜੋੜ ਦੇ ਦੱਖਣ ਵਿਚ ਐਮਟੀ ਮੈਰੀਵੈਕਸ ਜਹਾਜ਼ ਵਿਚ ਅੱਗ ਲੱਗਣ ਤੋਂ ਬਾਅਦ 24 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਦੂਤਕਾਰ ਨੇ ਓਮਾਨ ਦਾ ਤੁਰੰਤ ਕਾਰਵਾਈ ਲਈ ਧੰਨਵਾਦ ਵੀ ਕੀਤਾ। ਇਸ ਤੋਂ ਪਹਿਲਾਂ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦੇ ਬੁਲਾਰੇ ਉਪੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਜਹਾਜ਼ ਵਿਚ ਅੱਗ ਲੱਗਣ ਦੀ ਸੂਚਨਾ ਦੁਪਹਿਰ ਬਾਅਦ 1:30 ਵਜੇ ਦੇ ਕਰੀਬ ਮਿਲੀ ਸੀ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਸਾਰੇ ਭਾਰਤੀ ਨਾਵਿਕ ਸੁਰੱਖਿਅਤ ਨੇ। ਇਹ ਪਤਾ ਲਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਘਟਨਾ ਜਹਾਜ਼ ਤੇ ਹਮਲੇ ਕਾਰਨ ਹੋਈ ਸੀ। ਈਰਾਨ ਅਤੇ ਇਜ਼ਰਾਈਲ ਨੇ ਇੱਕ ਦੂਜੇ ਵਿਰੁੱਧ ਹਮਲੇ ਰੋਕਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਸਭ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਿੱਤੀ। ਉਨ੍ਹਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਸੀ ਕਿ ਦੋਵੇਂ ਧਿਰਾਂ ਤੁਰੰਤ ਜੰਗਬੰਦੀ ਅਤੇ ਸ਼ਾਂਤੀ ਗੱਲਬਾਤ ਵੱਲ ਵਧ ਰਹੀਆਂ ਨੇ। ਹਾਲਾਂਕਿ ਦੋਵਾਂ ਦੇਸ਼ਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜੰਗਬੰਦੀ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਇਹ ਪ੍ਰਕਿਰਿਆ ਦੁਬਾਰਾ ਵਿਘਨ ਪਾ ਸਕਦੀ ਏ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨਿਆਮਿਨ ਨੇਤਾਨਯਾਹੂ ਨੇ ਕਿਹਾ ਕਿ ਉਨ੍ਹਾਂ ਦੀ ਫੌਜ ਨੇ ਈਰਾਨ ਤੇ ਹਮਲੇ ਰੋਕ ਦਿੱਤੇ ਨੇ, ਪਰ ਜੇਕਰ ਈਰਾਨ ਦੁਬਾਰਾ ਹਮਲਾ ਕਰਦਾ ਹੈ ਤਾਂ ਇਜ਼ਰਾਈਲ ਸਖ਼ਤ ਕਾਰਵਾਈ ਕਰੇਗਾ। ਈਰਾਨੀ ਸਰਕਾਰੀ ਮੀਡੀਆ ਮੁਤਾਬਿਕ ਦੇਸ਼ ਦੀਆਂ ਹਥਿਆਰਬੰਦ ਫੌਜਾਂ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਦੇ ਜਵਾਬੀ ਹਮਲੇ ਤੋਂ ਬਾਅਦ ਉਨ੍ਹਾਂ ਨੇ ਆਪਣੇ ਹਮਲੇ ਰੋਕ ਦਿੱਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIRRN ਜਲੰਧਰ, ਸਾਡਾ ਫੇਸਬੁੱਕ ਪੇਜ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ @AIR ਜਲੰਧਰ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਆਕਾਸ਼ਵਾਣੀ ਜਲੰਧਰ ਕੇਂਦਰ ਵੱਲੋਂ ਕੱਲ ਸ਼ਾਮ KL ਸਹਿਗਲ ਆਡੀਟੋਰੀਅਮ ਵਿਖੇ ਇਕ ਸ਼ਾਸਤਰੀ ਸੰਗੀਤ ਪ੍ਰੋਗਰਾਮ ਇਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਵਾਇਆ ਗਿਆ। ਇਸ ਸੰਗੀਤ ਪ੍ਰੋਗਰਾਮ ਵਿਚ ਆਕਾਸ਼ਵਾਣੀ ਦੇ ਸੀਨੀਅਰ ਕਲਾਕਾਰਾਂ ਵੱਲੋਂ ਦਿਲ ਟੁੰਬਵੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਦੌਰਾਨ ਸ਼ਾਸਤਰੀ ਜੁਗਲਬੰਦੀ ਪੇਸ਼ ਕੀਤੀ ਗਈ, ਜਿਸ ਦੀ ਸਾਰਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ। ਪਿਓਤੀ ਦੀ ਜੋੜੀ ਪੰਡਿਤ ਮਨੂ ਕੁਮਾਰ ਸੀਨ ਅਤੇ ਸੁਰਪ੍ਰਿਆ ਸੀਨ ਵੱਲੋਂ ਪੇਸ਼ ਕੀਤੀ ਗਈ ਸ਼ਾਸਤਰੀ ਸਿਤਾਰ ਸੰਤੂਰ ਜੁਗਲਬੰਦੀ ਨੂੰ ਮਨ ਨਾਲ ਇੱਕ ਸੁਖਦ ਅਨੁਭਵ ਸੀ। ਪੰਡਿਤ ਸੀਨ ਆਕਾਸ਼ਵਾਣੀ ਦੇ ਇੱਕ ਜਾਣੇ ਪਛਾਣੇ ਕਲਾਕਾਰ ਨੇ। ਉਨ੍ਹਾਂ ਦੇ ਨਾਲ ਤਬਲੇ ਤੇ ਮਧੁਰੇਸ਼ ਭੱਟ ਅਤੇ ਸਿਧਾਰਥ ਚੈਟਰਜੀ ਨੇ ਸਾਥ ਦਿੱਤਾ। ਵਿਪਿਨ ਕੁਮਾਰ ਤੇ ਸਤਨਿੰਦਰ ਸਿੰਘ ਵੱਲੋਂ ਇੱਕ ਖਿਆਲ ਜੁਗਲਬੰਦੀ ਪੇਸ਼ ਕੀਤੀ ਗਈ। ਉਨ੍ਹਾਂ ਦੇ ਨਾਲ ਤਬਲੇ ਤੇ ਪੰਡਿਤ ਕਾਲੇ ਰਾਮ ਅਤੇ ਉਨ੍ਹਾਂ ਦੇ ਪੁੱਤਰ ਪੰਡਿਤ ਜੈਦੇਵ ਨੇ ਸਾਥ ਦਿੱਤਾ। ਪੰਜਾਬ ਵਿਚ ਸੰਤੂਰ ਦੀ ਪਹਿਲੀ ਅਤੇ ਸਭ ਤੋਂ ਘੱਟ ਉਮਰ ਦੀ ਕਲਾਕਾਰ ਅਤੇ ਆਪਣੇ ਪਰਿਵਾਰ ਦੀ ਤੀਜੀ ਪੀੜ੍ਹੀ ਦੀ ਕਲਾਕਾਰ ਸੁਰਪ੍ਰਿਆ ਨੇ ਕਿਹਾ ਕਿ ਪਹਿਲੀ ਵਾਰ ਜਦੋਂ ਉਨ੍ਹਾਂ ਨੇ ਆਕਾਸ਼ਵਾਣੀ ਸੰਗੀਤ ਸੰਮੇਲਨ ਦੇ ਮੰਚ ਤੇ ਆਪਣੇ ਪਿਤਾ, ਜੋ ਉਨ੍ਹਾਂ ਦੇ ਗੁਰੂ ਵੀ ਨੇ, ਦੇ ਨਾਲ ਪੇਸ਼ਕਾਰੀ ਦਿੱਤੀ ਏ। ਉਨ੍ਹਾਂ ਕਿਹਾ ਕਿ ਉਹ ਆਕਾਸ਼ਵਾਣੀ ਲਈ ਪੇਸ਼ਕਾਰੀ ਦੇ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਬੰਦੇ ਨੇ, ਜੋ ਦਹਾਕਿਆਂ ਤੋਂ ਰਾਸ਼ਟਰ ਦੀ ਸੇਵਾ ਕਰਨ ਵਾਲੀ ਇੱਕ ਸੰਸਥਾ ਏ। ਕੇਂਦਰੀ ਕੋਲਾ ਮੰਤਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਨਰੇਂਦਰ ਮੋਦੀ ਸਰਕਾਰ ਦੇ 12 ਸਾਲਾਂ ਵਿਚ ਭਾਰਤ ਦੀ ਕੋਲਾ ਅਤੇ ਖਾਣਾਂ ਦੇ ਖੇਤਰ ਵਿਚ ਵੱਡਾ ਬਦਲਾਅ ਆਇਆ ਹੈ। ਹੈਦਰਾਬਾਦ ਦੇ ਫਿਲਮ ਸਿਟੀ ਵਿਖੇ ਇੱਕ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਕਿਹਾ ਕਿ ਭਾਰਤ ਨੇ 1 ਅਰਬ ਟਨ ਕੋਲਾ ਉਤਪਾਦਨ ਦਾ ਰਿਕਾਰਡ ਬਣਾਇਆ ਅਤੇ ਹੁਣ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਕੋਲਾ ਉਤਪਾਦਕ ਦੇਸ਼ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੋਲਾ ਖੇਤਰ ਤੋਂ ਕਰੀਬ 5 ਲੱਖ ਲੋਕਾਂ ਨੂੰ ਸਿੱਧੇ ਤੌਰ ਤੇ ਅਤੇ 25 ਲੱਖ ਲੋਕਾਂ ਨੂੰ ਸਿੱਧੇ ਤੌਰ ਤੇ ਰੁਜ਼ਗਾਰ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ 2 ਸਾਲਾਂ ਵਿਚ ਕੋਲੇ ਦੀ ਦਰਾਮਦ ਵਿਚ ਕਮੀ ਆਈ ਹੈ, ਜਿਸ ਕਾਰਨ ਦੇਸ਼ ਨੂੰ ਕਰੀਬ 60,000 ਕਰੋੜ ਰੁਪਏ ਦੀ ਬਚਤ ਹੋਈ ਏ। ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ H-1B ਵੀਜ਼ਾ ਅਰਜ਼ੀਆਂ ਤੇ ਲਾਈ ਗਈ 1 ਲੱਖ ਅਮਰੀਕੀ ਡਾਲਰ ਦੀ ਫੀਸ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ ਹੈ। ਇਹ ਫੀਸ ਰਾਸ਼ਟਰਪਤੀ ਡੋਨਲਡ ਟਰੰਪ ਦੇ ਇੱਕ ਆਦੇਸ਼ ਦੇ ਤਹਿਤ ਤਜਵੀਜ਼ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਅਜਿਹੀ ਫੀਸ ਕਾਂਗਰਸ ਦੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਲਈ ਜਾ ਸਕਦੀ। ਅਮਰੀਕਾ ਵਿਚ ਕਈ ਭਾਰਤੀ ਅਮਰੀਕੀ ਸੰਗਠਨਾਂ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ H-1B ਵੀਜ਼ਾ ਵਾਲੇ ਲੋਕਾਂ ਨੂੰ ਰਾਹਤ ਪ੍ਰਦਾਨ ਕਰੇਗਾ ਅਤੇ ਸਿਸਟਮ ਵਿਚ ਸਪਸ਼ਟਤਾ ਬਣਾਈ ਰੱਖੇਗਾ।
H1B ویزا امریکی کمپنیاں

0: ਦੁਨੀਆ ਭਰ ਦੇ ਹੁਨਰਮੰਦ ਪੇਸ਼ੇਵਰਾਂ ਨੂੰ ਨੌਕਰੀਆਂ ਤੇ ਰੱਖਣ ਦੀ ਆਗਿਆ ਦਿੰਦਾ ਹੈ। ਵਿਸ਼ਾਖਾਪਟਨਮ ਸਟੀਲ ਪਲਾਂਟ ਵਿੱਚ ਅੱਗ ਲੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਹੈ ਤੇ 6 ਹੋਰ ਜ਼ਖਮੀ ਹੋ ਗਏ ਨੇ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਨਾਜ਼ੁਕ ਹੈ। ਸਟੀਲ ਮੰਤਰਾਲੇ ਮੁਤਾਬਕ ਇਹ ਹਾਦਸਾ ਪਿਘਲੇ ਹੋਏ ਸਟੀਲ ਦੀ ਕਾਸਟਿੰਗ ਪ੍ਰਕਿਰਿਆ ਦੌਰਾਨ ਵਾਪਰਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ ਹੈ। ਕੇਂਦਰੀ ਸਟੀਲ ਮੰਤਰੀ ਅਸ਼ਵਨੀ ਕੁਮਾਰ ਸਵਾਮੀ ਤੇ ਸ਼ਹਿਰੀ ਆਵਾਜਾਈ ਮੰਤਰੀ ਰਾਮ ਮੋਹਨ ਨਾਇਡੂ ਨੇ ਬੀਤੀ ਰਾਤ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਸ਼੍ਰੀ ਕੁਮਾਰਸਵਾਮੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਅਤੇ ਜ਼ਖਮੀਆਂ ਨੂੰ 10-10 ਲੱਖ ਰੁਪਏ ਦੀ ਰਾਹਤ ਰਕਮ ਦਾ ਐਲਾਨ ਕੀਤਾ। ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਲਈ ਘਰ ਅਤੇ ਉਨ੍ਹਾਂ ਦੇ ਬੱਚਿਆਂ ਲਈ ਮੁਫ਼ਤ ਸਿੱਖਿਆ ਤੇ ਪਰਿਵਾਰ ਦੇ ਇੱਕ ਮੈਂਬਰ ਲਈ ਸਥਾਈ ਰੁਜ਼ਗਾਰ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਵੀ ਮੁੱਖ ਸਕੱਤਰ, ਜ਼ਿਲ੍ਹਾ ਕਲੈਕਟਰ ਅਤੇ ਹੋਰ ਅਧਿਕਾਰੀਆਂ ਨਾਲ ਹਾਲਤ ਦਾ ਜਾਇਜ਼ਾ ਲਿਆ। ਸਰਕਾਰ ਨੇ ਫਿਲਹਾਲ ਹਾਦਸੇ ਦੀ ਜਾਂਚ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਏ। ਮਰਦਾਂ ਦੇ ਕ੍ਰਿਕਟ ਵਿੱਚ ਅੱਜ ਭਾਰਤ ਅਤੇ ਸ੍ਰੀਲੰਕਾ ਏ ਵਿਚਕਾਰ ਇੱਕ ਰੋਜ਼ਾ ਤਿਕੋਣੀ ਲੜੀ ਦਾ ਪਹਿਲਾ ਮੈਚ ਖੇਡਿਆ ਜਾਏਗਾ। ਇਹ ਮੈਚ ਸ੍ਰੀਲੰਕਾ ਦੇ ਰਾਨਗਿਰੀ ਤਾਂਬੂਲਾ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸ਼ੁਰੂ ਹੋਏਗਾ। ਇਸ ਤਿਕੋਣੀ ਲੜੀ ਵਿੱਚ ਭਾਰਤ ਏ, ਸ੍ਰੀਲੰਕਾ ਏ ਅਤੇ ਅਫਗਾਨਿਸਤਾਨ ਏ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਨੇ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਲੈਂਡ ਪੋਰਟ ਮੈਨੇਜਮੈਂਟ ਸਿਸਟਮ LPMS ਦੀ ਸ਼ੁਰੂਆਤ ਕਰਨਗੇ। ਅੰਤਰਰਾਸ਼ਟਰੀ ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਤੋਂ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੁਰੂ ਹੋ ਰਿਹਾ ਹੈ। ਮਸਕਟ ਵਿੱਚ ਭਾਰਤੀ ਦੂਤਘਰ ਨੇ ਹੋਰਮੁਸ ਪਣਜੋੜ ਦੇ ਦੱਖਣ ਵਿੱਚ MT ਮੈਰੀਵੈਕਸ ਜਹਾਜ਼ ਵਿੱਚ ਅੱਗ ਲੱਗਣ ਦੀ ਘਟਨਾ ਵਿੱਚ 24 ਭਾਰਤੀ ਨਾਵਿਕਾਂ ਦੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਏ। ਈਰਾਨ ਤੇ ਇਜ਼ਰਾਈਲ ਨੇ ਇੱਕ ਦੂਜੇ ਵਿਰੁੱਧ ਹਮਲੇ ਰੋਕਣ ਦਾ ਐਲਾਨ ਕੀਤਾ ਤੇ ਅਮਰੀਕਾ ਦੀ ਸੰਘੀ ਅਦਾਲਤ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ H-1B ਵੀਜ਼ਾ ਲਈ 1 ਲੱਖ ਅਮਰੀਕੀ ਡਾਲਰ ਦੀ ਫੀਸ ਲਾਉਣ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 8:40 ਅਤੇ 20 ਸਕਿੰਟ ਦਾ ਤੇ ਹੁਣ ਵੇਲਾ ਇਹ ਪ੍ਰੋਗਰਾਮ ਮਹਿਕ ਪੰਜਾਬੀ ਦਾ। ਜੀ ਸਰੋਤਿਓ, ਪ੍ਰੋਗਰਾਮ ਮਹਿਕ ਪੰਜਾਬੀ ਲੈ ਕੇ ਹਾਜ਼ਰ ਹਾਂ ਮੈਂ ਆਪ ਸਭ ਦੀ ਰੇਡੀਓ ਦੋਸਤ ਸੁਖਦੀਪ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਕਵਾਲੀਆਂ ਦਾ, ਤੇ ਆਓ ਫਿਰ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ ਪਹਿਲੀ ਕਵਾਲੀ ਜਿਸਨੂੰ ਆਵਾਜ਼ਾਂ ਦਿੱਤੀਆਂ ਨੇ ਮੁਹੰਮਦ ਰਫੀ, ਮੰਨਾ ਡੇ ਅਤੇ ਆਸ਼ਾ ਭੋਂਸਲੇ ਨੇ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ ਅਤੇ ਤੁਸੀਂ ਆਨੰਦ ਮਾਣ ਰਹੇ ਹੋ ਕਵਾਲੀਆਂ ਦਾ। ਤਿਆਉ ਹੁਣ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ ਅਗਲੀ ਕਵਾਲੀ ਮੋਹਿੰਦਰ ਕਪੂਰ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ।

0: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹਾਊਸ ਢਾਲੀ ਵਾਲਾ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ AIR ਤੇ।
1: ਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਅਗਲੀ ਕਵਾਲੀ ਨੁਸਰਤ ਫਤਿਹ ਅਲੀ ਖਾਨ ਦੀ ਆਵਾਜ਼ ਵਿੱਚ।

ਇਸ ਦੇ ਨਾਲ ਹੀ ਪ੍ਰੋਗਰਾਮ ਮਹਿਕ ਪੰਜਾਬ ਦੀ ਇੱਥੇ ਹੀ ਸੰਪੂਰਨ ਕਰਨ ਦੀ ਮੈਨੂੰ ਸੁਖਦੀਪ ਨੂੰ ਦਿਓ ਇਜਾਜ਼ਤ। ਧੰਨਵਾਦ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਐਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 8:59 ਅਤੇ 5 ਸਕਿੰਟ ਦਾ। ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਅਗਲਾ ਗੀਤ ਜੋ ਕਿ ਲਿਆ ਗਿਆ ਹੈ ਫਿਲਮ ਗੁਲਾਮ ਦੇ ਵਿੱਚੋਂ। ਆਵਾਜ਼ਾਂ ਦਿੱਤੀਆਂ ਨੇ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਨੇ। ਗੀਤ ਰਚਨਾ ਵੀਨੂ ਮਹਿੰਦਰਾ ਦੀ ਤੇ ਇਸ ਗੀਤ ਨੂੰ ਸੰਗੀਤ ਨਾਲ ਸਜਾਇਆ ਜਤਿਨ ਲਲਿਤ ਨੇ।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਰੱਬ ਵਰਗੇ ਪਿਆਰੇ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਵਿੱਚ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਗਵਦ ਗੀਤਾ ਇੱਕ ਯਥਾਰਥ ਰੂਪ ਦਾ ਪਹਿਲਾ ਅਧਿਆਇ ਸ਼ਲੋਕਾਂ ਤੇ ਅਰਥਾਂ ਸਹਿਤ।

ਸੋ ਸਰਵਣ ਕਰਨਾ ਨਾ ਭੁੱਲਣਾ। ਦਿਨ ਮੰਗਲਵਾਰ, ਮਿਤੀ 9 ਜੂਨ 2026, ਪ੍ਰਸਾਰਣ ਸਮਾਂ ਰਹੇਗਾ ਸ਼ਾਮ 5:30 ਵਜੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।

0: ਆ ਛੋੜੋ ਪੰਜਾਬ ਪੁਲਿਸ ਕੇਸ ਨੇ ਬੰਦੇ ਬਣਾਉਂਦੀਆਂ ਓਏ ਬੰਦੇ ਬਣਾਉਂਦੀਆਂ ਓਏ
1: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ 10 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਪੰਜਾਬ ਦਾ ਗਲੋਬਲ ਸੁਪਰਸਟਾਰ ਦਲਜੀਤ ਦੁਸਾਂਝ

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 10 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਹੁਣੇ ਤੁਸੀਂ ਸੁਣ ਰਹੇ ਸੀ ਸੋਨੂ ਨਿਗਮ ਅਤੇ ਸਾਧਨਾ ਸਰਗਮ ਦੀਆਂ ਆਵਾਜ਼ਾਂ ਦੇ ਵਿੱਚ ਬਰਸਾਤ ਫਿਲਮ ਦਾ ਇਹ ਗੀਤ। ਗੀਤ ਰਚਨਾ ਸੀ ਸਮੀਰ ਦੀ ਤੇ ਸੰਗੀਤ ਦਿੱਤਾ ਸੀ ਨਦੀਮ ਸ਼ਰਵਣ ਨੇ। ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਗੀਤ ਪਟਾਰਾ, ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਹਿੰਦੀ ਗੀਤਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 10:30 ਅਤੇ 37 ਸਕਿੰਟ ਦਾ ਤੇ ਮੈਂ ਸੁਖਦੀਪ ਕੌਰ ਬਣੀ ਹੋਈ ਹਾਂ ਤੁਹਾਡੇ ਨਾਲ ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜੋ ਕਿ ਲਿਆ ਗਿਆ ਫਿਲਮ ਦਲਾਲ ਦੇ ਵਿੱਚੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਕੁਮਾਰ ਸਾਨੂੰ ਅਤੇ ਕਵਿਤਾ ਕ੍ਰਿਸ਼ਨਾ ਮੂਰਤੀ ਨੇ। ਗੀਤ ਰਚਨਾ ਅਨਜਾਨ ਦੀ ਤੇ ਸੰਗੀਤ ਦਿੱਤਾ ਬੱਪੀ ਲਹਿਰੀ ਨੇ।

0: ਆਕਾਸ਼ਵਾਣੀ FM ਬਠਿੰਡਾ ਦੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 10 ਜੂਨ ਦਿਨ ਬੁੱਧਵਾਰ ਦੁਪਹਿਰ 1:15 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ। ਇਸ ਵਾਰ ਅਸੀਂ ਸੁਣਾਂਗੇ ਫਿਲਮ ਪਰਦੇਸ ਦੀ ਕਹਾਣੀ। ਵਾਚਕ ਅਤੇ ਸੰਪਾਦਨ ਕਮਲ ਸਿੱਧੂ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ, ਮਿਤੀ 10 ਜੂਨ ਦਿਨ ਬੁੱਧਵਾਰ ਦੁਪਹਿਰ 1:15 ਵਜੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ।
1: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
2: ਉਹ ਕਿਵੇਂ, ਕੀ ਗੱਲ ਹੋ ਗਈ?
1: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
2: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ FM ਬਠਿੰਡਾ ਦਾ ਸਹਾਰਾ ਲੈ।
1: ਨਾ ਉਹ ਕਿਸ ਤਰ੍ਹਾਂ ਬਾਈ?
2: ਆਕਾਸ਼ਵਾਣੀ FM ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
1: ਬਈ ਇਹਦੇ ਲਈ ਕਰਨਾ ਕੀ ਪਊਗਾ?
2: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
1: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।

ਹੁਣੇ ਤੁਸੀਂ ਸੁਣ ਰਹੇ ਸੀ ਮੇਲਾ ਫਿਲਮ ਦਾ ਯਕੀਲ, ਜਿਸ ਨੂੰ ਆਵਾਜ਼ਾਂ ਦਿੱਤੀਆਂ ਸਨ ਅਲਕਾ ਯਾਗਨਿਕ ਅਤੇ ਸਾਥੀਆਂ ਨੇ। ਧਰਮੇਸ਼ ਦਰਸ਼ਨ ਦੇ ਲਿਖੇ ਇਸ ਗੀਤ ਨੂੰ ਸੰਗੀਤ ਦਿੱਤਾ ਸੀ ਅਨੂ ਮਲਿਕ ਨੇ। ਜਿਸ ਰੋ ਤੇ ਆਓ ਹੁਣ ਸੁਣਦੇ ਆ ਪ੍ਰੋਗਰਾਮ ਗੀਤ ਪਟਾਰਾ ਦਾ ਆਖਰੀ ਗੀਤ। ਸੁਖਵਿੰਦਰ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ ਲਿਆ ਗਿਆ ਫਿਲਮ ਦਾਗ ਦ ਫਾਇਰ ਦੇ ਵਿੱਚੋਂ। ਗੀਤ ਰਚਨਾ ਸਮੀਰ ਦੀ, ਸੰਗੀਤ ਦਿੱਤਾ ਰਾਜੇਸ਼ ਰੌਸ਼ਨ ਨੇ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 10:59 ਅਤੇ 9 ਸਕਿੰਟ ਦਾ। ਠੀਕ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ। ਆਕਾਸ਼ਵਾਣੀ ਦਿੱਲੀ ਤੋਂ 11:05 ਤੋਂ ਲੈ ਕੇ 12 ਵਜੇ ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਤੇ ਪ੍ਰੋਗਰਾਮ ਚੱਲ ਰਿਹਾ ਸੀ ਬਾਲੀਵੁੱਡ ਚੇਲਸ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 11:09:26 ਦਾ। ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 12 ਵਜੇ ਰਿਲੇ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 12:05 ਤੇ ਰਿਲੇ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖ਼ਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: Rangiri Dambulla International Stadium in Sri Lanka when reports last came in. Earlier, India A won the toss and opted to bat first. And with that, we end this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 12:10 ਤੇ 18 ਸਕਿੰਟ ਦਾ। ਤੇ ਹੁਣ ਸਮਾਂ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਪ੍ਰੋਗਰਾਮ ਦੇ ਤਹਿਤ ਅਸੀਂ ਪ੍ਰਸਾਰਿਤ ਕਰਾਂਗੇ ਪੰਜਾਬੀ ਬੀਟ ਮਿਊਜ਼ਿਕ। ਪ੍ਰੋਗਰਾਮ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਸਤਿ ਸ਼੍ਰੀ ਅਕਾਲ ਤੇ ਆਓ ਆਨੰਦ ਮਾਣਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 10 ਜੂਨ ਦਿਨ ਬੁੱਧਵਾਰ ਦੁਪਹਿਰ 1:15 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ। ਇਸ ਵਾਰ ਅਸੀਂ ਸੁਣਾਂਗੇ ਫਿਲਮ ਪਰਦੇਸ ਦੀ ਕਹਾਣੀ। ਵਾਚਕ ਅਤੇ ਸੰਪਾਦਨ ਕਮਲ ਸਿੱਧੂ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ ਮਿਤੀ 10 ਜੂਨ ਦਿਨ ਬੁੱਧਵਾਰ ਦੁਪਹਿਰ 1:15 ਵਜੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ।

ਰੱਬ ਵਰਗੇ ਪਿਆਰੇ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਵਿੱਚ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਗਵਦ ਗੀਤਾ ਇੱਕ ਯਥਾਰਥ ਰੂਪ ਦਾ ਪਹਿਲਾ ਅਧਿਆਇ ਸ਼ਲੋਕਾਂ ਤੇ ਅਰਥਾਂ ਸਹਿਤ।

0: ਸੋ ਸਰਵਣ ਕਰਨਾ ਨਾ ਭੁੱਲਣਾ। ਦਿਨ ਮੰਗਲਵਾਰ, ਮਿਤੀ 9 ਜੂਨ 2026, ਪ੍ਰਸਾਰਣ ਸਮਾਂ ਰਹੇਗਾ ਸ਼ਾਮ 5:30 ਵਜੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।
1: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਨਿਊਜ਼ ਔਨ AIR ਐਪ।

0: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78 379 63 306। ਈਮੇਲ ID ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78 379 63 306।
1: ਛੋੜੋ, ਪੰਜਾਬ ਪੁਲਿਸ ਕੇਸ ਨਹੀਂ, ਬੰਦੇ ਬਣਾਉਂਦੀ ਆ ਓਏ, ਬੰਦੇ ਬਣਾਉਂਦੀ ਆ ਓਏ।
2: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 10 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਪੰਜਾਬ ਦਾ ਗਲੋਬਲ ਸੁਪਰ ਸਟਾਰ ਦਲਜੀਤ ਦੁਸਾਂਝ।

ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਿਓ 10 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz 'ਤੇ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
1: ਪ੍ਰੋਗਰਾਮ ਘਰ ਪਰਿਵਾਰ
0: ਸਮਾਂ 12:30 ਤੇ 30 ਸਕਿੰਟ ਦਾ ਤੇ ਬਿਲਕੁਲ ਜੀ ਅਸੀਂ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਲੈ ਕੇ। ਪ੍ਰੋਗਰਾਮ ਘਰ ਪਰਿਵਾਰ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਸਾਰੀਆਂ ਹੀ ਭੈਣਾਂ ਨੂੰ ਤੇ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਤੇ ਆਦਾਬ। ਜੀ ਸਰੋਤਿਓ, ਜਿਹੜਾ ਮਹੀਨਾ ਹੈ ਜੂਨ ਦਾ ਚੱਲ ਰਿਹਾ ਤੇ ਜੂਨ ਦਾ ਮਹੀਨਾ ਹੁੰਦਾ ਹੈ ਬੱਚਿਆਂ ਦੇ ਸਕੂਲੀ ਛੁੱਟੀਆਂ ਦਾ, ਯਾਨੀ ਕਿ ਸਾਰੇ ਹੀ ਬੱਚੇ, ਕੋਈ ਇੱਕ ਜਾਂ ਦੋ ਸਕੂਲ ਨਹੀਂ, ਲਗਭਗ ਮਤਲਬ ਸਾਰੇ ਹੀ ਬੱਚੇ ਆ ਜਿਹੜੇ ਸਕੂਲੀ ਛੁੱਟੀਆਂ 'ਤੇ ਚੱਲ ਰਹੇ ਨੇ, ਯਾਨੀ ਕਿ ਉਹ ਦੌਰ ਜਦੋਂ ਬੱਚੇ ਹੈ ਆਪਣੇ ਨਾਨਕੇ ਜਾਂਦੇ ਨੇ, ਜਾਂ ਜਿਹੜੇ ਬੱਚੇ ਕਈ ਵਾਰ ਨਾਨਕਿਆਂ ਤੋਂ ਤਾਂ ਦੂਰ ਰਹਿੰਦੇ ਹੀ ਨੇ, ਕਈ ਫੈਮਿਲੀਜ਼ ਇੱਦਾਂ ਦੀਆਂ ਵੀ ਹੁੰਦੀਆਂ ਨੇ ਜਿਹੜੇ ਦਾਦਕਿਆਂ ਤੋਂ ਵੀ ਦੂਰ ਰਹਿੰਦੀਆਂ ਨੇ, ਯਾਨੀ ਕਿ ਕੰਮ ਕਾਰਾਂ ਦੇ ਚੱਕਰ 'ਚ ਆਪਣੇ ਘਰ ਸ਼ਹਿਰ ਤੋਂ ਦੂਰ ਜਾ ਕੇ ਵਸੇ ਹੁੰਦੇ ਨੇ, ਅਤੇ ਛੁੱਟੀਆਂ ਦਾ ਜਿਹੜਾ ਇਹ ਸਮਾਂ ਹੁੰਦਾ ਹੈ ਜਦੋਂ ਤੁਸੀਂ ਆਪਣੇ ਨਾਨਕਿਆਂ ਅਤੇ ਦਾਦਕਿਆਂ ਨੂੰ ਮਿਲਣ ਜਾਣਾ ਹੁੰਦਾ ਹੈ। ਜੀ, ਤੇ ਮੈਨੂੰ ਇਹ ਲੱਗਦਾ ਕਿ ਬੱਚਿਆਂ ਦੇ ਨਾਲ ਨਾਲ ਜਿਹੜੇ ਉਹਨਾਂ ਦੇ ਪੇਰੈਂਟਸ ਨੇ, ਉਹਨਾਂ ਦੀਆਂ ਮਾਵਾਂ ਨੇ ਜਾਂ ਮਾਪੇ ਨੇ, ਉਹਨਾਂ ਨੂੰ ਵੀ ਇਹ ਸਮਾਂ ਜਿਹੜਾ ਇੰਜੋਏ ਕਰਨ ਦਾ ਬਹੁਤ ਬਿਹਤਰੀਨ ਮੌਕਾ ਮਿਲਿਆ ਹੁੰਦਾ ਹੈ। ਸੋ ਜੀ, ਤੁਸੀਂ ਆਪਣੇ ਜਿਹੜੇ ਨਾਨਕੇ ਦਾਦਕੇ ਆ ਉੱਥੇ ਵੀ ਵਿਜ਼ਿਟ ਕਰਨਾ, ਯਾਨੀ ਕਿ ਉਹਨਾਂ ਨੂੰ ਮਿਲਣ ਜਾਣਾ ਹੈ, ਉੱਥੇ ਛੁੱਟੀਆਂ ਕੱਟਣੀਆਂ ਨੇ, ਜਾਂ ਫਿਰ ਉਹਨਾਂ ਆਪ ਤੋਂ ਵੱਡਿਆਂ ਦੇ ਸੇਵਾ ਵੀ ਕਰਨੀ ਹੈ, ਅਤੇ ਕਈ ਭੈਣਾਂ ਨੂੰ ਹੁੰਦਾ ਹੈ ਕਿ ਅਸੀਂ ਪੇਕੇ ਜਾਵਾਂਗੇ ਤਾਂ ਆਪਣੀ ਮਾਵਾਂ ਦੇ ਹੱਥਾਂ ਦੀਆਂ ਪੱਕੀਆਂ ਜਿਹੜੀਆਂ ਰੋਟੀਆਂ ਖਾ, ਮਤਲਬ ਕਿ ਰੋਟੀ ਜਾਂ ਕੁਛ ਵੀ ਕਹਿ ਸਕਦੇ ਹੋ ਸਵਾਦ ਖਾਣੇ ਜਿਹੜੇ ਅਸੀਂ ਸਾਲ ਭਰ ਮਿਸ ਕਰ ਰਹੇ ਹੁੰਦੇ ਹਾਂ, ਉਸ ਸਵਾਦ ਦਾ ਜਿਹੜਾ ਜ਼ਾਇਕਾ ਵੀ ਅਸੀਂ ਇਹ ਜ਼ਰੂਰ ਇਹਨਾਂ ਛੁੱਟੀਆਂ ਦੇ ਵਿੱਚ ਮਾਣਾਂਗੇ। ਸੋ ਜੀ, ਤੁਸੀਂ ਆਪਣਾ ਹਰ ਜਿਹੜਾ ਜ਼ਾਇਕਾ, ਹਰ ਸ਼ੌਂਕ ਜਿਹੜਾ ਤੁਸੀਂ ਪੂਰਾ ਕਰਨਾ ਹੈ, ਮਤਲਬ ਕਿ ਛੁੱਟੀਆਂ ਇੰਜੋਏ ਕਰਨੀਆਂ ਨੇ, ਬਿਲਕੁਲ ਕਰੋ, ਪਰ ਨਾਲੋ ਨਾਲ ਇਹ ਵੀ ਸੋਚੋ ਕਿ ਜਿਹੜਾ ਛੁੱਟੀਆਂ ਦਾ ਸਮਾਂ ਤੁਹਾਨੂੰ ਮਿਲਿਆ ਹੈ, ਇਸ ਸਮੇਂ ਦੇ ਵਿੱਚ ਤੁਸੀਂ ਕੁਝ ਨਵਾਂ ਵੀ ਸਿੱਖ ਸਕਦੇ ਹੋ, ਯਾਨੀ ਕਿ ਕੋਈ ਵੀ ਸਕਿੱਲ ਹੈ ਜਿਹੜਾ ਉਸ 'ਤੇ ਤੁਸੀਂ ਸਮਾਂ ਲਾ ਕੇ ਆਪਣੇ ਆਪ ਨੂੰ ਜਿਹੜਾ ਹੁਨਰਮੰਦ ਕਰ ਸਕਦੇ ਹੋ। ਜੀ, ਇਹ ਤਾਂ ਸੀ ਸਲਾਹ ਆਪਣੇ ਆਪ ਨੂੰ ਹੁਨਰਮੰਦ ਕਰਨ ਦੀ, ਨਿੱਕੀ ਜੀ ਸਲਾਹ, ਜੇ ਤੁਸੀਂ ਮੰਨੋ ਤਾਂ ਵੀ ਠੀਕ ਤੇ ਜੇ ਨਾ ਮੰਨੋ ਤਾਂ ਵੀ ਠੀਕ, ਪਰ ਅਸੀਂ ਆਪਣੇ ਸਰੋਤਿਆਂ ਦੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਮਨੋਰੰਜਨ ਦੀ ਡੋਜ਼ ਲੈ ਕੇ, ਯਾਨੀ ਕਿ ਅੱਜ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਤੁਸੀਂ ਆਨੰਦ ਮਾਣੋਗੇ ਸਿਲਸਿਲਾ ਸ਼ੁਰਲੀਆਂ ਦਾ। ਜੀ, ਤੇ ਜੁੜੇ ਰਹੋ ਪ੍ਰੋਗਰਾਮ ਦੇ ਨਾਲ, ਸਮਾਂ 12:33 ਤੇ 20 ਸਕਿੰਟ ਦਾ, ਤੇ ਹੁਣ ਪ੍ਰੋਗਰਾਮ ਦਾ ਆਗਾਜ਼ ਇਸ ਗੀਤ ਨਾਲ।

0: ਸਰੋਤੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-4231 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार तन मन को ताजा कर जाए।
2: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਰੋਤਿਆਂ ਨੂੰ ਦੱਸ ਦਈਏ ਕਿ ਮਿਤੀ 10 ਜੂਨ ਦਿਨ ਬੁੱਧਵਾਰ ਦੁਪਹਿਰ 1:15 ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ। ਇਸ ਵਾਰ ਅਸੀਂ ਸੁਣਾਂਗੇ ਫਿਲਮ ਪਰਦੇਸ ਦੀ ਕਹਾਣੀ। ਵਾਚਕ ਅਤੇ ਸੰਪਾਦਨ ਕਮਲ ਸਿੱਧੂ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਸੋ ਸੁਣਨਾ ਨਾ ਭੁੱਲਣਾ ਮਿਤੀ 10 ਜੂਨ ਦਿਨ ਬੁੱਧਵਾਰ ਦੁਪਹਿਰ 1:15 ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੀ।
3: ਛੋੜੋ, ਪੰਜਾਬ ਪੁਲਿਸ ਕੇਸ ਨੇ ਬੰਦੇ ਬਣਾਉਂਦੀਆਂ ਓਏ, ਬੰਦੇ ਬਣਾਉਂਦੀਆਂ ਓਏ।
4: ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, 10 ਜੂਨ ਦਿਨ ਬੁੱਧਵਾਰ ਸ਼ਾਮ 5 ਵਜੇ ਸਿਲਸਿਲਾ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਪੰਜਾਬ ਦਾ ਗਲੋਬਲ ਸੁਪਰ ਸਟਾਰ ਦਲਜੀਤ ਦੁਸਾਂਝ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ।
1: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 12:41 ਤੇ 26 ਸਕਿੰਟ ਦਾ ਹੈ ਤੇ ਹੁਣ ਸਮਾਂ ਹੈ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਸ਼ੁਰਲੀਆਂ ਪ੍ਰਸਾਰਿਤ ਕਰਨ ਦਾ। ਤੇ ਸਰੋਤੇ ਨੂੰ ਦੱਸਦੀ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਤਹਿਤ ਭਾਗ ਲੈਣ ਵਾਲੇ ਕਲਾਕਾਰ ਨੇ ਡੋਲੀ ਦੇ ਰੂਪ ਵਿਚ ਹੋਣਗੇ ਸੀਮਾ ਮਹਿਰਾ, ਬੀਬੋ ਭੂਆ ਦੀ ਭੂਮਿਕਾ ਅਦਾ ਕਰਨਗੇ ਸੰਦੀਪ ਸ਼ੇਰਗਿੱਲ ਤੇ ਨਾਲ ਇਸ ਪ੍ਰੋਗਰਾਮ ਦੇ ਤਹਿਤ ਇਕ ਹੋਰ ਆਵਾਜ਼ ਹੋਵੇਗੀ ਜੀ, ਆਵਾਜ਼ ਰਜਿੰਦਰ ਮਾਨ ਦੀ। ਤੇ ਆਓ ਫਿਰ ਆਨੰਦ ਮਾਣਦੇ ਹਾਂ ਅੱਜ ਦੇ ਇਸ ਸਿਲਸਿਲਾ ਸ਼ੁਰਲੀਆਂ ਦਾ।
2: ਜਿਹਨੂੰ ਦੇਖੋ ਵਟਸਐਪ ਤੇ ਫੇਸਬੁੱਕ ਤੇ ਸਾਰੇ ਗਿਆਨ ਦੇਣ ਲੱਗੇ ਹੋਏ ਆ। ਸਾਰੇ ਕਹਿੰਦੇ ਆ ਗਰਮੀ ਬਹੁਤ ਹੈ, ਬਾਹਰ ਨਾ ਜਾਓ, ਸਕੂਲ ਨਾ ਜਾਓ, ਬਾਜ਼ਾਰ ਨਾ ਜਾਓ, ਕਿਤੇ ਨਾ ਜਾਓ। ਮਜ਼ਾਲ ਹੈ ਕੋਈ ਇਹ ਕਹਿ ਦੇ? ਗਰਮੀ ਬਹੁਤ ਹੈ ਲੇਡੀਜ਼, ਤੁਸੀਂ ਰਸੋਈ ਚ ਨਾ ਜਾਓ।
3: ਨੀ ਕੀ ਕੁੜਾ ਤੜਕੀ ਤੂੰ ਝੱਜੂ ਰੌਲਾ ਜਾ ਪਾਇਆ? ਨੀ ਤੂੰ ਤਾਂ ਤੜਕੀ ਤਪੀ ਪਈ ਆ ਕੁੜਾ। ਇੱਕ ਤਾਂ ਬਾਹਰ ਇੰਨੀ ਅੱਗ ਪੈਂਦੀ ਆ, ਨੀ ਉਤੋਂ ਤੂੰ ਤੜਕੇ ਹੀ ਤਪ ਜਾਨੀ ਆ। ਨੀ ਤੈਨੂੰ ਹੋਇਆ ਕੀ ਆ ਕੁੜਾ? ਮੈਨੂੰ ਐ ਤਾਂ ਦੱਸ ਦੇ ਡੌਲੀਏ, ਤੜਕੀ ਸੂਈ ਚੱਕੀ ਫਿਰਦੀ ਆ ਜਿਵੇਂ ਗੱਡੀ ਚ ਲਾਲ ਬੱਤੀ ਆਈ ਹੁੰਦੀ ਆ।
2: ਓ ਬੀਬੋ ਸਿਸ, ਇੰਨੀ ਗਰਮੀ ਹੋਈ ਪਈ ਏ ਤੇ ਦੂਜਾ ਤੁਸੀਂ ਦੇਖੋ ਤੁਸੀਂ ਅਗਲਾ ਨੂੰ ਠੋ ਰਹੇ ਹੋ।
3: ਨੀ ਓਹੋ ਕੁੜੇ ਤੂੰ ਤਾਂ ਉਈਓ ਗਰਮੀ ਮੰਨੀ ਜਾਨੀ ਆ ਕੁੜੇ। ਬਾਹਰ ਨਿਕਲ ਕੇ ਦੇਖ, ਬਰਫ ਪੈਂਦੀ ਆ ਬਰਫ। ਹਾਂ
2: ਹੈ, ਬਰਫ ਪੈਂਦੀ ਏ? ਕਿੱਥੇ ਪੈ ਗਈ ਬਰਫ?
3: ਨੀ ਓਹੋ, ਨੀ ਓ ਆਪਣੇ ਮੋੜ ਤੇ ਕੁੜੇ ਚੁਰਾਹੇ ਦੇ ਜਮਾ ਨੇੜੇ
2: ਹੈ, ਉੱਥੇ ਬਰਫ ਪੈ ਰਹੀ ਏ। ਚਲੋ ਚੱਲੀਏ ਜਲਦੀ ਨਾਲ।
3: ਨੀ ਓਹੋ, ਤੈਨੂੰ ਕਾਲੀ ਕਾਹਨੂੰ ਹੋ ਗਈ? ਨੀ ਮੈਂ ਤਾਂ ਟੱਲੀ ਦੇ ਪਾਪੇ ਦੀ ਗੱਲ ਕਰਦੀ ਆ। ਨੀ ਓ ਟੱਲੀ ਦਾ ਪਾਪਾ ਉੱਥੇ ਰੇੜੀ ਨੀ ਲਾਉਂਦਾ, ਅਖੇ ਬਰਫ ਕੇ ਗੋਲੇ ਲੈ ਲੋ, ਬਰਫ ਕੇ ਗੋਲੇ। ਨੀ ਜਦੋਂ ਉਹ ਲਾਉਂਦਾ ਰੰਦਾ ਬਰਫ ਨੂੰ ਕੁੜੇ, ਫਿਰ ਐ ਡਿੱਗਦੀ ਆ ਬਰਫ ਜਿਵੇਂ ਸਿਮਲੇ ਪੈਂਦੀ ਆ। ਹਾਂ
2: ਅੱਛਾ, ਤੁਸੀਂ ਬਰਫ ਦੇ ਗੋਲੇ ਦੀ ਗੱਲ ਕਰਦੇ ਹੋ। ਤੁਸੀਂ ਗੱਲ ਕੀਤੀ ਹੈ ਨਾ, ਮੇਰੇ ਮੂੰਹ ਚ ਪਾਣੀ ਆ ਗਿਆ, ਮੇਰਾ ਤੇ ਦਿਲ ਕਰਨ ਲੱਗ ਗਿਆ ਬਰਫ ਦੇ ਗੋਲੇ ਖਾਣ ਨੂੰ। ਚਲੋ ਚੱਲੀ ਆਪਾਂ।
3: ਨੀ ਤੂੰ ਸ਼ੁਕਰ ਹੈ ਪਾਣੀ ਆਇਆ, ਤੈਨੂੰ ਤਾਂ ਐ ਕਹਿਣਾ ਚਾਹੀਦਾ ਸੀ ਵੀ ਤੇਰੇ ਤਾਂ ਕੁੜੇ ਕਾਲਜੇ ਚ ਠੰਡ ਪਏਗੀ।
2: ਉੱਥੇ ਜਦੋਂ ਗੋਲਾ ਖਾਊਂਗੀ ਤੇ ਆਪੇ ਠੰਡ ਪੈ ਜਾਣੀ ਹੈ। ਚਲੋ ਚੱਲੀਏ ਆਪਾਂ ਜਲਦੀ ਨਾਲ।
3: ਨੀ ਆਹੋ ਫਿਰ, ਨੀ ਮੈਂ ਤਾਂ ਲਾਲ ਜੇ ਰੰਗ ਵਾਲਾ ਖਾਊਂਗੀ। ਨੀ ਤੂੰ ਉਹ ਖਾਲੀ ਰੰਗ ਬਰੰਗਾ ਜਾ, ਹਰਾ ਲੀਲਾ ਨਾਲ ਪੀਲਾ ਸਾਰੇ ਹੀ ਹੁੰਦੇ ਆ ਕੁੜੇ ਉਹਦੇ ਚ।
2: ਚਲੋ ਚਲੋ ਚੱਲਦੇ ਆ, ਦੇਖਦੇ ਕਿਹੜੇ ਕਿਹੜੇ ਰੰਗ ਉਹਦੇ ਕੋਲ ਹੈਗੇ ਆ। ਤੇ ਨਾਲੇ ਯਾਦ ਹੈ ਸਾਨੂੰ ਗਰਮੀਆਂ ਦੀਆਂ ਛੁੱਟੀਆਂ, ਉਹ ਬਚਪਨ ਇਕੱਠੇ ਹੋ ਕੇ ਜਾਂਦੇ ਸੀ, ਬਰਫ ਦੇ ਗੋਲੇ ਖਾਂਦੇ ਸੀ, ਕਿੰਨਾ ਮਜ਼ਾ ਆਉਂਦਾ ਸੀ। ਮੈਨੂੰ ਤਾਂ ਤੁਸੀਂ ਬਚਪਨ ਹੀ ਯਾਦ ਕਰਾਤਾ।
3: ਨੀ ਮਾੜਾ ਮੋਟਾ ਚੁੰਨੀ ਦਾ ਪੱਲਾ ਕਰ ਲਾ ਮੂੰਹ ਤੇ, ਤੇਰੇ ਤਾਂ ਮੂੰਹ ਚੋਂ ਪਾਣੀ ਦੀਆਂ ਧਾਰਾਂ ਪੈਂਦੀਆਂ ਨੇ।
2: ਓਹੋ ਬੀਬੋ ਸਿਸ, ਚਲੋ ਠੀਕ ਹੈ, ਬਰਫ ਦੇ ਗੋਲੇ ਟੱਪ ਖਾ ਲਾਂਗੇ। ਪਰ ਇੱਕ ਗੱਲ ਹੋਰ ਹੈ, ਦੇਖੋ ਗਰਮੀ ਦੀ ਛੁੱਟੀਆਂ ਆ ਰਹੀਆਂ, ਗਰਮੀ ਦੀ ਛੁੱਟੀਆਂ ਚ ਆਏ ਹਾਏ ਪਿੱਕ ਕੇ ਜਾਊਂਗੀ ਮੈਂ, ਆਰਾਮ ਨਾਲ ਪਾਉਂਗੀ, ਆਰਾਮ ਕਰੂੰਗੀ, ਕਿੰਨੀਆਂ ਵਧੀਆ ਮੇਰੀ ਛੁੱਟੀਆਂ ਹੋਣਗੀਆਂ, ਮਜ਼ਾ ਆਜੂਗਾ।
3: ਨੀ ਓਹੋ, ਨੀ ਪਿੱਕ ਕੇ ਬੜੇ ਤੇਰੇ ਡਲਹੌਜੀ ਚ ਪੈਂਦੇ ਆ ਹੈ ਕੁੜੇ, ਆ ਪਰਲੇ ਮਹੱਲੇ ਚ ਤੇਰੇ ਦੋ ਗਲੀਆਂ ਟੱਪ ਕੇ ਕੁੜੇ ਪਿੱਕ ਕੇ ਆ ਜਾਊਗੀ ਇਹ ਪਿੱਕ ਕੇ, ਵੀ ਉੱਥੇ ਬੜੀ ਠੰਡ ਪੈਂਦੀ ਆ ਕੁੜੇ। ਆਹੀ ਹਾਲ ਹੈ ਉੱਥੇ, ਚਾਹੇ ਇੱਥੇ ਰਹਿ ਲਾ ਤੇ ਚਾਹੇ ਪਿੱਕ ਕੇ। ਹਾਂ ਪਰ ਉਹ ਗੱਲ ਵੱਖਰੀ ਆ ਵੀ ਤੇਰੀ ਮਾਂ ਨੇ ਭਾਈ 2-4 ਤੈਨੂੰ ਸੂਟ ਸਿਉਂ ਕੇ ਦੇ ਦੇਣੇ ਆ, ਤੇ ਨਾਲੇ ਭਾਈ ਤੈਨੂੰ ਉੱਥੇ ਖਾਣ ਪੀਣ ਨੂੰ ਵਾਧੂ ਐਸ ਹੋਜੂਗੀ।

0: ਦੇਖੋ ਬੀਬੋ ਸਿਸ, ਜੇਕਰ ਗੱਲ ਤੁਸੀਂ ਖਾਣ ਪੀਣ ਦੀ ਕਰਦੇ ਹੋ, ਕੱਪੜਿਆਂ ਦੀ ਕਰਦੇ ਹੋ, ਸੂਟਾਂ ਦੀ ਕਰਦੇ ਹੋ, ਤਾਂ ਇੱਥੇ ਵੀ ਮੈਨੂੰ ਕਮੀ ਨਹੀਂ ਹੈ ਖਾਣ ਪੀਣ ਦੀ ਤੇ ਕੱਪੜਿਆਂ ਦੀ, ਉਹ ਤਾਂ ਮੈਨੂੰ ਇੱਥੇ ਹੀ ਮਿਲ ਜਾਣੇ ਹੈ। ਪਰ ਗੱਲ ਉਹ ਹੈ ਕਿ ਜਦੋਂ ਪਿੱਕ ਕੇ ਜਾਓ ਨਾ, ਬਸ ਉਹ ਜਿਹੜੀ ਫੀਲਿੰਗ ਆਉਂਦੀ ਹੈ ਨਾ ਰਾਜੇ ਮਹਾਰਾਜਿਆਂ ਲਈ, ਉਹ ਤਾਂ ਬਸ ਪਿੱਕ ਕੇ ਜਾ ਕੇ ਆਉਂਦੀ ਹੈ।
1: ਨਹੀਂ ਆਹੋ ਭਾਈ, ਕੇਰਾਂ ਕੇਰਾਂ ਤਾਂ 2-4 ਦਿਨ ਗਿਆ ਤਾਂ ਅਗਲਿਆਂ ਨੂੰ ਚੰਗਾ ਲੱਗਦਾ, ਜਦੋਂ ਤੁਸੀਂ 10-12 ਦਿਨ ਉੱਥੋਂ ਨਿਕਲੋ ਹੀ ਨਾ ਪੁੱਠੇ ਕੁੜੇ, ਫਿਰ ਤਾਂ ਅਗਲਾ ਵੀ ਅੰਦਰੋਂ ਅੰਦਰੀ ਵਿਓ ਜੀ ਘੋਲਣ ਲੱਗ ਜਾਂਦਾ ਵੀ ਹੁਣ ਇਹ ਜਾਂਦੀਆਂ ਹੀ ਨਹੀਂ। ਨਾਲੇ ਭਾਈ ਗੱਲ ਸੁਣ ਡੋਲੀਏ, ਉਹ ਵੀ ਤਾਂ ਕਿਸੇ ਦੀਆਂ ਧੀਆਂ ਭੈਣਾਂ ਨੇ ਜਿਹੜੀਆਂ ਤੁਹਾਡੀ ਉੱਥੇ ਸੇਵਾ ਕਰਦੀਆਂ, ਮੇਰਾ ਮਤਲਬ ਤੇਰੀ ਭਰਜਾਈ ਵਰਗੀਆਂ।
0: ਲੈ ਪੇਕੇ ਜਾ ਕੇ ਕਿਉਂ ਕੰਮ ਕਰਾਂਗੇ, ਪੇਕੇ ਜਾਓ ਤਾਂ ਉੱਥੇ ਆਰਾਮ ਕਰਨੀ ਚਾਹੀਦਾ ਹੈ, ਮਾਂ ਕੰਮ ਕਰੇ, ਮੇਰੀ ਭਰਜਾਈ ਕੰਮ ਕਰੇ, ਮੈਂ ਤਾਂ ਉੱਥੇ ਪੂਰਾ ਇੰਜੋਏ ਕਰਨ ਜਾਂਦੀ ਛੁੱਟੀਆਂ ਆਪਦੀਆਂ, ਉੱਥੇ ਜਾ ਕੇ ਕੰਮ ਕਰਨਾ ਤੇ ਮੈਂ ਇੱਥੇ ਨਾ ਕਰ ਲਵਾਂ।
1: ਨੀ ਆਹੋ ਭਾਈ, ਇਹ ਤਾਂ ਤੇਰੇ ਦਿਲ ਦੀ ਹਿੱਸਾ, ਜਿਵੇਂ ਤੇਰਾ ਦਿਲ ਕਰਦਾ ਤੇ ਭਾਈ ਕਰ ਲੈ। ਨੀ ਆ ਦੇਖਣਾ ਭਲਾ ਚਿੱਟੇ ਜਿਹੇ ਲੀੜਿਆਂ ਵਾਲੀ ਕਿਹੜੀ ਤੁਰੀ ਆਉਂਦੀ ਆ।
0: ਹਾਂ ਪੁੱਛੀ ਨਵੀਂ ਲੱਗਦੀ ਹੈ ਮੁਹੱਲੇ ਦੇ ਵਿੱਚ, ਚਲੋ ਪੁੱਛਦੇ ਆ। ਹੈਲੋ ਸਿਸ।
1: ਨੀ ਗੱਲ ਸੁਣ, ਨੀ ਮੈਨੂੰ ਤਾਂ ਇਹ ਨਵੀਂ ਵਕੀਲਣੀ ਲੱਗਦੀ ਆ ਜਿਹੜੀ ਆ ਤੁਹਾਡੇ ਮਗਰਲੇ ਘਰੇ ਰਹਿਣ ਆਈ ਆ। ਨੀ ਆਪਾਂ ਤਾਂ ਕਦੇ ਟੱਕਰੀਆਂ ਹੀ ਨੀ, ਚੱਲ ਨੀ ਬੁਲਾ ਇਹਨੂੰ, ਕਰਦੇ ਆ 2-4 ਗੱਲਾਂ ਇਹਦੇ ਨਾਲ।
0: ਠੀਕ ਹੈ, ਥੋੜਾ ਸੰਭਲ ਕੇ ਗੱਲ ਕਰੀਓ, ਤੁਸੀਂ ਐਵੇਂ ਨਾ ਕੁਛ ਬੋਲ ਦਿਓ ਕਿਤੇ ਕੇਸ ਹੀ ਪਾ ਜਾਓ ਅਗਲੀ। ਹੈਲੋ ਸਿਸ।
1: ਆ ਭੈਣ ਜੀ ਸਤਿ ਸ੍ਰੀ ਅਕਾਲ।
2: ਓ ਸਤਿ ਸ੍ਰੀ ਅਕਾਲ ਬੀਬੋ ਭੂਆ, ਸਤਿ ਸ੍ਰੀ ਅਕਾਲ।
1: ਨੀ ਲਾ ਦੇਖ ਲਾ ਡੋਲੀਏ ਕੁੜੇ, ਤੇਰੀ ਬੀਬੋ ਭੂਆ ਦੀ ਹਰੇਕ ਮਹੱਲੇ ਚ ਮਸ਼ਹੂਰੀ ਆ। ਨੀ ਆ ਲੈ ਆਪਣੀ ਵਕੀਲ ਭੈਣ ਜੀ ਨੂੰ ਤਾਂ ਮੇਰਾ ਨਾਂ ਵੀ ਰੱਟਿਆ ਪਿਆ।
0: ਮੈਨੂੰ ਲੱਗਦਾ ਤੁਸੀਂ ਮੁਹੱਲੇ ਚ ਨਵੇਂ ਨਵੇਂ ਆਏ ਹੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਯੂ ਆਰ ਮੋਸਟ ਵੈਲਕਮ।
2: ਥੈਂਕ ਯੂ।
0: ਤੇ ਫਿਰ ਜਲਦੀ ਨਾਲ ਆਪਣੀ ਇੰਟਰੋਡਕਸ਼ਨ ਦੋ, ਨਾਮ ਦੱਸੋ ਤੁਹਾਡਾ ਕੀ ਹੈ।
2: ਮੈਂ ਤੁਹਾਡੇ ਹਿਸਾਬ ਨਾਲ ਆਪਣਾ ਨਾਮ ਦੱਸਾਂ ਜਾਂ ਬੀਬੋ ਭੂਆ ਦੇ ਹਿਸਾਬ ਨਾਲ ਦੱਸਾਂ?
0: ਹੈਂ, ਇਹ ਕੀ ਗੱਲ ਹੋਈ, ਨਾਮ ਤਾਂ ਇੱਕ ਹੀ ਹੁੰਦਾ।
1: ਨੀ ਆਹੋ ਭਾਈ, ਵਕੀਲ ਨੀ ਭੈਣ ਜੀ, ਕੁੜੇ ਨਾਂ ਤਾਂ ਬੰਦੇ ਦਾ ਇੱਕੋ ਹੀ ਹੁੰਦਾ, ਇਹ ਗੱਲ ਵੱਖਰੀ ਆ ਵੀ ਕਚਹਿਰੀਆਂ ਵਾਲੇ ਤੁਹਾਨੂੰ ਕਿਸੇ ਹੋਰ ਨਾਂ ਨਾਲ ਜਾਣਦੇ ਹੋਣਗੇ, ਵੀ ਘਰੇ ਕੋਈ ਭਾਈ ਬੰਦੇ ਦਾ ਹੋਰ ਨਾਂ ਹੁੰਦਾ। ਤੁਸੀਂ ਐਂ ਕਰੋ ਕੁੜੇ ਭਾਈ, ਦੋਨੇ ਹੀ ਦੱਸ ਦਿਓ।
2: ਮਾਫ ਕਰਨਾ ਭੈਣ, ਪਹਿਲਾਂ ਤੁਸੀਂ ਆਪਦਾ ਨਾਂ ਦੱਸੋਗੇ, ਆਪਣੇ ਤੋਂ ਸ਼ੁਰੂ ਕਰੋਗੇ?
0: ਮੇਰਾ ਨਾਮ ਹੈ,
1: ਇਹਦਾ ਨਾਂ ਤਾਂ ਭਾਈ ਦਲਵੀਰ ਕੌਰ ਹੈ, ਇਹਨੂੰ ਪਿਆਰ ਨਾਲ ਸਾਰੇ ਡਬਲੀ ਡਬਲੀ ਕਹਿੰਦੇ ਨੇ।
0: ਓ ਮਾਈ ਗੋਡ ਬੀਬੋ ਸਿਸ, ਜਦੋਂ ਤੁਹਾਡੀ ਇੰਟਰੋਡਕਸ਼ਨ ਹੋਗੀ ਤੁਸੀਂ ਦੇ ਦੇਣਾ, ਮੈਂ ਆਪਣਾ ਨਾਮ ਡੋਲੀ ਦੱਸੂਗੀ। ਮੇਰਾ ਨਾਮ ਡੋਲੀ ਹੈ।

0: ਨਹੀਂ, ਮੇਰੀ ਇੰਟਰੋਡਕਸ਼ਨ ਤਾਂ ਹੋ ਗਈ, ਅਗਲੀ ਭੈਣ ਜੀ ਨੇ ਤਾਂ ਪਹਿਲਾਂ ਹੀ ਮੇਰਾ ਨਾਂ ਲੈ ਕੇ ਬੁਲਾ ਲਿਆ, ਤੇਰੀ ਤਾਂ ਬੇਇੱਜ਼ਤੀ ਹੋ ਗਈ, ਤੈਨੂੰ ਤਾਂ ਪੁੱਛਣਾ ਪਿਆ।
1: ਇੰਟਰੋਡਕਸ਼ਨ ਤਾਂ ਤੁਹਾਡੀ ਹੋਣੀ ਹੈ, ਬੱਚਾ ਬੱਚਾ ਜਾਂਦਾ। ਜੇਕਰ ਗੱਲ ਕਰੋ ਤੁਸੀਂ ਜਨੋਰਾਂ ਦੀ, ਕਿਹੜਾ ਜਨੋਰ ਹੈ ਜਿਹੜਾ ਤੁਹਾਨੂੰ ਜਾਣਦਾ ਨਹੀਂ, ਸਾਰੇ ਜਾਣਦੇ ਤੁਹਾਨੂੰ।
0: ਨਾ ਭਾਈ ਹਾ ਗੱਲ ਤਾਂ ਨਾ ਕਰ, ਇਹ ਤਾਂ ਸੁੱਖ ਨਾਲ ਪੜ੍ਹੀ ਲਿਖੀ ਵਕੀਲਣੀ ਹੈ ਭੈਣ ਜੀ ਤਾਂ।
2: ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਇਹਨਾਂ ਦਾ ਕਲੇਸ਼ ਪਿਆ ਪਿਆ, ਇੱਕ ਕੇਸ ਮੈਨੂੰ ਇੱਥੋਂ ਵੀ ਨਿਕਲ ਸਕਦਾ। ਚਲੋ ਦੇਖਦੇ ਹਾਂ ਕੀ ਬਣਦਾ।
1: ਕੀ ਕਿਹਾ ਭੈਣ ਜੀ ਤੁਸੀਂ?
2: ਨਹੀਂ ਜੀ, ਮੈਂ ਕੁਛ ਨੀ ਕਿਹਾ ਡੋਲੀ ਭੈਣ, ਮੈਂ ਤਾਂ ਬੀਬੋ ਭੂਆ ਦੀ ਗੱਲ ਕਰਦੀ ਸੀ। ਨਾਲੇ ਮੈਨੂੰ ਕੋਈ ਆਪਦਾ ਪਹਿਲਾਂ ਪੁਰਾਣਾ ਕੋਈ ਕੇਸ ਜਿਹਾ ਯਾਦ ਆ ਗਿਆ ਸੀ, ਤੁਹਾਡੇ ਵਾਂਗੂ ਕਲੇਸ਼ ਜਿਹਾ ਪਿਆ ਪਿਆ ਸੀ, ਤੇ ਉੱਥੇ ਫਿਰ ਮੈਂ ਉਹਨਾਂ ਦਾ ਸਮਝੌਤਾ ਕਰਾ ਕੇ ਆਈ ਸੀ। ਤੇ ਤੁਸੀਂ ਮੈਨੂੰ ਮੇਰਾ ਨਾਮ ਪੁੱਛਿਆ ਸੀ ਨਾ?
1: ਹਾਂ ਹਾਂ, ਨਾਮ ਦੱਸੋ ਪਹਿਲਾਂ ਤਾਂ ਆਪਣਾ।
2: ਡੋਲੀ ਜਨਾਬ, ਮੇਰਾ ਨਾਮ ਹੈ ਜੀ ਨਿਮਰਤ, ਤੇ ਘਰ ਦੇ ਮੈਨੂੰ ਪਿਆਰ ਨਾਲ ਤੁਹਾਡੇ ਨੂੰ ਨਿੰਮੋ ਕਹਿੰਦੇ ਆ।
1: ਓ ਮਾਈ ਗੋਡ, ਕਿੱਡਾ ਸੋਹਣਾ! ਮੈਂ ਵੀ ਗਾਣਾ ਗਾਉਂਦੀ ਹੁੰਦੀ ਆ ਨਾ ਇੱਕ ਬੀਬੋ ਸਿਸ, ਧਮਕਾਂ ਨੇ ਪੈਂਦੀਆਂ ਮੈਂ ਜਿੱਥੇ ਜਿੱਥੇ ਜਾਂ, ਸਾਰੇ ਮੈਨੂੰ ਕਹਿੰਦੇ
2: ਨਿੰਮੋ ਇਹਦਾ ਨਾਂ।
0: ਨੀ ਲੱਗਦਾ ਭਾਈ ਜੋੜੀ ਤੁਹਾਡੀ ਦੋਹਾਂ ਦੀ ਬਣ ਜਾਣੀ ਆ, ਪਹਿਲਾਂ ਤਾਂ ਬਬਲੀ ਪਾਸੇ ਹੋ ਗਈ, ਕੁੜੇ ਲੱਗਦਾ ਡੋਲੀਏ ਹੁਣ ਮੈਨੂੰ ਨਾ ਪਾਸੇ ਕਰ ਦਿਓ, ਕਿਤੇ ਡੋਲੀ ਤੇ ਨਿੰਮੋ ਹੀ ਚਰਚਾ ਚ ਆ ਜਾਣ ਭਾਈ।
1: ਨਹੀਂ ਨਹੀਂ, ਐਡੀ ਕੋਈ ਗੱਲ ਨੀ। ਅੱਛਾ ਨਿੰਮੋ ਸਿਸ, ਤੁਸੀਂ ਗੱਲ ਕਰ ਰਹੇ ਸੀ ਕੇਸ ਦੀ, ਕੋਈ ਕੇਸ ਹੈ ਤਾਂ ਅਸੀਂ ਵੀ ਸੋਲਵ ਕਰ ਦਿੰਦੇ ਹੁੰਦੇ ਆ, ਵੈਸੇ ਤਾਂ ਦੱਸੋ ਸਾਡੇ ਕਰਨ ਲਈ ਕੋਈ ਕੰਮ ਹੈ ਤਾਂ।
0: ਨਹੀਂ ਪਹਿਲਾਂ ਮੇਰੀ ਵੀ ਮਾੜੀ ਸੁਣ ਲੈਣ ਦੇ ਕੁੜੇ, ਵਕੀਲਣੀ ਭੈਣ ਦੀ ਮਸਾਂ ਮਸਾਂ ਤਾਂ ਖੜੀ ਆ ਕੁੜੇ ਆਪਣੇ ਕੋਲੇ, ਹੈ ਇੰਨੀ ਗਰਮੀ ਚ ਠੰਡਾ ਠੰਡਾ ਤਾਂ ਡੋਲੀਏ ਤੂੰ ਪਿਉਂਦੀ ਕੋਈ ਨੀ। ਨੀ ਭੈਣ ਜੀ ਗੱਲ ਸੁਣੋ, ਤੁਸੀਂ ਕੇਸ ਕੱਲੇ ਸੋਲਵ ਕਰਨ ਦੀ ਗੱਲ ਨਾ ਕਰੋ, ਅਸੀਂ ਤਾਂ ਖੁੜੇ ਤੁਹਾਨੂੰ ਕੇਸ ਦਵਾ ਵੀ ਦਿਆ ਕਰਾਂਗੇ, ਬਸ ਤੁਸੀਂ ਸਾਡਾ ਮਾੜਾ ਜਿਹਾ ਖਿਆਲ ਰੱਖ ਲਿਓ।
2: ਵੈਸੇ ਬੀਬੋ, ਇਹ ਖਿਆਲ ਕਿਹੜੇ ਤਰੀਕੇ ਨਾਲ ਰੱਖਣਾ ਤੁਹਾਡਾ, ਮੈਨੂੰ ਦੱਸੋਗੇ ਮਾੜਾ ਜਿਹਾ?
0: ਆ ਮੇਰਾ ਮਤਲਬ ਹੈ ਵੀ ਜੇ ਕੋਈ ਸਾਨੂੰ ਗਲੀ ਚ ਉੱਚਾ ਨੀਵਾਂ ਜਿਹਾ ਬੋਲਦਾ ਹੈ, ਮਾੜਾ ਜਿਹਾ ਬਸ ਸਾਡੇ ਪੱਖ ਦੀ ਗੱਲ ਕਰ ਜਿਆ ਕਰੋ, ਹੈ ਇੰਨੇ ਨਾਲ ਬੰਦੇ ਦਾ ਦਬਕਾ ਜਿਹਾ ਬਣਿਆ ਰਹਿੰਦਾ, ਅਗਲਾ ਆਖੂਗਾ ਵੀ ਇਹਨਾਂ ਦੀ ਤਾਂ ਭਾਈ ਪਹੁੰਚ ਵਕੀਲਾਂ ਤੱਕ ਹੈ।
2: ਫਿਰ ਤੁਸੀਂ ਮੇਰਾ ਵੀ ਖਿਆਲ ਰੱਖਣਾ ਬੀਬੋ ਭੂਆ।
0: ਹਾਂਜੀ ਹਾਂਜੀ ਭੈਣ ਜੀ, ਕਿਉਂ ਨੀ।
1: ਦੇਖੋ ਆ ਬੀਬੋ ਸਿਸ ਦਾ ਰੋਜ਼ ਹੀ ਰੌਲਾ ਪਿਆ ਰਹਿੰਦਾ, ਘਰ ਚ ਰੋਜ਼ ਹੀ ਕੁੱਤੇ ਖਾਣੀ ਹੋਈ ਰਹਿੰਦੀ ਹੈ, ਇੱਕ ਅੱਧਾ ਕੇਸ ਤੁਹਾਨੂੰ ਇੱਧਰੋਂ ਹੀ ਟੱਕਰ ਜੂਗਾ।
0: ਨੀ ਕੁੱਤੇ ਕੱਤੇ ਸਾਡੇ ਕੋਈ ਨੀ ਖਾਂਦਾ, ਲੱਗੀ ਆ ਕੁੱਤੇ ਖਾਣੀ ਕਰਨ, ਹੈ ਕੁੜੇ ਸਾਡਾ ਸਾਰਾ ਟੱਬਰ ਵੈਸ਼ਨੂ ਹੈ ਭਾਈ।
2: ਹਾਂ ਚਲੋ, ਥੋੜਾ ਜਿਹਾ ਹੋਰ ਵਿਚਾਰ ਪੇਸ਼ ਕਰੋ ਆਪਣੇ, ਕੀ ਕਹਿਣਾ ਚਾਹੁੰਦੇ ਹੋ?
3: ਮੈਨੂੰ ਲੱਗਦਾ ਸਰੋਤਿਓ, ਮੈਨੂੰ ਇੱਕ ਕੇਸ ਇੱਥੋਂ ਮਿਲੂਗਾ ਹੀ।
1: ਕੁਛ ਬੋਲਦੇ ਪਏ ਹੋ ਤੁਸੀਂ ਵਾਰੀ ਵਾਰੀ?
2: ਨਹੀਂ ਨਹੀਂ ਡੋਲੀ, ਕੋਈ ਗੱਲ ਨਹੀਂ ਕੀਤੀ, ਮੈਂ ਤਾਂ ਵੈਸੇ ਹੀ ਆਪਣੇ ਸਰੋਤਿਆਂ ਨਾਲ ਗੱਲ ਕਰ ਰਹੀ ਸੀ। ਕੈਰੀ ਓਨ ਕੈਰੀ ਓਨ।
0: ਨਹੀਂ ਇਹ ਤਾਂ ਭਾਈ ਤੂੰ ਕਿਸੇ ਪੰਜਾਬੀ ਦੀ ਫਿਲਮ ਜੀ ਦਾ ਨਾਂ ਜਾ ਲੈ ਤਾਂ ਲੱਗਦਾ, ਚੱਲ ਛੱਡ ਆਪਾਂ ਕਿਹੜਾ ਕਦੇ ਫਿਲਮਾਂ ਦੇਖੀਆਂ ਨੇ, ਆ ਕੁੜੇ ਡੋਲੀਏ ਕੋਈ ਤੱਤਾ ਠੰਡਾ ਪੁੱਛ ਲਾ।
1: ਲੈ ਇਹਨਾਂ ਨੇ ਕਾਲਾ ਕੋਟ ਪਾ ਰੱਖਿਆ, ਤੇ ਕਾਲੇ ਕੋਟ ਚ ਇਹਨਾਂ ਨੂੰ ਮੈਨੂੰ ਤਾਂ ਲੱਗਦੀ ਨੀ ਇਹਨਾਂ ਨੂੰ ਕੋਈ ਗਰਮੀ ਲੱਗਦੀ ਹੋਣੀ, ਇਹਨਾਂ ਦਾ ਠੰਡ ਲੱਗਦੀ ਲੱਗਦੀ ਹੈ।
0: ਆਹੋ ਅੰਦਰ ਅਗਲਿਆਂ ਨੇ ਏਸੀ ਫਿੱਟ ਕਰਕੇ ਦਿੱਤਾ ਕਾਲੇ ਕੋਟ ਚ।
2: ਮੈਨੂੰ ਤਾਂ ਲੱਗਦਾ ਸੀ ਤੁਸੀਂ ਬਾਵਾ ਪੜ੍ਹੀਆਂ ਲਿਖੀਆਂ, ਪਰ ਮੈਨੂੰ ਲੱਗਦਾ ਮੇਰੇ ਵਰਗੀ ਹੋਈ ਹੋ ਤੁਸੀਂ ਵੀ।
0: ਅੱਛਾ ਭੈਣ ਜੀ ਤੁਸੀਂ ਸਾਡੇ ਵਰਗੇ ਹੀ ਹੋ, ਸਾਨੂੰ ਤਾਂ ਭਾਈ ਆਈ ਲੱਗਿਆ ਵੀ ਇਹ ਤਾਂ ਵਾਲੀ ਪੜ੍ਹੀ ਲਿਖੀ ਆ।
1: ਮਤਲਬ ਕਿ ਐਡਵੋਕੇਟ ਆ ਅਸੀਂ ਵੀ, ਆਪਾਂ ਵੀ ਵਕੀਲ ਆ।
0: ਨਹੀਂ ਐਡਵੋਕੇਟ ਕਿੱਥੋਂ ਆ ਗਿਆ, ਹੁਣ ਇਹ ਵਕੀਲ ਹੈ ਭੈਣ ਜੀ।
1: ਓਹੋ ਬੀਬੋ ਸਿਸ, ਵਕੀਲ ਤੇ ਐਡਵੋਕੇਟ ਇੱਕੋ ਹੀ ਗੱਲ ਹੁੰਦੀ ਹੈ, ਥੋੜਾ ਜਿਹਾ ਸਮਝਿਆ ਕਰੋ, ਤੁਸੀਂ ਬੇਇੱਜ਼ਤੀ ਕਰਾ ਦਿੰਦੇ ਹੋ।
2: ਆਹੋ ਆਹੋ ਡੋਲੀ, ਇਹਨਾਂ ਦੀ ਤਾਂ ਮਹੱਲੇ ਚ ਵੈਸੇ ਹੀ ਬਹੁਤ ਚਰਚਾ ਹੈ।
0: ਮੇਰਾ ਮਤਲਬ ਆ ਭੈਣ ਜੀ, ਇਹ ਕੀ ਗੱਲ ਕੀਤੀ ਭੈਣ ਜੀ ਤੁਸੀਂ, ਮੈਨੂੰ ਸਮਝ ਨੀ ਆਈ।
2: ਉਹ ਕੁਛ ਨੀ, ਮੈਂ ਤਾਂ ਵੈਸੇ ਗੱਲ ਕੀਤੀ ਸੀ ਵੀ ਤੁਹਾਨੂੰ ਸਾਰੇ ਜਾਣਦੇ ਆ, ਗਲੀ ਗਲੀ ਦਾ ਜਾਣਦਾ ਤੁਹਾਨੂੰ।
0: ਅੱਛਾ ਫੇਰ ਤਾਂ ਭਾਈ ਚੰਗੀ ਗੱਲ ਹੈ, ਦੇਖ ਲਾ ਭਾਈ ਕੁੜੇ ਡੋਲੀਏ ਹੁਣ ਤਾਂ ਸਾਡੇ ਚਰਚੇ ਕਚਹਿਰੀਆਂ ਚ ਹੋਇਆ ਕਰਨਗੇ, ਸਾਡੀਆਂ ਗੱਲਾਂ ਭੈਣ ਜੀ ਉੱਥੇ ਕਚਹਿਰੀਆਂ ਚ ਕਰਿਆ ਕਰਨਗੇ ਆਪਦੀਆਂ ਸਹੇਲੀਆਂ ਕੋਲੇ।
2: ਸਰੋਤਿਓ ਲੱਗਦਾ ਕੇਸ ਬਣ ਗਿਆ।
1: ਹੌਲੀ ਹੌਲੀ ਕੁਛ ਬੋਲਦੇ ਆ, ਮੈਨੂੰ ਸਮਝ ਲਾ ਜੀ, ਮੈਨੂੰ ਥੋੜਾ ਸੁਣਨਾ ਪੈਣਾ, ਕਿਤੇ ਗੱਲ ਪੁੱਠੀ ਨਾ ਪੈ ਜਾਵੇ।
0: ਆ ਤੂੰ ਹੌਲੀ ਬੋਲਿਆ ਕਰ ਕੁੜੇ, ਅਗਲੇ ਦੇ ਮੂੰਹ ਤੇ ਗੱਲਾਂ ਕਰਨ ਲੱਗ ਜਾਂਦੀਆਂ ਹੈ, ਪਹਿਲਾਂ ਭੈਣ ਜੀ ਨੂੰ ਆਪਦਾ ਮਾੜਾ ਮੋਟਾ ਗਾਹਾਂ ਪਛਾਹਾਂ ਹੋ ਜਾਣ ਦੇ, ਫੇਰ ਕੁੜੇ ਭਾਈ ਆਪਾਂ ਗੱਲ ਕਰਾਂਗੇ। ਡੋਲੀ ਤੇਰੇ ਵੀ ਨਾ ਢਿੱਡ ਚ ਗੱਲ ਕੋਈ ਰਹਿੰਦੀ ਨੀ।
2: ਚਲੋ ਬੀਬੋ ਭੂਆ ਤੇ ਡੋਲੀ ਭੈਣ ਮੈਂ ਚੱਲੀ ਆ, ਮੈਨੂੰ ਆ ਗਿਆ ਕਿਸੇ ਦਾ ਫੋਨ ਤੇ ਮੈਂ ਚੱਲੀ ਆ, ਤੁਸੀਂ ਕਹਿ ਰਹੇ ਹੋ।
0: ਠੀਕ ਆ ਭੈਣ ਜੀ, ਆਉਂਦੇ ਜਾਂਦੇ।

0: ਖੜਦੇ ਰਿਹਾ ਕਰੋ ਸਾਡੇ ਕੋਲੇ, ਕੋਈ ਦੁੱਖ ਸੁੱਖ ਹੁੰਦਾ ਤਾਂ ਆਪਦਾ ਕਰਜਿਆ ਕਰੋ ਭਾਈ, ਨਾਲੇ ਤੈਨੂੰ ਪਤਾ ਭਾਈ ਅਸੀਂ ਤਾਂ ਕੇਸ ਗੂਸ ਜੇ ਐਂ ਸਕਿੰਟਾਂ ਦੀ ਸੋਲਵ ਕਰ ਦਿੰਦੇ ਆ।
1: ਉਹ ਸਾਡੇ ਕੋਲੇ ਤਾਂ ਬੀਬੋ ਭੂਆ ਸੁੱਖ ਹੀ ਸੁੱਖ ਹੁੰਦਾ, ਸੁੱਖ ਦੁੱਖ ਤਾਂ ਤੁਹਾਡੇ ਕੋਲੇ ਹੁੰਦਾ, ਤੁਸੀਂ ਸਾਡੇ ਕੋਲੇ ਗੇੜਾ ਮਾਰ ਜਾ ਕਰੋ, ਸਾਨੂੰ ਯਾਦ ਕਰ ਲਿਆ ਕਰੋ ਮਾੜਾ ਮੋਟਾ।
2: ਚਲੋ ਠੀਕ ਹੈ, ਬਾਏ ਬਾਏ।
0: ਹਾਂ ਭਾਈ, ਮੇਰੇ ਕਿੰਨੀਆਂ ਵੀ ਔਂਕੇ, ਬਾਏ ਵਕੀਲ ਭੈਣ ਜੀ।
2: ਦੇਖਿਆ ਕਿੰਨੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਆਪਣੇ ਮੁਹੱਲੇ ਚ ਰਹਿੰਦੀਆਂ, ਆਪਾਂ ਤਾਂ ਪੜ੍ਹਾ ਹੀ ਨੀ ਗਾ।
0: ਨੀ ਆਹੋ, ਉਹ ਕਹਿ ਤਾਂ ਗਈ ਜਾਂਦੀ ਜਾਂਦੀ ਵੀ ਤੁਸੀਂ ਤਾਂ ਮੇਰੇ ਵਰਗੀਆਂ ਹੀ ਹੋ, ਹੁਣ ਜਾਂ ਤਾਂ ਤੂੰ ਆਪਣੇ ਆਪ ਨੂੰ ਪੜ੍ਹੀਆਂ ਲਿਖੀਆਂ ਲਾ ਲਾ ਤੇ ਜਾਂ ਫਿਰ ਭਾਈ ਅਗਲੀ ਆਪਣੇ ਵਰਗੀ ਲਾ ਲਾ।
2: ਗੱਲ ਤਾਂ ਬਿਲਕੁਲ ਸਹੀ ਹੈ ਤੁਹਾਡੀ ਬੀਬੋ ਸਿਸ, ਆਪਾਂ ਗੱਲ ਕਰ ਰਹੇ ਸੀ ਛੁੱਟੀਆਂ ਦੀ।
0: ਨਹੀਂ ਹਾਂ ਸੱਚ ਭਾਈ, ਕੁੜੇ ਛੁੱਟੀਆਂ ਦਾ ਤਾਂ ਦੇਖ ਮੇਰੇ ਘਰਦਿਆਂ ਨੇ ਊਂ ਤਾਂ ਭਾਈ ਮੰਨਣਾ ਨੀ ਹੈ, ਮੇਰੀ ਇੱਛਾ ਬਹੁਤ ਹੈ ਵੀ ਪਹਾੜਾਂ ਪੂੜਾਂ ਚ ਜਾਈਏ ਤੇ ਬਰਫ ਪੈਂਦੀ ਦੇਖੀਏ ਹੈ, ਤੇ ਊਂ ਭਾਈ ਆਏ ਆ ਸੁੱਖ ਨਾਲ ਇੱਥੇ ਮਨ ਜਾ ਸਮਝਾ ਲਈਦਾ, ਫਰਿੱਜ ਖੋਲ ਕੇ ਖੜ ਜਾਈਦਾ ਜਦੋਂ ਬਰਫ ਜੰਮੀ ਦੇਖਦੇ ਆ, ਬਸ ਕਾਲਜੇ ਚ ਠੰਡ ਜੀ ਪੈ ਜਾਂਦੀ ਆ ਤੇ ਬਰਫ ਜੀ ਦੇਖ ਕੇ ਨਾ ਮਨ ਐ ਠੰਡਾ ਸ਼ਾਂਤ ਹੋ ਜਾਂਦਾ ਭਾਈ, ਜਿਵੇਂ ਸ਼ਿਮਲੇ ਚ ਆ ਗਏ ਹੁੰਨੇ ਆ।

0: ਪੇਕੇ ਨੀ ਜਾਂਦੇ ਇਸ ਵਾਰੀ?
1: ਨੀ ਓ ਹੋ ਕੁੜੇ, ਮੇਰੇ ਤਾਂ ਪੇਕੇ ਹੀ ਇੱਥੇ ਆ ਜਾਂਦੇ ਹੁੰਦੇ ਆ। ਆ ਮੇਰਾ ਮਤਲਬ ਹੈ ਮੇਰੇ ਭਾਈਆਂ ਦੇ ਨਿਆਣੇ ਆਖਣਗੇ ਵੱਡੀ ਭੂਆ ਕੋਲੇ ਜਾਣਾ, ਵੱਡੀ ਭੂਆ ਕੋਲੇ ਜਾਣਾ।
0: ਇਹ ਵੀ ਗੱਲ ਸਹੀ ਹੈ, ਤੇ ਫੇਰ ਤੁਸੀਂ ਸਾਰਾ ਦਿਨ ਕੰਮ ਚ ਲੱਗੇ ਰਹਿੰਦੇ ਹੋਗੇ। ਵੈਸੇ ਵੀ ਭੂਆ ਤਾਂ ਤੁਸੀਂ ਸਾਰੇ ਪਿੰਡ ਦੀ ਹੋ। ਆ ਦੇਖ ਲੋ, ਆਏ ਸੀ ਵਕੀਲਨੀ ਸਾਹਿਬਾ, ਇਹ ਵੀ ਤੁਹਾਨੂੰ ਭੂਆ ਭੂਆ ਕਹਿੰਦੇ ਸੀ। ਤੇ ਸ਼ੁਕਰ ਕਰੋ ਕੱਲੇ ਭਾਈਆਂ ਦੇ ਜਵਾਕ ਆਂਦੇ ਤੁਹਾਡੇ ਕੋਲ, ਸਾਰੇ ਪਿੰਡ ਦੇ ਜਵਾਕ ਜਿਹੜੇ ਤੁਹਾਨੂੰ ਭੂਆ ਭੂਆ ਕਹਿੰਦੇ ਆ ਉਹ ਨੀ ਆਂਦੇ ਤੁਹਾਡੇ ਕੋਲ।
1: ਨੀ ਭਾਈ ਗੱਲ ਸੁਣ ਕੁੜੇ ਬਟੋਲੀਏ, ਨੀ ਤੂੰ ਤਾਂ ਕੁੜੇ ਸਾਰਾ ਦਿਨ ਏਸੀ ਲਾ ਕੇ ਅੰਦਰ ਹੀ ਬੜੀ ਰਹਿੰਦੀ ਆ ਹੈ। ਕੋਈ ਬੰਦੇ ਨੂੰ ਬਾਹਰ ਦੀ ਦੁਨੀਆਦਾਰੀ ਮਾੜੀ ਮੋਟੀ ਦੇਖਣੀ ਚਾਹੀਦੀ ਆ, ਵੀ ਬਾਹਰ ਕੀ ਜਮਾਨਾ ਚੱਲਦਾ ਹੈ। ਤੇ ਨਾਲੇ ਭਾਈ ਬੰਦੇ ਨੂੰ ਮਾੜਾ ਮੋਟਾ ਕੰਮ ਕੀਤਾ ਕਰਦੇ ਰਹਿਣਾ ਚਾਹੀਦਾ, ਐ ਤਾਂ ਏਸੀਆਂ ਚ ਬੈਠ ਕੇ ਹੱਡ ਗੋਡੇ ਜੁੜ ਜਾਣਗੇ।
0: ਬੀਬੋ ਸੇਸ, ਤੁਹਾਨੂੰ ਕੀ ਲੱਗਦਾ ਮੈਂ ਸਾਰਾ ਦਿਨ ਏਸੀ ਥੱਲੇ ਪਈ ਰਹਿੰਦੀ ਆ? ਮੇਰਾ ਦਿਲ ਤਾਂ ਬਹੁਤ ਕਰਦਾ ਕਿ ਮੈਂ ਉੱਠ ਕੇ ਕੰਮ ਕਰਾਂ, ਕੀ ਰਿਸ਼ਤੇਦਾਰ ਕੀ ਕਹਿਣਗੇ, ਸਾਰਾ ਦਿਨ ਏਸੀ ਵਾਲੇ ਕਮਰੇ ਚ ਪਈ ਰਹਿੰਦੀ ਹੈ। ਜਦੋਂ ਮੈਂ ਕਮਰੇ ਚ ਉੱਠਣ ਲੱਗਦੀ ਹਾਂ ਤਾਂ ਏਸੀ ਮੈਨੂੰ ਪਿੱਛੋਂ ਆਵਾਜ਼ਾਂ ਮਾਰਦਾ, ਕਹਿੰਦਾ ਬਹਿ ਜਾ ਠੰਡੇ ਕਮਰੇ ਚ ਬੈਠੀ ਰਹਿ, ਰਿਸ਼ਤੇਦਾਰ ਤਾਂ ਆਪਣੇ ਹੀ ਹੈ, ਫਿਰ ਕੀ ਹੋ ਗਿਆ ਕੁਛ ਕਹਿ ਦਿੰਦੇ ਆ ਤਾਂ ਮੈਂ ਦੁਬਾਰਾ ਫਿਰ ਪੈ ਜਾਂਦੀ ਹਾਂ। ਤੇ ਹਰ ਵਾਰੀ ਕੋਈ ਦਿਲ ਦੀ ਥੋੜੀ ਸੁਣੀ ਜਾਂਦੀ ਹੈ, ਕਦੇ ਕਦੇ ਏਸੀ ਵਾਲੇ ਕਮਰੇ ਦੀ ਵੀ ਸੁਣਨੀ ਚਾਹੀਦੀ ਹੈ।
1: ਨੀ ਆਹੋ ਭਾਈ, ਇਹ ਤਾਂ ਹੋ ਗਈ ਨਾ ਗੱਲ ਵੀ ਬਹਾਨੇ ਬਹੁਤ ਹੈ, ਪਰ ਜਿਨ੍ਹਾਂ ਨੇ ਕੁੜੇ ਕਾਮਯਾਬ ਹੋਣਾ ਹੁੰਦਾ ਉਹ ਕਹਿੰਦੇ ਨੇ ਹਮਾਰੇ ਪਾਸ ਨਿਸ਼ਾਨੇ ਬਹੁਤ ਹੈ।
0: ਏਸੀ ਤਾਂ ਤੁਹਾਡੇ ਵੀ ਲੱਗਿਆ, ਤੁਸੀਂ ਤਾਂ ਬਾਹਰ ਸੁੱਤੇ ਪਏ ਹੁੰਦੇ ਹੋ।
1: ਨੀ ਤੈਨੂੰ ਨੀ ਪਤਾ ਕੁੜੇ, ਸਾਡਾ ਅੱਧਾ ਟੱਬਰ ਏਸੀ ਦੀ ਥੱਲੇ ਪੈ ਕੇ ਹਵਾ ਲੈਂਦਾ ਕਮਰੇ ਚ, ਤੇ ਰਾਤ ਨੂੰ ਭਾਈ ਮੈਂ ਛੱਤ ਤੇ ਜਿਹੜਾ ਏਸੀ ਦਾ ਬਾਹਰ ਪੱਖਾ ਜਾ ਚੱਲਦਾ ਮੈਂ ਤਾਂ ਉਹਦੇ ਮੂਹਰੇ ਮੰਜਾ ਡਾ ਲੈਂਦੀ ਆ, ਉੱਥੇ ਨੀਂਦ ਆ ਜਾਂਦੀ ਆ ਮੈਨੂੰ ਤਾਂ।
0: ਹੈਂ, ਤੁਹਾਨੂੰ ਗਰਮੀ ਨੀ ਲੱਗਦੀ?
1: ਨੀ ਗਰਮੀ ਸਵਾਹ ਲੱਗਣੀ ਆ ਕੁੜੇ, ਬਾਹਰ ਰਾਤ ਨੂੰ ਬਥੇਰੀ ਠੰਡ ਹੁੰਦੀ ਆ, ਤੇ ਨਾਲੇ ਜਦੋਂ ਭਾਈ ਉੱਤੇ ਕੰਬਲ ਲੈ ਕੇ ਪੈ ਗਏ ਫਿਰ ਕੀ ਠੰਡ ਤੇ ਕੀ ਭਾਈ ਗਰਮੀ। ਤੇ ਨਾਲੇ ਭਾਈ ਤੈਨੂੰ ਪਤਾ ਵੀ ਸਮਾਂ ਮਾੜਾ ਚੱਲਦਾ, ਇੱਕ ਅੱਧੇ ਜੀ ਨੂੰ ਘਰੋਂ ਬਾਹਰ ਵੀ ਪੈਣਾ ਚਾਹੀਦਾ ਕਮਰੇ ਚੋਂ, ਤਾਂ ਕਿ ਮਾੜੀ ਮੋਟੀ ਭਾਈ ਘਰ ਦੀ ਰਖਵਾਲੀ ਰਹਿ ਜੇ। ਕੁੜੇ ਮੇਰਾ ਟੱਬਰ ਬਲਾ ਸਿਆਣਾ, ਉਹਨਾਂ ਨੇ ਡਿਊਟੀ ਮੈਨੂੰ ਦੇ ਰੱਖੀ ਆ, ਨਾਲੇ ਭਾਈ ਦੂਜਾ ਪੱਖਾ ਜਾਂ ਕੂਲਰ ਲਾ ਕੇ ਜ਼ਰੂਰੀ ਲਾਈਟ ਫੂਕਣੀ ਆ। ਹੈ ਜਦੋਂ ਏਸੀ ਦਾ ਪੱਖਾ ਬਾਹਰ ਘੁੰਮੀ ਜਾਂਦਾ ਹੈ ਘੁੰਮੀ ਜਾਂਦਾ, ਕੁੜੇ ਮੈਂ ਤਾਂ ਉਹਦੇ ਸਾਹਮਣੇ ਹੀ ਮੰਜਾ ਡਾ ਲੈਂਦੀ ਆ। ਹਾਂ
0: ਬੀਬੋ ਸੀਸ, ਆਪਾਂ ਨੂੰ ਬਬਲੀ ਸੀਸ ਨਹੀਂ ਦਿਖ ਰਹੇ, ਲੱਗਦਾ ਉਹ ਵੀ ਤਿਆਰੀ ਖਿੱਚ ਗਏ, ਮੈਨੂੰ ਲੱਗਦਾ ਪੇਕਿਆਂ ਦੇ ਚਲੇ ਗਏ ਉਹ ਵੀ।
1: ਨੀ ਆਹੋ ਭਾਈ, ਉਹ ਸੂਟ ਸਾਟ ਜੇ ਤਾਂ ਦਰਜੀਆਂ ਦੇ ਉਹ ਫੜ ਲਿਆ ਹੀ ਸੀ, ਉਹ ਕਹਿੰਦੀ ਸੀ ਗਰਮੀਆਂ ਚ ਹਾ ਹਲਕੇ ਜੇ ਰੰਗਾਂ ਦੇ ਕੱਪੜੇ ਪਾਉਂਗੀ, ਕਹਿੰਦੇ ਗਰਮ ਜੇ ਰੰਗਾਂ ਵਾਲੇ ਕੱਪੜੇ ਤਾਂ ਗਰਮ ਹੁੰਦੇ ਆ ਭਾਈ।
0: ਹਾਂ ਇਹ ਤਾਂ ਭੁੱਲ ਗਈ ਮੈਂ ਸੂਟ ਸਵਾਉਣੇ ਸੀ।
1: ਚੱਲ ਕੋਈ ਨੀ ਭਾਈ, ਹੁਣ ਜਦੋਂ ਜਾਏਗੀ ਪੇਕਿਆਂ ਨੂੰ ਚਾਰ ਵੱਧ ਸਵਾ ਲਈ ਹੈ, ਤੇਰੇ ਕਿਹੜੇ ਪੈਸੇ ਲੱਗਣੇ ਆ, ਤੇਰੀ ਤਾਂ ਭਾਈ ਮੰਮੀ ਨੇ ਸਵਾ ਦੇਣੇ ਆ ਡੋਲੀਏ।
0: ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹੀ, ਸੱਚੀ ਸੱਚੀ ਜਲਦੀ ਜਲਦੀ ਜਾਵਾਂ, ਮੈਂ ਬਹੁਤ ਸਾਰੇ ਸੂਟ ਸਵਾ ਕੇ ਲੈ ਕੇ ਆਵਾਂ, ਤੇ ਜਦੋਂ ਮੈਂ ਪਾ ਕੇ ਨਿਕਲਾਂ ਫਿਰ ਤੁਸੀਂ ਮੇਰੇ ਤੋਂ ਪੁੱਛੋ ਡੋਲੀ ਕਿੱਥੋਂ ਲੈ ਕੇ ਆਈ ਹੈ, ਕਿੰਨੇ ਦਾ ਲੈ ਕੇ ਆਈ ਹੈ।
1: ਨੀ ਓਹੋ, ਇਹ ਚ ਪੁੱਛਣ ਵਾਲੀ ਕਿਹੜੀ ਗੱਲ ਆ ਕੁੜੇ, ਸਾਨੂੰ ਆਪ ਹੀ ਤਾਂ ਹੁਣ ਦੱਸ ਕੇ ਚੱਲੀ ਆ ਵੀ ਸੂਟ ਐਤਕੀ ਪੇਕਿਆਂ ਤੋਂ ਆਉਣੇ ਆ। ਨੀ ਗੱਲ ਸੁਣ ਭਾਈ, ਜਦੋਂ ਤਾਂ ਆਉਂਦਾ ਸਿਆਲ ਹੈ ਉਦੋਂ ਤਾਂ ਲੋਕ ਤੱਤਾ ਪਾਣੀ ਕਰ ਕਰਕੇ ਨਹਾਉਂਦੇ ਆ, ਤੇ ਉਦੋਂ ਟੈਂਕੀਆਂ ਦਾ ਪਾਣੀ ਸੁੱਖ ਨਾਲ ਬਰਫ਼ ਬਣਿਆ ਪਿਆ ਹੁੰਦਾ ਜਮਾ ਹੀ, ਤੇ ਹੁਣ ਦੇਖ ਲਾ ਕੁੜੇ ਗਰਮੀਆਂ ਚ ਠੰਡੇ ਪਾਣੀ ਦੀ ਲੋੜ ਹੁੰਦੀ ਆ, ਤੇ ਜਦੋਂ ਹੀ ਟੂਟੀ ਖੋਲੋ ਕੁੜੇ ਵਿੱਚੋਂ ਅੱਗ ਹੀ ਨਿਕਲਦੀ ਆ। ਆ ਮੇਰਾ ਮਤਲਬ ਹੈ ਤੱਤਾ ਪਾਣੀ।
0: ਬੀਬੋ ਸੀਸ, ਤੁਸੀਂ ਦੁਆ ਮੰਗਦੇ ਸੀ ਨਾ ਸਰਦੀਆਂ ਦੇ ਵਿੱਚ ਕਿ ਰੱਬਾ ਗਰਮ ਪਾਣੀ ਚਾਹੀਦਾ ਨਹਾਉਣ ਵਾਸਤੇ, ਗਰਮ ਪਾਣੀ ਚਾਹੀਦਾ ਕੱਪੜੇ ਧੋਣ ਵਾਸਤੇ, ਗਰਮ ਪਾਣੀ ਚਾਹੀਦਾ ਭਾਂਡੇ ਧੋਣ ਦੇ ਲਈ, ਤੇ ਦੇਖਿਆ ਰੱਬ ਨੇ ਤੁਹਾਡੀ ਸੁਣ ਲਈ, ਦੇਰ ਨਾਲ ਸੁਣੀ ਪਰ ਸੁਣ ਤਾਂ ਲਈ। ਫਿਰ ਨਾਓ ਹੁਣ ਗਰਮ ਗਰਮ ਪਾਣੀ ਨਾਲ, ਸੁੱਖਾ ਸੁੱਖੀਆਂ ਸੀ ਤਾਂ ਪੂਰੀਆਂ ਤਾਂ ਹੋਣੀਆਂ ਹੀ ਸੀ।
1: ਨੀ ਆਹੋ ਭਾਈ, ਗੱਲ ਤਾਂ ਡੋਲੀਏ ਤੇਰੀ ਇਹ ਵੀ ਜਮਾ ਸਹੀ ਆ, ਚੱਲ ਅੱਜ ਤਾਂ ਫਿਰ ਪੋਚੇ ਵੀ ਤੱਤੇ ਪਾਣੀ ਨਾਲ ਹੀ ਲਾਉਂਗੀ।
0: ਚੱਲ ਚੱਲਦੇ ਆ ਫਿਰ ਆਪਾਂ ਘਰਾਂ ਨੂੰ, ਫਿਰ ਮਿਲਦੇ ਆ।
1: ਚੱਲ ਠੀਕ ਆ ਭਾਈ, ਫਿਰ ਓਕੇ ਬਾਏ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਸ਼ੁਰਲੀਆਂ, ਤੇ ਸਰੋਤਿਆਂ ਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਤਹਿਤ ਭਾਗ ਲੈਣ ਵਾਲੇ ਕਲਾਕਾਰ ਸਨ ਡੋਲੀ ਦਾ ਕਿਰਦਾਰ ਅਦਾ ਕੀਤਾ ਸੀਮਾ ਮਹਿਰਾ ਨੇ, ਬੀਬੋ ਭੂਆ ਦੀ ਭੂਮਿਕਾ ਦੇ ਵਿਚ ਸਨ ਸੰਦੀਪ ਸ਼ੇਰ ਗਿੱਲ।
3: ਘੱਟ ਸਮੇਂ ਵਿਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ, ਕਮਾਲ ਹੈ।
4: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ, RBI ਕਹਿੰਦਾ ਹੈ
3: ਜਾਣਕਾਰ ਬਣੋ ਸੁਚੇਤ ਰਹੋ।
5: ਪੇਸ਼ ਹੈ ਸਬਕਾ ਫੇਵਰੇਟ
6: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸਤੇ।

ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਰੱਬ ਵਰਗੇ ਪਿਆਰੇ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਵਿੱਚ ਦਿਨ ਮੰਗਲਵਾਰ ਸ਼ਾਮ 5:30 ਵਜੇ ਤੁਸੀਂ ਸਰਵਣ ਕਰੋਗੇ ਸ਼੍ਰੀਮਦ ਭਗਵਦ ਗੀਤਾ ਇੱਕ ਯਥਾਰਥ ਰੂਪ ਦਾ ਪਹਿਲਾ ਅਧਿਆਏ ਸ਼ਲੋਕਾਂ ਤੇ ਅਰਥਾਂ ਸਹਿਤ।

0: ਸੋ ਸਰਵਣ ਕਰਨਾ ਨਾ ਭੁੱਲਣਾ। ਦਿਨ ਮੰਗਲਵਾਰ, ਮਿਤੀ 9 ਜੂਨ 2026, ਪ੍ਰਸਾਰਣ ਸਮਾਂ ਰਹੇਗਾ ਸ਼ਾਮ 5:30 ਵਜੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ।
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਖ ਗੁਲਾਬ, ਅਰਖ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ, ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
3: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।

0: ਇਸ ਗੀਤ ਦੇ ਨਾਲ ਹੀ ਮੈਨੂੰ ਸੀਮਾ ਕਟਾਰੀਆ ਨੂੰ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਇੱਥੇ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ
0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 1:09 ਤੇ 22 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਮੰਡਲ ਸੰਸਦੀ ਐਸੋਸੀਏਸ਼ਨ CPA ਇੰਡੀਆ ਰੀਜਨ ਜ਼ੋਨ 2 ਦੀ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਡੀਆਂ ਨੀਤੀਆਂ, ਯੋਜਨਾਵਾਂ, ਪ੍ਰੋਗਰਾਮ ਅਤੇ ਬਜਟ ਪ੍ਰਬੰਧ ਸਮਾਜ ਦੇ ਆਖਰੀ ਵਿਅਕਤੀ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ। ਉਹਨਾਂ ਕਿਹਾ ਕਿ ਵਿਧਾਇਕ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਕਿਉਂਕਿ ਉਹ ਨੀਤੀਆਂ ਅਤੇ ਲੋਕ ਭਲਾਈ ਪਹਿਲਕਦਮੀਆਂ ਰਾਹੀਂ ਆਪਣੇ ਹਲਕਿਆਂ ਵਿੱਚ ਜ਼ਮੀਨੀ ਪੱਧਰ 'ਤੇ ਤਬਦੀਲੀ ਲਿਆਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਪ੍ਰਤੀਨਿਧ ਨੇ। ਇਨਫੋਰਸਮੈਂਟ ਡਾਇਰੈਕਟੋਰੇਟ ED ਹੈਂਪਟਨ ਸਕਾਈ ਰਿਐਲਟੀ ਲਿਮਟਿਡ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR ਵਿੱਚ 6 ਥਾਵਾਂ 'ਤੇ ਛਾਪੇਮਾਰੀ ਕਰ ਰਿਹਾ ਹੈ। ਇਸ ਵਿੱਚ ਪੰਜਾਬ ਦੇ ਜਲੰਧਰ, ਲੁਧਿਆਣਾ, ਉੱਤਰ ਪ੍ਰਦੇਸ਼ ਦੇ ਬਰੇਲੀ ਅਤੇ ਦਿੱਲੀ NCR ਦੇ ਇਲਾਕੇ ਸ਼ਾਮਲ ਨੇ। ਡਾਇਰੈਕਟੋਰੇਟ ਮੁਤਾਬਕ ਤਲਾਸ਼ੀ ਮੁਹਿੰਮ ਵਿੱਚ ਸ਼ਾਮਲ ਕੀਤੇ ਗਏ ਅਹਾਤਿਆਂ ਵਿੱਚ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ ਦੇ ਰਿਹਾਇਸ਼ੀ ਅਤੇ ਵਪਾਰਕ ਦਫ਼ਤਰ ਦੋਵੇਂ ਸ਼ਾਮਲ ਨੇ। ਇਹ ਮਾਮਲਾ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨਾਲ ਜੁੜਿਆ ਹੋਇਆ ਹੈ। ED ਨੇ ਉਹਨਾਂ ਅਤੇ ਉਹਨਾਂ ਦੀਆਂ ਕੰਪਨੀਆਂ ਖਿਲਾਫ਼ ਵੱਡੇ ਪੱਧਰ 'ਤੇ ਮਨੀ ਲਾਂਡਰਿੰਗ, 100 ਕਰੋੜ ਰੁਪਏ ਤੋਂ ਵੱਧ ਦੀ ਕਥਿਤ GST ਧੋਖਾਧੜੀ ਅਤੇ ਫਰਜ਼ੀ ਮੋਬਾਈਲ ਫੋਨ ਵਿਕਰੀ ਦਾ ਪਰਦਾਫਾਸ਼ ਕੀਤਾ ਹੈ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਆਕਾਸ਼ਵਾਣੀ ਜਲੰਧਰ ਕੇਂਦਰ ਵੱਲੋਂ ਕੱਲ੍ਹ ਸ਼ਾਮ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਪ੍ਰੋਗਰਾਮ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਆਕਾਸ਼ਵਾਣੀ ਦੇ ਸੀਨੀਅਰ ਕਲਾਕਾਰਾਂ ਵੱਲੋਂ ਦਿਲ ਟੁੰਬਵੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਖੂਬ ਸਰਾਹਿਆ ਗਿਆ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਚੰਡੀਗੜ੍ਹ ਵਿਖੇ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਵਿੱਚ ਨੈਸ਼ਨਲ ਐਕਸ਼ਨ ਪਲਾਨ ਫਾਰ ਡਰੱਗ ਡਿਮਾਂਡ ਰਿਡਕਸ਼ਨ ਅਤੇ ਨੈਸ਼ਨਲ ਐਕਸ਼ਨ ਪਲਾਨ ਫਾਰ ਸੀਨੀਅਰ ਸਿਟੀਜ਼ਨ ਤਹਿਤ 2026-27 ਲਈ ਸਟੇਟ ਐਕਸ਼ਨ ਪਲਾਨ ਨੂੰ ਅੰਤਿਮ ਰੂਪ ਦੇਣ 'ਤੇ ਕੇਂਦਰਿਤ ਕੀਤਾ ਗਿਆ। ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ ਇੱਕ ਵਿਆਪਕ, ਨਤੀਜਾ ਮੁਖੀ ਅਤੇ ਬਹੁ ਪੱਖੀ ਰਣਨੀਤੀ ਅਪਣਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਵਿੱਤੀ ਸਾਲ 2026-27 ਲਈ NAPDDR ਅਧੀਨ 42.95 ਕਰੋੜ ਰੁਪਏ ਦੀ ਰਾਜ ਕਾਰਜ ਯੋਜਨਾ ਪ੍ਰਸਤਾਵਿਤ ਨਸ਼ਾ ਛਡਾਊ ਅਤੇ ਪੁਨਰਵਾਸ ਪ੍ਰੋਗਰਾਮਾਂ ਲਈ ਕੀਤੀ ਜਾਵੇਗੀ। ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਅਤੇ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਮੋਹਾਲੀ ਦੇ ਫੋਕਲ ਪੁਆਇੰਟ ਮੁਬਾਰਕਪੁਰ ਵਿਖੇ ਨਵੇਂ ਚਾਲੂ ਕੀਤੇ ਗਏ 66 KV ਗ੍ਰਿਡ ਸਬ ਸਟੇਸ਼ਨ ਦਾ ਉਦਘਾਟਨ ਕੀਤਾ। ਲਗਭਗ 9.60 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ 66 KV ਗ੍ਰਿਡ ਸਬ ਸਟੇਸ਼ਨ ਮੁਬਾਰਕਪੁਰ, ਡੇਰਾਬੱਸੀ ਅਤੇ ਲਾਲੂ ਦੇ ਤੇਜ਼ੀ ਨਾਲ ਵੱਧ ਰਹੇ ਉਦਯੋਗਿਕ ਅਤੇ ਰਿਹਾਇਸ਼ੀ ਖੇਤਰਾਂ ਦੇ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਥਾਪਿਤ ਕੀਤਾ ਗਿਆ ਹੈ। 40 MVA ਦੀ ਸਮਰੱਥਾ ਨਾਲ ਲੈਸ ਇਹ ਗ੍ਰਿਡ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਵਿੱਚ ਮਹੱਤਵਪੂਰਨ ਸੁਧਾਰ ਕਰੇਗਾ। ਮੌਜੂਦਾ ਨੈਟਵਰਕ 'ਤੇ ਲੋਡ ਘਟਾਏਗਾ ਅਤੇ ਫੋਕਲ ਪੁਆਇੰਟ ਮੁਬਾਰਕਪੁਰ ਨਾਲ ਲੱਗਦੀਆਂ ਉਦਯੋਗ ਇਕਾਈਆਂ ਅਤੇ ਨੇੜਲੇ ਰਿਹਾਇਸ਼ੀ ਖੇਤਰਾਂ ਵਿੱਚ ਸਥਿਤ ਉਦਯੋਗਾਂ ਨੂੰ ਲਾਭ ਪਹੁੰਚਾਏਗਾ। ਪੰਜਾਬ ਦੇ ਮਾਲ, ਮੁੜਕ ਸੇਵਾ ਅਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੱਲ੍ਹ 33 ਪਰਿਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਨਵ ਨਿਯੁਕਤ ਪਟਵਾਰੀਆਂ ਨੂੰ ਸਰਕਾਰੀ ਸੇਵਾ ਵਿੱਚ ਸ਼ਾਮਲ ਹੋਣ 'ਤੇ ਵਧਾਈ ਦਿੱਤੀ ਅਤੇ ਪੂਰੀ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਆਪਣੀਆਂ ਡਿਊਟੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਨਵ ਨਿਯੁਕਤ ਪਟਵਾਰੀਆਂ ਨੂੰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ ਅਤੇ ਉਹਨਾਂ ਨੂੰ ਜਨਤਕ ਸ਼ਿਕਾਇਤਾਂ ਅਤੇ ਸਰਕਾਰੀ ਕੰਮ ਨੂੰ ਪਹਿਲੇ ਆਧਾਰ 'ਤੇ ਹੱਲ ਕਰਦੇ ਹੋਏ ਵਚਨਬੱਧਤਾ ਨਾਲ ਆਪਣੇ ਫਰਜ਼ ਨਿਭਾਉਣੇ ਚਾਹੀਦੇ ਨੇ। ਉਹਨਾਂ ਚੇਤਾਵਨੀ ਦਿੱਤੀ ਕਿ ਸਰਕਾਰੀ ਕਰਮਚਾਰੀਆਂ ਦੁਆਰਾ ਕੀਤੇ ਜਾਂਦੇ ਭ੍ਰਿਸ਼ਟ ਅਮਲਾਂ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਦੀਆਂ 5 ਵੱਖ ਵੱਖ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗ ਦੌਰਾਨ ਉਹਨਾਂ ਦੇ ਮੁੱਦਿਆਂ ਅਤੇ ਮੰਗਾਂ 'ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਰਮਚਾਰੀਆਂ ਦੀ ਭਲਾਈ ਅਤੇ ਚਿੰਤਾਵਾਂ ਨੂੰ ਯੋਜਨਾਬੱਧ ਢੰਗ ਨਾਲ ਹੱਲ ਕਰਨ ਲਈ ਵਚਨਬੱਧ ਹੈ। ਵਿੱਤ ਮੰਤਰੀ ਨੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਯੂਨੀਅਨਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਵੱਖ ਵੱਖ ਯੂਨੀਅਨਾਂ ਦੇ ਅਹੁਦੇਦਾਰ ਸ਼ਾਮਲ ਹੋਏ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 1:15 ਦਾ ਤੇ ਹੁਣ ਸਮਾਂ ਹੈ ਪ੍ਰੋਗਰਾਮ ਸਰੋਤਾ ਮੰਚ ਦਾ। ਪ੍ਰੋਗਰਾਮ ਸਰੋਤਾ ਮੰਚ। ਜੀ ਸਰੋਤਿਓ, ਪ੍ਰੋਗਰਾਮ

0: रहे तमाम श्रोतियां नूं, श्रोता मंच दे श्रोतियां नूं सीमा कटारिया वल्लों प्यार भरी नमस्कार, सत श्री अकाल, आदाब जी। ते मैं हाजिर हां अज दा प्रोग्राम श्रोता मंच लैके जी। असीं अज इस प्रोग्राम दे तहत शामिल करने ने साडे श्रोतियां द्वारा भेजे हुए बहुत सारे खत ते नालों नाल जिहड़े ओह सानूं व्हाट्सएप मैसेजेस करदे ने उहनां नूं वी असीं शामिल करना है जी। बिल्कुल असीं तुहाडे खत वी शामिल करने ने, व्हाट्सएप मैसेजेस वी शामिल करने ने, पर मैं श्रोतियां नूं दस दवां कि अज दा प्रोग्राम श्रोता मंच लैके मैं कल्ली नहीं हाजिर हुई हां, तुहाडे नाल होर मुखातिब ने, मेरे नाल बैठे ने
1: सतपाल बराड़ सी। मैं मैनूं भुल गई सी ना, फटाफट गड्डी चढ़ गई सी ते गड्डी दे विच मुक्तसर पहुंच गई, उत्थे जाके उन्हें याद आया कि भाई मेरे नाल तां श्रोता मंच करन वाले बंदे होर भी ने। कोई गल नहीं सीमा, पहली बारी कर रहे हो, कोई गल नहीं, स्पीड रखो, दबा दो
0: जी। शुक्रिया, तुसी आप ही श्रोतियां नूं दस दिया कि मैं पहली बार श्रोता मंच लैके हाजिर हुई हां जी। श्रोता मंच लैके शायद मैं पहली बार हाजिर हां, पर श्रोतियां दी रूबरू असीं हुंदे रहिंदे हां, बहुत सारे प्रोग्राम भी लैके हाजिर हुंदे हां, ते मैनूं इह लगदा कि मेरे श्रोते ने ना जिहड़े ओह मेरी तारीफ ही भेजणगे सर,
1: क्योंकि मैं देखदा सीमा आए वारी ना भैणा दी तारीफ मैनूं कह के भरावां दी तारीफ करवाउणी पैंदी है, ते तुसीं वी अज इस चीज़ नूं देखोगे, महसूस करोगे कि भैणा दी तारीफ वध आउंदी है ते भरावां दी सानूं तारीफ
0: ਬਰਾਬਰ ਬਣੀ ਰਹਿੰਦੀ ਹੈ, ਕੋਈ ਕਿਸੇ ਨਾਲੋਂ ਘੱਟ ਹੈ ਨਹੀਂ।
1: ਤੇ ਸੀਮਾ ਆਪਾਂ 2240-331 ਵੀ ਸਰੋਤਾਂ ਨੂੰ ਦੱਸ ਦਈਏ ਕਿ 2240-331 ਫੋਨ ਮਿਲਾ ਕੇ ਸਾਡੇ ਨਾਲ ਗੱਲ ਕਰ ਸਕਦੇ ਨੇ, ਸਾਡੇ ਨੂੰ ਸੁਝਾਅ ਦੇ ਸਕਦੇ ਨੇ, ਆਪਦੀਆਂ ਮਸ਼ਵਰੇ ਦੇ ਸਕਦੇ ਨੇ, ਤੇ ਸਾਡੀਆਂ ਗਲਤੀਆਂ ਕੱਢ ਸਕਦੇ ਨੇ, ਤੇ ਸਾਡੀ ਤਾਰੀਫ ਕਰ ਸਕਦੇ ਨੇ, ਜੋ ਮਰਜ਼ੀ ਕਰੋ ਜੀ। ਖੁੱਲੀ ਛੁੱਟੀ ਹੈ ਤੇ ਫੋਨ ਤੁਹਾਡੇ ਲਈ ਖੁੱਲ੍ਹਾ, 2240-331 ਮਿਲਾ ਕੇ ਤੁਸੀਂ ਸਰੋਤਾ ਮੰਚ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਤੋਂ ਇਲਾਵਾ ਕਿਵੇਂ ਸ਼ਾਮਿਲ ਹੋ ਸਕਦੇ
0: ਜੀ? ਇੱਕ ਹੋਰ ਸਾਡਾ ਵਟਸਐਪ ਨੰਬਰ ਹੈ ਜੀ 7013-173-7146। ਇਸ ਨੰਬਰ ਤੇ ਤੁਸੀਂ ਸਾਨੂੰ ਆਪਣਾ ਖਤ ਹੈ ਜਿਹੜਾ ਆਪਣਾ ਵਟਸਐਪ ਮੈਸੇਜ ਵੀ ਸ਼ਾਮਿਲ ਕਰ ਸਕਦੇ ਹੋ। ਜੇ ਤੁਸੀਂ ਕੋਈ ਖਤ ਲਿਖਿਆ ਤਾਂ ਉਸ ਖਤ ਦੀ ਫੋਟੋ ਖਿੱਚ ਕੇ ਸਾਨੂੰ ਭੇਜ ਦਿਓ। ਅਸੀਂ ਪ੍ਰੋਗਰਾਮ ਚੱਲ ਰਿਹਾ, ਅਸੀਂ ਤੁਹਾਡੀਆਂ ਫਰਮਾਇਸ਼ਾਂ ਤੇ ਜੋ ਵੀ ਤੁਹਾਡੇ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਅਸੀਂ ਸਿਰ ਮੱਥੇ ਲੈਣਾ ਹੈ।
1: ਹਾਂ ਬਿਲਕੁਲ, ਤੁਸੀਂ ਪਰ ਲਿਖਾਈ ਥੋੜੀ ਜਿਹੀ ਸਾਫ਼ ਰੱਖਿਓ, ਕਿਉਂਕਿ ਸੀਮਾ ਨੇ ਪੜ੍ਹਨੀ ਹੈ ਤੇ ਸੀਮਾ ਕਹਿੰਦੀ ਵੀ ਲਿਖਾਈ ਸਾਫ਼ ਹੋਵੇ ਤਾਂ ਸੋਹਣਾ ਪੜਿਆ ਜਾਂਦਾ ਖਤ। ਦੇਖੋ ਸੋਹਣਾ ਲਿਖਿਆ ਉਦੋਂ ਸੋਹਣਾ ਪੜਿਆ ਹੀ ਜਾਊਗਾ ਨਾ। ਤੇ ਤੁਸੀਂ ਖਤ ਸ਼ੁਰੂ ਕਰੋਗੇ ਕਿ ਫੋਨ ਲਈਏ?
0: ਨਹੀਂ ਸਰ, ਮੈਨੂੰ ਇਹ ਲੱਗਦਾ ਨਾ ਵੀ ਇੱਕ ਖਤ ਮੇਰੇ ਕੋਲ ਲੰਬਾ ਚੌੜਾ ਪਹੁੰਚਿਆ। ਲੰਬਾ ਚੌੜਾ ਮੈਂ ਤਾਂ ਕਹਿ ਰਹੀ ਹਾਂ ਕਿ ਲਿਖਣ ਵਾਲੇ ਨੇ ਪੇਜ ਇੱਕ ਨੀ ਦੋ ਵਰਤੇ ਨੇ, ਯਾਨੀ ਕਿ ਪੂਰੀ ਤਸੱਲੀ ਦੇ ਨਾਲ ਜਿਹੜਾ ਖਤ ਲਿਖ ਕੇ ਉਸ ਖਤ ਦੀ ਫੋਟੋ ਖਿੱਚ ਕੇ ਸਾਨੂੰ ਵਟਸਐਪ ਨੰਬਰ ਜਿਹੜਾ ਸਾਡਾ 7013-373-146 ਹੈ ਉਸ ਤੇ ਸਾਨੂੰ ਭੇਜਿਆ। ਤੇ ਮੈਨੂੰ ਲੱਗਦਾ ਵੀ ਸਾਨੂੰ ਪਹਿਲਾਂ ਇੱਕ ਖਤ, ਕਹਿੰਦੇ ਨੇ ਨਾ ਜਿਹੜਾ ਵੱਡਾ ਕੰਮ ਹੁੰਦਾ ਪਹਿਲਾਂ ਨਿਬੇੜ ਲੈਣਾ ਚਾਹੀਦਾ ਜੀ। ਇਹ ਖਤ ਸਾਡੇ ਕੋਲ ਪਹੁੰਚਿਆ, ਪ੍ਰੋਗਰਾਮ ਸਰੋਤਾ ਮੰਚ ਲਿਖਦੇ ਨੇ ਪਿੰਡ ਕੋਟ ਸ਼ਮੀਰ ਜਥੇਦਾਰ ਵਾਲਾ ਪਿਆਰਾ ਸਿੰਘ, ਸੁਖਪਾਲ ਸਿੰਘ, ਮੇਜਰ ਸਿੰਘ ਪੰਜੂ, ਪ੍ਰਗਟ ਸਿੰਘ ਢਿੱਲੋਂ, ਸੁਖਦੀਪ ਸਿੰਘ ਗਿੱਲ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਵੀ ਸਤਿ ਸ੍ਰੀ ਅਕਾਲ ਸਾਡੀ ਪ੍ਰਵਾਨ ਕਰੋ ਜੀ, ਅਸੀਂ ਤੁਹਾਡੀ ਸਤਿ ਸ੍ਰੀ ਅਕਾਲ ਪ੍ਰਵਾਨ ਵੀ ਕਰਦੇ ਹਾਂ ਤੇ ਸਾਡੀ ਵੀ ਸਤਿ ਸ੍ਰੀ ਅਕਾਲ ਤੁਸੀਂ ਕਬੂਲ ਕਰੋ।
1: ਹਾਂ ਜੀ, ਕਬੂਲ ਕਰ ਲਈ ਜੀ। ਇਹ ਇੰਨੇ ਸਰੋਤਿਆਂ ਨੇ ਇਕੱਠਿਆਂ ਨੇ ਹੋ ਕੇ ਖਤ ਲਿਖਿਆ ਜਾਂ ਇੱਕ ਬੰਦੇ ਨੇ ਸਾਰਿਆਂ ਦੇ ਨਾਂ ਲਿਖਿਆ
0: ਜੀ? ਇਹ ਤਾਂ ਹੁਣ ਆਪ ਹੀ ਦੱਸਣਗੇ ਸਾਨੂੰ। ਤੇ ਅੱਗੇ ਲਿਖਦੇ ਨੇ, ਕਹਿੰਦੇ ਨੇ ਸਰ ਸਤਪਾਲ ਜੀ ਤੁਸੀਂ ਮੇਰੇ ਨਾਲ ਬੈਠੇ ਹੋ ਪਤਾ ਨੀ ਤਾਂ ਕਰਕੇ, ਤੇ ਅੱਜ ਇਹਨਾਂ ਨੂੰ ਪਤਾ ਸੀ ਵੀ ਅੱਜ ਵੀ ਤੁਸੀਂ ਆਣਾ, ਤੇ ਇਹਨਾਂ ਨੇ ਖਤ ਦੇ ਵਿੱਚ ਤੁਹਾਡੀ ਤਾਰੀਫ ਲਿਖ ਕੇ ਭੇਜੀ ਹੈ। ਲਿਖਦੇ ਨੇ ਸ਼ੁੱਕਰਵਾਰ ਦਾ ਸਰੋਤਾ ਮੰਚ ਸਤਪਾਲ ਜੀ ਤੇ ਗੁਰਦੀਪ ਕੌਰ ਗਿੱਲ ਨੇ ਵਧੀਆ ਪੇਸ਼ ਕੀਤਾ, ਤੇ ਉਹਨਾਂ ਉਸ ਤੋਂ ਪਹਿਲਾਂ ਮੰਗਲਵਾਰ ਦਾ ਸਰੋਤਾ ਮੰਚ ਸੁਖਜੀਤ ਕੌਰ ਤੇ ਸਤਪਾਲ ਜੀ ਨੇ ਖੂਬ ਸੂਰਤ ਪੇਸ਼ ਕੀਤਾ ਸੀ।
1: ਅੱਛਾ ਅੱਛਾ, ਠੀਕ ਹੈ ਜੀ
0: ਜੀ। ਨਾਲ ਅੱਗੇ ਲਿਖਦੇ ਨੇ ਦੁਪਹਿਰ ਹੈਲੋ ਫਰਮਾਇਸ਼ ਤੇ ਸੁਰੀਲੀ ਦੁਪਹਿਰ ਕਿਰਨ ਪਾਲ ਨੇ ਢੇਰ ਸਾਰੇ ਖਤ ਤੇ ਮੈਸੇਜ ਸ਼ਾਮਿਲ ਕੀਤੇ,
1: ਠੀਕ ਹੈ ਜੀ।
0: ਤੇ ਸ਼ਨੀਵਾਰ ਅੰਮ੍ਰਿਤ ਵੇਲਾ ਮਾਰਨਿੰਗ ਟਾਈਮ ਦੱਸਦੇ ਨੇ ਮਾਰਨਿੰਗ ਕੁਇਜ਼ ਦੀਪਾ ਛਾਬੜਾ ਜੀ ਨੇ ਫੱਟੇ ਚੱਕ ਦਿੱਤੇ।
1: ਅੱਛਾ ਜੀ
0: ਜੀ, ਚਿੱਬ ਕੱਢ ਦਿੱਤੇ ਕਹਿੰਦੇ। ਹਾਂ, ਤੇ ਇਸੇ ਤਰ੍ਹਾਂ ਕਰਦੇ ਨੇ ਵੀ ਧੰਨਵਾਦ ਲਿਖਦੇ ਨੇ। ਨਾ ਲਿਖਦੇ ਨੇ ਸੁਖਨ ਦੇ ਵਾਰਿਸ ਮਨਦੀਪ ਰਜੋਰਾ ਜੀ ਨੇ ਖੂਬਸੂਰਤ ਪੇਸ਼ ਕੀਤਾ, ਉਸ ਦੇ ਵਾਸਤੇ ਵੀ ਧੰਨਵਾਦ ਲਿਖਦੇ ਨੇ। ਫਿਰ ਲਿਖਦੇ ਨੇ ਹੈਲੋ ਫਰਮਾਇਸ਼ ਤੇ ਸੁਰੀਲੀ ਦੁਪਹਿਰ ਸੀਮਾ ਮਹਿਰਾ ਜੀ ਨੇ ਬੈਸਟ ਪੇਸ਼ ਕੀਤਾ।
1: ਵਾਹ ਜੀ ਵਾਹ, ਵਾਰੀ ਆ ਗਈ
0: ਜੀ। ਨਹੀਂ, ਮੈਂ ਸੀਮਾ ਕਟਾਰੀਆ ਜੀ, ਉਹ ਸੀਮਾ ਮਹਿਰਾ ਜੀ ਦੀ ਗੱਲ ਕਰ ਰਹੇ ਨੇ
1: ਜੀ
0: ਜੀ। ਤੇ ਸ਼ਨੀਵਾਰ ਹਰ ਅਕਾਲ ਉਸਤਤ ਤਹਿਤ ਅਰਦਾਸ ਦਰਸ਼ਨ ਰੂਪ ਤੇ ਅਭਿਆਸ ਸ਼ਰਮਾ ਜੀ ਨੇ ਸ਼ਰਧਾ ਭਾਵਨਾ ਨਾਲ ਪੇਸ਼ ਕੀਤਾ।
1: ਸ਼ਰਮਾ ਜੀ ਤਾਂ ਦੇਖੋ ਸ਼ਰਧਾ ਭਾਵਨਾ ਨਾਲ ਹੀ ਪੇਸ਼ ਕਰਦੇ ਆ, ਕਿਉਂਕਿ ਧਾਰਮਿਕ ਪ੍ਰੋਗਰਾਮ ਵੈਸੇ ਵੀ ਸ਼ਰਧਾ ਭਾਵਨਾ ਨਾਲ ਪੇਸ਼ ਕੀਤਾ ਜਾਂਦਾ, ਤੇ ਉਹਨਾਂ ਕੋਲੇ ਸ਼ਰਧਾ ਦਾ ਬਹੁਤ ਵੱਡਾ ਭੰਡਾਰ।

0: ਘਰ ਦਾ ਵੇਰਵੇ
1: ਜੀ ਜੀ
0: ਜੀ ਤੇ ਲਿਖਦੇ ਨੇ ਕਿ ਹੁਣ ਤਾਂ ਸਾਨੂੰ ਕਿਸੇ ਕਲਾਕਾਰ ਬਾਰੇ ਕਹਿਣ ਦਾ ਮੌਕਾ ਹੀ ਨਹੀਂ ਦਿੰਦੇ, ਪਹਿਲਾਂ ਹੀ ਸਾਰੇ ਕਲਾਕਾਰਾਂ ਤੇ ਤੁਸੀਂ ਪ੍ਰੋਗਰਾਮ ਬਣਾ ਦਿੱਤੇ ਨੇ
1: ਜੀ।
0: ਬਲਜੀਤ ਸ਼ਰਮਾ ਜੀ ਇਨ੍ਹਾਂ ਖਜ਼ਾਨਿਆਂ ਦੇ ਧਨੀ ਹਨ ਤੇ ਆਪਣੇ ਆਪ ਹੀ ਪ੍ਰੋਗਰਾਮ ਉਲੀਕ ਕੇ ਤੇ ਸਾਨੂੰ ਸੁਣਨ ਦਾ ਮੌਕਾ ਦੇ ਦਿੰਦੇ ਹਨ। ਬਹੁਤ ਬਹੁਤ ਧੰਨਵਾਦ ਸ਼੍ਰੀਮਾਨ ਬਲਜੀਤ ਸ਼ਰਮਾ ਜੀ ਦਾ।
1: ਹਾਂ, ਇਹਨਾਂ ਦੀ ਗੱਲ ਮੈਂ ਵੱਡੀ ਕਰਦੇ ਹਾਂ ਸਰ, ਸਵੇਰੇ ਆਉਣ ਸਾਰੀ 8 ਵਜੇ 8:30 ਆਉਣ ਸਾਰੀ ਉਹਨਾਂ ਦੇ ਕੋਲ ਖਜ਼ਾਨਾ ਹੁੰਦਾ ਤੇ ਉਹ ਦੇਖਦੇ ਹੁੰਦੇ ਵੀ ਅੱਜ ਕਿਹੜਾ ਖਜ਼ਾਨਾ ਜਿਹੜਾ, ਉਹ ਫਟਾਫਟ ਰਿਕਾਰਡ ਕਰਦੇ ਆ ਤੇ ਉਹ ਖਜ਼ਾਨਾ ਨਾਲ ਹੀ ਰੱਖਦੇ ਆ।
0: ਜੀ ਬਿਲਕੁਲ, ਖਜ਼ਾਨਾ ਉਹਨਾਂ ਦਾ ਜਿਹੜਾ ਨਾ ਕਿਤਾਬਾਂ ਰੂਪੀ ਖਜ਼ਾਨਾ ਵੀ, ਸਾਰੇ ਕੋਲ ਬਹੁਤ ਸਾਰੀਆਂ ਬੁੱਕਸ ਨੇ, ਅੱਛੀਆਂ ਬੁੱਕਸ ਸਰ ਪੜ੍ਹਦੇ ਨੇ ਤੇ ਫਿਰ ਉਹੀ ਸਾਨੂੰ ਜਾਣਕਾਰੀ ਹੈ ਜਿਹੜੀ
1: ਉਹਨਾਂ ਤੇ ਪੜ੍ਹ ਕੇ ਸਕ੍ਰਿਪਟ ਤਿਆਰ ਕਰਦੇ ਨੇ, ਸਾਨੂੰ ਵੀ ਸਕ੍ਰਿਪਟ ਤਿਆਰ ਕਰਨ ਤੇ ਲਾਉਂਦੇ ਨੇ ਤੇ ਦੇਖੋ ਸਕ੍ਰਿਪਟ ਤਿਆਰ ਕਰਨੀ ਕੋਈ ਐਡਾ ਸੌਖਾ ਕੰਮ ਨਹੀਂ ਹੈ। ਇੱਕ ਕਿੱਸੇ ਲਈ ਘੱਟੋ ਘੱਟ 10 ਕਿਤਾਬਾਂ ਪੜ੍ਹਨੀਆਂ ਪੈਂਦੀਆਂ, 10 ਕਿਤਾਬਾਂ ਦੇ ਕਿੱਸੇ ਜੋੜਨੇ ਪੈਂਦੇ ਆ, ਫਿਰ ਜਿਹੜਾ ਕਿੱਸਾ ਸਾਨੂੰ ਇਹ ਲੱਗਦਾ ਕਿ ਇਹ ਜ਼ਿਆਦਾ ਸਹੀ ਹੈ ਜਾਂ ਜ਼ਿਆਦਾ ਸਾਡੇ ਰੇਡੀਓ ਲਈ ਢੁਕਵਾਂ ਤੇ ਉਹ ਕਿੱਸਾ ਅਸੀਂ ਪੇਸ਼ ਕਰਦੇ ਹਾਂ ਉਸ ਤਰੀਕੇ ਨਾਲ।
0: ਜੀ ਤੇ ਉਹ ਬਲਜੀਤ ਸ਼ਰਮਾ ਜੀ ਦੀ ਆਹੀ ਆਦਤ ਜਿਹੜੀ ਸਾਨੂੰ ਵੀ ਬਹੁਤ ਪਾਣੀ ਚਾਹੀਦੀ ਕਿ ਉਹ ਵੱਧ ਤੋਂ ਵੱਧ ਪੜ੍ਹਦੇ ਨੇ
1: ਜੀ।
0: ਤੇ ਅੱਗੇ ਲਿਖਦੇ ਨੇ ਬਹੁਤ ਸੋਹਣੇ ਧਾਰਮਿਕ ਪ੍ਰੋਗਰਾਮ ਦਿੱਤੇ, ਨਾਲ ਨਾਲ ਕਲਾਕਾਰਾਂ ਦੇ ਮੁਲਾਕਾਤਾਂ ਵੀ ਕਰਵਾਈਆਂ, ਇਸੇ ਤਰ੍ਹਾਂ ਬਲਜੀਤ ਸ਼ਰਮਾ ਜੀ ਸਾਨੂੰ ਪ੍ਰੋਗਰਾਮ ਦਿੰਦੇ ਰਹਿਣਗੇ, ਸਰੋਤੇ ਖੁਸ਼ ਹੁੰਦੇ ਰਹਿਣਗੇ।
1: ਹਾਂ, ਤੇ ਤੁਸੀਂ ਸਾਨੂੰ ਖੱਤ ਪਾਉਂਦੇ ਰਹੋਗੇ, ਸਰੋਤੇ ਸਾਨੂੰ ਖੱਤ ਪਾਉਂਦੇ ਰਹਿਣਗੇ।
0: ਅੱਗੇ ਲਿਖਦੇ ਨੇ ਪਰਮਾਤਮਾ ਕਰੇ ਬਲਜੀਤ ਸ਼ਰਮਾ ਜੀ ਦੀ ਹਜ਼ਾਰਾਂ ਸਾਲ ਉਮਰ ਹੋਵੇ ਜੀ, ਧੰਨਵਾਦ।
1: ਤੇ ਸਾਡੀ ਵੀ ਨਾਲ ਕਰ ਦਿਓ, ਫਿਰ ਅਸੀਂ ਵੀ ਪ੍ਰੋਗਰਾਮ ਪੇਸ਼ ਕਰਾਂਗੇ ਨਾ, ਇਕੱਲੇ ਬਲਜੀਤ ਸ਼ਰਮਾ ਜੀ ਰਹਿ ਕੇ ਤੇ ਫਿਰ ਔਖਾ ਨਹੀਂ ਹੋਜੂਗਾ।
0: ਹਾਂਜੀ। ਅੱਗੇ ਲਿਖਦੇ ਨੇ ਸਾਰੇ ਅਨਾਊਂਸਰ ਵੀਰ ਤੇ ਸਾਰੀਆਂ ਅਨਾਊਂਸਰ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ। ਇਹ ਕਹਿੰਦੇ ਹੋਏ ਖਿਮਾ ਦੀ ਜਾਂਚ ਕਹਾ ਰਾਮ ਸਿੰਘ ਤੱਗੜ ਪਿੰਡ ਬੁਰਜ ਮਾਨਸਾ, ਧੰਨਵਾਦ ਜੀ।
1: ਹਾਂ, ਦੇਖੀ ਇੱਕ ਫੋਨ ਕਾਫੀ ਚਿਰ ਦਾ ਇੰਤਜ਼ਾਰ ਕਰ ਰਿਹਾ, ਫੋਨ ਦੇਖੀ ਕਿਹਦਾ। ਹੈਲੋ।
2: ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਸਰ ਜੀ।
1: ਹਾਂਜੀ, ਕਿੱਥੋਂ ਤੇ ਕੌਣ ਬੋਲ ਰਹੇ ਹੋ ਜੀ?
2: ਬਿੰਦਰ ਸਿੰਘ ਬੋਲ ਰਹੇ, ਭਗਵਾਨਗੜ ਔਰ ਭੁੱਖਿਆਲੀ ਜੀ।
1: ਹਾਂਜੀ, ਬੋਲੋ।
2: ਆਪਣੇ ਇੱਕ ਦੋ ਦੋਸਤਾਂ ਨਾਲ ਲੈ ਗਏ ਜੀ
1: ਯਾਰ, ਹੋਰ ਕਿਸੇ ਪ੍ਰੋਗਰਾਮ ਚ ਲੈ ਜਾ ਕਰੋ, ਇਹਦੇ ਚ ਤਾਂ ਪ੍ਰੋਗਰਾਮਾਂ ਬਾਰੇ ਗੱਲ ਕਰਿਆ ਕਰੋ, ਬਹੁਤ ਵੱਡੀ ਗੱਲ ਹੁੰਦੀ।
2: ਅੱਛਾ ਜੀ, ਚਲੋ ਕੋਈ ਗੱਲ ਨਹੀਂ।
1: ਹਾਂਜੀ, ਦੱਸੋ ਪ੍ਰੋਗਰਾਮਾਂ ਬਾਰੇ ਜਾਣਕਾਰੀ।
2: ਪ੍ਰੋਗਰਾਮ ਤਾਂ ਤੁਹਾਡੇ ਜੀ ਅੱਜ ਸਰੋਤਾ ਮੰਚ ਆ, ਹੋਰ ਆਪਣੇ ਜਿਹੜੇ ਸ਼ਰਮਾ ਜੀ ਪੇਸ਼ ਕਰਦੇ ਆ ਆਪਣੇ ਆਹ ਸ਼ਾਮ ਨੂੰ।
1: ਹਾਂਜੀ,
2: ਅਕਾਲ ਉਸਤਤ ਬਹੁਤ ਸਾਰੀ ਕੋਈ ਨਿੰਦਰ ਜੋੜੀ ਪ੍ਰੋਗਰਾਮ ਦਾ, ਸਾਰੇ ਵਧੀਆ ਤੁਹਾਡੇ।
1: ਠੀਕ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
2: ਠੀਕ ਹੈ, ਧੰਨਵਾਦ ਜੀ।
0: ਜੀ ਸਤਪਾਲ ਜੀ, ਮੈਂ ਫਿਰ ਜਿਹੜਾ ਖੱਤ ਸਾਡੇ ਕੋਲ ਵਟਸਐਪ ਮੈਸੇਜ ਬਹੁਤ ਪਹੁੰਚੇ ਨੇ, ਮੈਂ ਉਹਨਾਂ ਨੂੰ ਸ਼ਾਮਿਲ ਕਰਨ ਦਾ ਸਿਲਸਿਲਾ ਸ਼ੁਰੂ ਕਰਾਂ।
1: ਹਾਂ ਹਾਂ, ਕਰੋ ਕਰੋ
0: ਜੀ। ਹੁਣ ਮੇਰੇ ਕੋਲ ਇਹ ਮੈਸੇਜ ਹੈ, ਵਟਸਐਪ ਮੈਸੇਜ ਪਹੁੰਚਿਆ, ਸਰੋਤਾ ਮੰਚ ਲਿਖਦੇ ਨੇ ਅੱਗੇ ਪਿੱਛੇ ਗੁਲਾਬ ਦੇ ਫੁੱਲ ਜਿਹੜੇ ਨਾਲ ਇਹਨਾਂ ਨੇ ਮੈਸੇਜ ਨੂੰ ਸਜਾਇਆ ਹੈ।
1: ਅੱਛਾ ਜੀ
0: ਜੀ, ਮਤਲਬ ਮਿਹਨਤ ਬਹੁਤ ਕੀਤੀ ਹੈ।
1: ਹਾਂਜੀ ਹਾਂਜੀ
0: ਜੀ। ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਇਹ ਮੈਸੇਜ ਪਹੁੰਚਿਆ ਹੈ, ਲਿਖਣ ਵਾਲੇ ਨੇ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗਰਨੂਰ, ਸ਼ਾਇਦ ਗੁਰਨੂਰ ਲਿਖਣਾ ਚਾਹੁੰਦੇ ਸੀ, ਗਰਨੂਰ ਮਾਨ, ਕੁਲਵਿੰਦਰ ਕੌਰ ਮਾਨ, ਹਰਵਿੰਦਰ ਮਾਨ ਲਿਖਦੇ ਨੇ, ਆਕਾਸ਼ਵਾਣੀ ਦੇ 90 ਸਾਲ ਤੇ ਪੂਰੇ ਹੋਣ ਤੇ ਬਹੁਤ ਬਹੁਤ ਮੁਬਾਰਕਾਂ ਜੀ।
1: ਤੁਹਾਨੂੰ ਵੀ ਸਾਰੇ ਸਰੋਤਿਆਂ ਨੂੰ ਮੁਬਾਰਕਾਂ ਜੀ।
0: ਜੀ, ਤੇ ਅੱਗੇ ਲਿਖਦੇ ਨੇ ਪ੍ਰੋਗਰਾਮ ਪਿੰਡਾਂ ਵਾਲੇ ਤਹਿਤ ਸਰਦੂਲ ਸਿਕੰਦਰ ਤੇ ਅਮਰ ਮੂਰੀ ਜੀ ਤੇ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ ਸ਼ਰਮਾ ਜੀ ਨੇ, ਚੰਗਾ ਲੱਗਿਆ।
1: ਹਾਂ ਦੇਖੋ ਜੀ, ਸਰਦੂਲ ਸਿਕੰਦਰ ਤੇ ਹਨਾ ਅਮਰ ਨੂਰੀ ਤਾਂ ਜਿਹੜੀ ਸੁਪਰ ਹਿੱਟ ਜੋੜੀ ਹੈ ਤੇ ਸੁਣ ਕੇ ਜਿਵੇਂ ਤੁਹਾਨੂੰ ਚੰਗਾ ਲੱਗਿਆ ਹੋਵੇ, ਸਾਨੂੰ ਬਣਾ ਕੇ ਵੀ ਬਹੁਤ ਮਜ਼ਾ ਆਇਆ
0: ਜੀ। ਅੱਗੇ ਲਿਖਦੇ ਨੇ ਬਾਕੀ ਸਾਰੇ ਪ੍ਰੋਗਰਾਮ ਚੰਗੇ ਚੱਲ ਰਹੇ ਨੇ, ਪ੍ਰੋਗਰਾਮ ਹਰ ਅਕਾਲ ਉਸਤਤ, ਸੁਰੀਲੀ ਦੁਪਹਿਰ ਪੈਗਾਮ, ਸ਼ਾਮ ਸੁਹਾਨੀ, ਸੁਰੀਲੀ ਦੁਪਹਿਰ, ਭਗਤੀ ਸੰਗੀਤ ਤੇ ਫਿਲਮੀ ਅਫਸਾਨੇ ਔਰ ਤਰਾਨੇ, ਐਤਵਾਰ ਨੂੰ ਪ੍ਰੋਗਰਾਮ ਮੇਰਾ ਪਿੰਡ ਤਹਿਤ ਪਿੰਡ ਕੋਟ ਸ਼ਮੀਰ ਦੀ ਜਾਣਕਾਰੀ ਤੇ ਸਰੋਤਿਆਂ ਨਾਲ ਗੱਲਬਾਤ ਸੰਦੀਪ ਜੀ ਨੇ ਕੀਤੀ, ਚੰਗਾ ਲੱਗਿਆ।
1: ਇਹ ਖੱਤ ਦੁਬਾਰਾ ਤਾਂ ਨਹੀਂ ਆ ਗਿਆ ਕਿਤੇ?
0: ਨਹੀਂ।
1: ਅੱਛਾ, ਚਲੋ ਕੋਟ ਸ਼ਮੀਰ ਦੇ ਹੋਣਗੇ ਫਿਰ, ਇਹਨਾਂ ਨੇ ਦੋ ਖੱਤ ਆ ਗਏ?
0: ਨਹੀਂ ਸਰ।
1: ਅੱਛਾ, ਇਹਨਾਂ ਨੇ ਵਧੀਆ ਲੱਗਿਆ। ਸੰਦੀਪ ਸ਼ੇਰਗਿੱਲ ਵੈਸੇ ਵੀ ਵਧੀਆ ਹਨਾ ਰੌਣਕਾਂ ਲਾਉਂਦੇ ਆ, ਉਹ ਛੋਲੀਆਂ ਦੇ ਵਿੱਚ ਵੀ ਤੇ ਮੇਰਾ ਪਿੰਡ ਦੇ ਵਿੱਚ ਵੀ, ਫਿਰ ਉਹਨਾਂ ਨੇ ਰੌਣਕਾਂ ਲਾਤੀਆਂ।
0: ਤੇ ਫਿਰ ਉਹ ਵੀ ਲਿਖ ਰਹੇ ਨੇ ਨਾਲ, ਹੁਣੇ ਮੈਸੇਜ ਆਏ, ਲਿਖਦੇ ਨੇ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਵਿੱਚ ਸਿਲਸਿਲਾ ਛੁਰਲੀਆਂ ਪ੍ਰੋਗਰਾਮ ਬਹੁਤ ਪਸੰਦ ਆਇਆ ਜੀ।
1: ਜੀ ਧੰਨਵਾਦ ਜੀ ਪ੍ਰੋਗਰਾਮਾਂ ਦੀ ਤਾਰੀਫ ਕਰਨ ਲਈ
0: ਜੀ। ਤੇ ਅਗਲਾ ਜਿਹੜਾ ਮੈਸੇਜ ਹੈ ਮੇਰੇ ਕੋਲ ਹੈ, ਸ਼ਾਇਦ ਇਹਨਾਂ ਨੇ ਸਿਰਫ ਆਪਣੇ ਨਾਮ ਹੀ ਲਿਖੇ ਨੇ।
1: ਹਾਂ, ਨਾਮ ਤਾਂ ਰਹਿਣ ਦੋ, ਆਪਾਂ ਹੋਰ ਫੋਨ ਪ੍ਰੋਗਰਾਮਾਂ ਚ ਪੜ੍ਹ ਦਾਂਗੇ। ਫੋਨ ਲੈ ਲਈਏ ਜੀ।
0: ਜੀ
1: ਹੈਲੋ।
3: ਹਾਂਜੀ ਹੈਲੋ ਜੀ।
1: ਹਾਂਜੀ
3: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲਦੇ ਹੋ ਜੀ?
3: ਹਾਂਜੀ ਮੰਬੀਹਾ ਤੋਂ ਬੋਲਦੇ ਹਾਂ ਜੀ।
1: ਮੰਬੀਹਾ ਬੋਲੇ?
3: ਹਾਂਜੀ ਮੰਬੀਹਾ ਬੋਲਦਾ।
1: ਹਾਂ ਬੋਲੇ ਤਾਂ ਬੋਲੇ, ਸਾਰੀ ਰਾਤ ਕਿ ਦਿਨੇ ਬੋਲਦਾ ਕੋਈ?
3: ਹਾਂਜੀ
1: ਮੰਬੀਹਾ ਕਾਹਤੋਂ ਬੋਲਦਾ ਹੁੰਦਾ ਜੀ, ਐਂ ਦੱਸੋ ਪਹਿਲਾਂ।
3: ਇਹ ਮੰਬੀਹਾ ਦਾ ਜੀ ਇਹ ਪਹਿਲਾਂ ਤੋਂ ਮੈਂ

0: ਬਹੁਤ ਵਧੀਆ ਜੀ ਹਾਂ।
1: ਤੁਹਾਡੇ ਹੋਰ ਵੀ ਸਟੇਸ਼ਨ ਸੁਣਦਾ ਜਾਂ ਕੱਲਾ ਬਠਿੰਡਾ ਹੀ ਸੁਣਦਾ?
0: ਮੈਂ ਸਾਰੀ ਸੁਣ ਲੈਂਦੇ ਜੀ।
1: ਹੋਰ ਕਿਹੜੇ ਕਿਹੜੇ ਸਟੇਸ਼ਨ ਸੁਣਦੇ ਹੋ ਫਿਰ?
0: ਹਾਂਜੀ ਜਦ ਮੈਂ ਥੋੜਾ ਜਿਹਾ ਨਾ ਹੁਣ ਇਦੂ ਪਹਿਲਾਂ ਜੀ ਬ੍ਰਿਟਿਸ਼ ਨਿਊਜ਼ ਜ਼ਿਆਦਾ ਦੇਖ ਲਈਦਾ ਜੀ, ਉੱਥੇ ਗੁਰਬਾਣੀ ਚੱਲਦੀ ਆ ਸਵੇਰ ਵੇਲੇ।
1: ਅੱਛਾ ਜੀ।
0: ਹਾਂ ਬਾਕੀ ਤੁਹਾਡਾ ਮੈਂ ਰੇਡੀਓ ਸੁਣਦੇ ਹੀ ਸੁਣਦਾ ਜੀ, ਬਹੁਤ ਪੁਰਾਣਾ ਸਰੋਤਾ ਹੈਗਾ।
1: ਹਾਂ ਤੇ ਆਪਣੇ ਅੰਮ੍ਰਿਤ ਵੇਲਾ ਚੱਲਦਾ ਜੀ, ਆਪਣੇ ਵੀ ਧਾਰਮਿਕ ਪ੍ਰੋਗਰਾਮ ਚੱਲਦਾ।
0: ਹਾਂ ਜੀ ਹਾਂ, ਮੈਂ ਇੱਕ ਦੋ ਵਾਰੀ ਪਹਿਲਾਂ ਰਿਕੁਐਸਟ

0: ਬਹੁਤ ਵਧੀਆ ਤੁਹਾਡੇ ਪ੍ਰੋਗਰਾਮ ਲੱਗਦੇ ਜੀ।
1: ਇਹ ਤਾਂ ਤਾਰੀਫ ਹੋ ਗਈ ਜੀ, ਸਲਾਹ
0: ਦੇ ਰੂਮ ਚ ਦੇ ਸੀਗਾ ਜੀ ਆਹ ਹੁਣ ਸੁਣ ਰਹੇ ਹਾਂ।
1: ਹਾਂਜੀ
0: ਬਹੁਤ ਵਧੀਆ ਲੱਗਿਆ ਜੀ।
1: ਜੀ
0: ਹਾਂ ਜੀ ਹਾਂ, ਉਹਦੇ ਵਿੱਚ ਗਾਣੇ ਸੀ ਬਹੁਤ ਵਧੀਆ ਜੀ, ਪਾਲਾ ਲੱਗਣ ਲਾ ਤਾ
1: ਸੀਮਾ ਦੇਖ ਲਾ ਪਾਲਾ ਲੱਗਣ ਲੱਗ ਗਿਆ ਇਹਨਾਂ
2: ਨੂੰ। ਇਹ ਤਾਂ ਕਮਾਲ ਹੈ ਆਕਾਸ਼ਵਾਣੀ ਤੋਂ ਬਠਿੰਡਾ ਦਾ।
1: ਹਾਂ ਗਾਣੇ ਵਧੀਆ ਸੀ ਕਹਿੰਦੇ, ਪਾਲਾ ਲੱਗਣ ਲੱਗ ਗਿਆ
2: ਜੀ। ਮੌਸਮ ਵੀ ਹੈ ਜਿਹੜਾ ਮਿਜ਼ਾਜ ਤੁਸੀਂ ਭੁੱਲ ਗਏ ਵੀ ਗਰਮੀ ਚੱਲ ਰਹੀ ਹੈ।
0: ਹਾਂ ਜੀ ਹਾਂ,
2: ਉਹ ਵੀ ਮਹੀਨਾ ਜੂਨ ਦਾ।
0: ਹਾਂ ਜੀ
1: ਮਤਲਬ ਕੋਈ ਹੈ ਨੀ
2: ਹੈ ਨੀ, ਬਸ ਤਾਰੀਫਾਂ ਹੀ ਹੈ। ਹੁਣ ਤੁਸੀਂ ਝੋਲੀ ਵੱਡੀ ਕਰ ਲੋ।
1: ਹਾਂਜੀ ਮੇਰੀ ਝੋਲੀ ਦਾ ਸੁੱਖ ਨਾ ਬਹੁਤ ਵੱਡੀ ਹੈ
2: ਜੀ। ਮੇਰੇ ਕੋਲ ਮੈਸੇਜ ਪਹੁੰਚਿਆ ਜੀ, ਲਿਖਣ ਵਾਲੇ ਨੇ ਗੁਰਜੀਤ ਸਿੰਘ ਰਤਨ ਲਾਲ ਸਿੰਘ ਨਗਰ ਬਠਿੰਡਾ ਤੋਂ ਲਿਖਦੇ ਨੇ ਜੀ, ਸੀਮਾ ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਸੀਮਾ ਬੰਨਿਓ
2: ਜੀ, ਤੇ ਸਤਿ ਸ਼੍ਰੀ ਅਕਾਲ ਬਾਕੀਆਂ ਜੀ, ਬਾਕੀ ਟੀਮ ਨੂੰ ਵੀ ਕਹਿੰਦੇ ਨੇ
1: ਜੀ।
2: ਜੀ ਲਿਖਦੇ ਨੇ ਕੇਦੀਪ ਤੇ ਜਗਮੋਹਨ ਕੌਰ ਤੇ ਜਿਹੜਾ ਫਰਮੋਸ਼ ਯਾਨੀ ਕਿ ਪ੍ਰੋਗਰਾਮ ਕੀਤਾ ਗਿਆ ਸੀ ਸ਼ਰਮਾ ਜੀ ਨੇ ਕੀਤਾ ਸੀ, ਜਿਹੜੀ ਸਾਡੀ ਕਹਿੰਦੇ ਫਰਮਾਇਸ਼ ਸੀ ਉਹ ਪੂਰੀ ਕਰ ਦਿੱਤੀ ਸ਼ਰਮਾ ਜੀ ਨੇ, ਤੇ ਇਸ ਕਰਕੇ ਉਹ ਵਧਾਈ ਦੇ ਪਾਤਰ ਨੇ ਤੇ ਨਾਲ ਅਸੀਂ ਧੰਨਵਾਦ ਵੀ ਕਰਦੇ ਹਾਂ।
1: ਤੁਸੀਂ ਵੀ ਵਧਾਈ ਦੇ ਪਾਤਰ ਹੋ ਜੀ, ਆਪਾਂ ਸਾਰੇ ਵਧਾਈ ਦੇ ਪਾਤਰ ਹਾਂ, ਜਦੋਂ ਚੰਗਾ ਪ੍ਰੋਗਰਾਮ ਬਣਦਾ ਤਾਂ ਸਾਰਿਆਂ ਨੂੰ ਵਧਾਈਆਂ ਹੁੰਦੀਆਂ
2: ਜੀ। ਤੇ ਨਾਲ ਲਿਖਦੇ ਨੇ ਬਾਕੀ ਸਾਰੇ ਪ੍ਰੋਗਰਾਮ ਵਧੀਆ ਚੱਲ ਰਹੇ ਨੇ, ਸਾਰਾ ਸਟਾਫ ਸਾਰੇ ਸਟਾਫ ਨੂੰ ਵਧਾਈ ਦਿੰਦੇ ਨੇ ਤੇ ਨਾਲ ਧੰਨਵਾਦ ਅੰਤ ਦੇ ਵਿੱਚ ਲਿਖਦੇ ਨੇ।
1: ਹਾਂ ਜੀ, ਜਦੋਂ ਸਰੋਤੇ ਇੰਨੇ ਪਿਆਰੇ ਤੇ ਵਧੀਆ ਹੋਣ, ਗੌਰ ਨਾਲ ਪ੍ਰੋਗਰਾਮ ਸੁਣਦੇ ਨੇ ਤੇ ਇਹਨਾਂ ਨੂੰ ਵੀ ਆਨੰਦ ਆਉਂਦਾ ਤੇ ਆਪਾਂ ਨੂੰ ਪ੍ਰੋਗਰਾਮ ਪੇਸ਼ ਕਰਕੇ ਬਹੁਤ ਆਨੰਦ ਆਉਂਦਾ। ਤੇ ਅਗਲਾ ਖਤ ਪੜੀਏ ਜਾਂ ਫੋਨ ਲਈਏ
2: ਜੀ? ਖਾਤਾ ਬਹੁਤ ਸਾਰੇ ਜੀ।
1: ਹਾਂ ਖਤ ਚੱਲਣ ਦਿਓ ਜੀ।
2: ਜੀ ਮੇਰੇ ਕੋਲ ਪਹੁੰਚਿਆ ਖਤ, ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ FM ਸਟਾਫ ਨੂੰ ਅਤੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਕਹਿੰਦੇ, ਮੈਂ ਗੁਰਤੇਜ ਸਿੰਘ ਪੱਟੀ ਪਿੰਡ ਬੁਰਜ ਜਵਾਰ ਸਿੰਘ ਜ਼ਿਲ੍ਹਾ ਫਰੀਦਕੋਟ ਤੋਂ ਲਿਖਦਾ ਹਾਂ ਜੀ। ਅੱਗੇ ਲਿਖਦੇ ਨੇ, ਮੈਂ ਇੱਕ ਕਹਾਣੀ ਸੁਣੀ ਸੀ
1: ਜੀ,
2: ਉਹ ਕਹਾਣੀ ਸੀ ਅਜਮੇਰ ਦੀ, ਜੋ ਮੇਰੀ ਸੰਗਣੀ ਮੇਰਾ ਅਨੁਮੀਤ ਕੌਰ ਨੇ ਸ਼ਾਇਦ ਇਹ ਕਹਾਣੀ ਪੇਸ਼ ਕੀਤੀ ਸੀ, ਮੇਰੀ ਮੰਗਣੀ ਮੇਰਾ ਵਿਆਹ
1: ਜੀ।
2: ਪ੍ਰੋਗਰਾਮ ਹੱਡ ਬੀਤੀਆਂ ਜਗ ਬੀਤੀਆਂ ਦੇ ਤਹਿਤ ਇਹ ਕਿੱਸਾ ਪ੍ਰਸਾਰਿਤ ਕਹਾਣੀ ਪ੍ਰਸਾਰਿਤ ਕੀਤੀ ਗਈ ਸੀ
1: ਜੀ।
2: ਕਹਿੰਦੇ ਪਹਿਲਾ ਭਾਗ ਬਹੁਤ ਹੀ ਵਧੀਆ ਤੇ ਨਾਲ ਕਹਿੰਦੇ ਪੇਸ਼ਕਰਤਾ ਜਿਹੜੀ ਪੇਸ਼ਕਾਰੀ ਸੀ ਉਹ ਵੀ ਬਹੁਤ ਵਧੀਆ ਸੀ।
1: ਹਾਂ ਅਨੁਮੀਤ ਦੀ ਪੰਜਾਬੀ ਬੜੀ ਸ਼ੁੱਧ ਹੈ
2: ਜੀ, ਤੇ ਕਹਿੰਦੇ ਨੇ ਇਸ ਲਈ ਕਹਾਣੀ ਬਹੁਤ ਹੀ ਵਧੀਆ ਉਸ ਦਿਨ ਉਹਨਾਂ ਨੇ ਪੇਸ਼ ਕੀਤੀ ਤੇ ਬਾਕੀ ਸਾਰੇ ਪ੍ਰੋਗਰਾਮ ਵੀ ਵਧੀਆ ਚੱਲ ਰਹੇ ਨੇ
1: ਜੀ।
2: ਜੀ ਤੇ ਮੈਂ ਇਸ ਕਹਾਣੀ ਨੂੰ ਕਿਸੇ ਸ਼ਾਇਦ ਹੈਂਡਰਾਈਟਿੰਗ ਹੈ ਮੈਨੂੰ ਲੱਗਦਾ ਥੋੜੀ ਜੀ ਮੈਨੂੰ ਪੜਨ ਵਿੱਚ ਔਖਿਆਈ ਆ ਰਹੀ ਹੈ।
1: ਬੇਨਤੀ ਹੈ ਕਿ ਜਿਵੇਂ ਜਿੰਨੇ ਸੋਹਣੇ ਪ੍ਰੋਗਰਾਮ ਤੁਸੀਂ ਤਾਰੀਫ ਜਿੰਨੀ ਸੋਹਣੀ ਤਾਰੀਫ ਕਰਦੇ ਹੋ ਉਨੀ ਸੋਹਣੀ ਲਿਖਾਈ ਵੀ ਲਿਖਿਆ ਕਰੋ ਥੋੜੀ।
2: ਉਹ ਸਰ ਐ ਹੁੰਦਾ ਨਾ ਵੀ ਮਨ ਦੇ ਵਿੱਚ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਤਾਂ ਐ ਲੱਗਦਾ ਵੀ ਫਟਾਫਟ ਹੱਥ ਚ ਲਾਈਏ ਤੇ ਸਾਰੀਆਂ ਗੱਲਾਂ ਜਿਹੜੀਆਂ ਸੀ ਪੇਜ ਤੇ ਉਤਾਰਤੀ।
1: ਨਹੀਂ ਮੈਂ ਸਰੋਤਿਆਂ ਨੂੰ ਇੱਕ ਫ੍ਰੀ ਦੇ ਵਿੱਚ ਸਲਾਹ ਦੇ ਦਿਆਂ
2: ਜੀ,
1: ਤੇ ਆਪਣੇ ਕੋਲ ਨਾ ਫੋਨ ਦੇ ਵਿੱਚ ਬਹੁਤ ਸਾਰੀਆਂ ਐਪਸ ਨੇ, ਗੂਗਲ ਹੈ, ਕਾਫੀ ਕੁਛ ਹੈਗਾ ਜਿੱਥੇ ਤੁਸੀਂ ਬੋਲ ਕੇ ਟਾਈਪ ਕਰ ਸਕਦੇ ਹੋ ਤੇ ਆਪਣੇ ਆਪ ਪੰਜਾਬੀ ਚ ਟਾਈਪ ਹੋ ਜਾਊਗਾ। ਤੇ ਜੇ ਤੁਹਾਨੂੰ ਨਹੀਂ ਪਤਾ ਤੁਸੀਂ ਕਿਸੇ ਆਪਦੇ ਨੌਜਵਾਨ ਬੱਚੇ ਤੋਂ ਇਹ ਥੋੜੀ ਜਿਹੀ ਟ੍ਰਿਕ ਲੈ ਕੇ ਤੇ ਇਹ ਲਿਖਾਈ ਵਾਲਾ ਕੰਮ ਥੋੜਾ ਜਿਹਾ ਸੌਖਾ ਕਰ ਸਕਦੇ ਹੋ।
2: ਹਾਂ ਜੀ, ਤੇ ਨਾਲ ਅੰਤ ਦੇ ਵਿੱਚ ਇਹ ਕਹਿੰਦੇ ਨੇ ਬਾਕੀ ਸਾਰਾ ਕੁਛ ਵਧੀਆ ਚੱਲ ਰਿਹਾ, ਸਾਰੇ ਖੁਸ਼ ਰਹੋ, ਧੰਨਵਾਦ।
1: ਹਾਂ ਧੰਨਵਾਦ ਤੁਹਾਡਾ ਵੀ ਖਤ ਲਿਖਣ ਲਈ ਤੇ ਪ੍ਰੋਗਰਾਮ ਦੀ ਤਾਰੀਫ ਕਰਨ ਲਈ। ਤੇ ਇੱਕ ਫੋਨ ਕਾਲ ਨਹੀਂ ਆ ਰਹੀ ਕਹਿੰਦੇ, ਹਨਾ ਕੱਟ ਜਾਂਦੀ ਆ। ਅਗਲਾ ਖਤ ਲੈ ਲਓ ਸੀਮਾ
2: ਜੀ। ਅਸੀਂ ਪਹਿਲਾਂ ਵੀ ਇਹ ਗੱਲ ਕੀਤੀ, ਇਹ ਵੀ ਇੱਕ ਸਾਡੇ ਸਰੋਤੇ ਨੇ ਨਾ ਸਾਨੂੰ ਪੇਜ ਦੇ ਉੱਤੇ ਲਿਖ ਕੇ ਕਾਲੇ ਪੈਨ ਦੇ ਨਾਲ ਤੇ ਫੋਟੋ ਖਿੱਚੀ ਤੇ ਫੋਟੋ ਵੀ ਬੜੀ ਧੁੰਦਲੀ ਜੀ ਹੈ। ਚਲੋ ਅਸੀਂ ਉਹਨਾਂ ਦਾ ਖਤ ਆਇਆ ਤੇ ਸ਼ਾਮਿਲ ਜ਼ਰੂਰ ਕਰਾਂਗੇ
1: ਜੀ।
2: ਜੀ ਪਹੁੰਚੇ ਹੈ ਮੁੱਲਾਪੁਰ ਦਾਖਾ ਮੰਡੀ ਤੋਂ, ਲਿਖਣ ਵਾਲੇ ਨੇ ਰਜੇਸ਼ ਜੈਨ ਬਿੱਟੂ ਜੀ। ਨਾਲ ਲਿਖਦੇ ਨੇ ਕਹਿੰਦੇ ਸਤਿਕਾਰ ਭਰੀ ਨਮਸਕਾਰ ਜੀ।
1: ਨਮਸਕਾਰ ਜੀ।
2: ਜੀ ਉਹੀ ਗੱਲ ਹੈ ਵੀ ਥੋੜਾ ਜਿਹਾ ਧੁੰਦਲਾ ਹੈ ਪੜਨ ਚ, ਜੇ ਕਿਤੇ ਕੋਈ ਗਲਤੀ ਹੋਈ ਤਾਂ ਮਾਫ਼ ਕਰਿਓ।
1: ਹਾਂ ਦੇਖੋ ਧੁੰਦ ਵੀ ਹੈ ਨੀ ਤੇ ਧੁੰਦ ਚ ਧੁੰਦਲਾ ਤਾਂ ਔਖਾ ਹੋ ਜਾਂਦਾ ਨਾ ਪੜਨਾ।
2: ਹਾਂ ਜੀ। ਨਾਲ ਲਿਖਦੇ ਨੇ ਰਿਸਪੈਕਟਡ ਸੀਮਾ ਕਟਾਰੀਆ ਜੀ ਤੇ ਸਤਪਾਲ ਬਰਾੜ ਜੀ ਨੂੰ ਨਮਸਕਾਰ।
1: ਨਮਸਕਾਰ ਜੀ।
2: ਅੱਗੇ ਲਿਖਦੇ ਨੇ ਆਕਾਸ਼ਵਾਣੀ ਬਠਿੰਡਾ ਦੇ ਸਾਰੇ ਹੀ ਪ੍ਰੋਗਰਾਮ ਵਧੀਆ ਪੇਸ਼ ਹੋ ਰਹੇ ਨੇ
1: ਜੀ।
2: ਚਿੱਠੀਆਂ ਮਿੱਠੀਆਂ ਸੁਰੀਲੀ ਦੁਪਹਿਰ ਸਾਡੀ ਜਿੰਦ ਜਾਨ ਹੈ।
1: ਅੱਛਾ।
2: ਹਾਂ
1: ਤੇ ਸਾਡੀ ਵੀ ਜਿੰਦ ਜਾਨ ਨੇ ਸਰੋਤੇ ਜੀ। ਅੱਗੇ
2: ਅੱਗੇ ਲਿਖਦੇ ਨੇ ਫਿਲਮੀ ਅਫਸਾਨੇ ਤੇ ਤਰਾਨੇ ਵਧੀਆ ਪੇਸ਼ ਹੋ ਰਹੇ ਨੇ
1: ਜੀ।
2: ਮੈਂ ਕਾਮੇਡੀ ਕਲਾਕਾਰ ਮੇਰ ਮਿੱਤਰ ਤੇ ਪ੍ਰੋਗਰਾਮ ਦੀ ਫਰਮਾਇਸ਼ ਪੇਸ਼ ਕੀਤੀ ਸੀ
1: ਜੀ।
2: ਪਰ ਅਜੇ ਤੱਕ ਕਹਿੰਦੇ ਵੀ ਪੂਰੀ ਨਹੀਂ ਹੋਈ ਉਹ ਮੈਂ ਫਰਮਾਇਸ਼।

0: ਕੀਤੀ ਸੀ ਤੇ ਹਜੇ ਤੱਕ ਮੇਰੀ ਫਰਮਾਇਸ਼ ਕਬੂਲ ਹੀ ਨਹੀਂ ਗਈ।
1: ਹਾਂ ਚਲੋ ਅਸੀਂ ਨੋਟ ਕਰ ਲੈਂਦੇ ਹਾਂ ਕਦੋਂ ਫਰਮਾਇਸ਼ ਆਈ ਸੀ, ਕਾਫੀ ਸਮਾਂ ਪਹਿਲਾਂ ਆਈ ਹੋਣੀ ਹੈ। ਚਲੋ ਆਪਣੇ ਕੋਲ ਕਾਫੀ ਪ੍ਰੋਗਰਾਮ ਨੇ ਜਿਹਦੇ ਵਿੱਚ ਆਪਾਂ ਮੇਲ ਮਿੱਤਲ ਸਾਹਿਬ ਤੇ ਪ੍ਰੋਗਰਾਮ ਬਣਾ ਸਕਦੇ ਹਾਂ, ਰਸ ਰਸ ਪ੍ਰੋਗਰਾਮ ਸਾਨੂੰ ਵੀ ਲੋੜ ਰਹਿੰਦੀ ਹੈ ਤੇ ਸਲਾਹ ਦੇਣ ਲਈ ਬਹੁਤ ਬਹੁਤ ਧੰਨਵਾਦ
0: ਜੀ। ਅੱਗੇ ਲਿਖਦੇ ਨੇ ਐਤਵਾਰ ਦਾ ਰੋਡ ਸ਼ੋ ਵੀ ਵਧੀਆ ਰਿਹਾ, ਕਹਿੰਦੇ ਨੇ ਡਾਕਟਰ ਸਾਹਿਬ ਵਾਲਾ ਪ੍ਰੋਗਰਾਮ ਵੀ ਨਵੀਆਂ ਜਾਣਕਾਰੀਆਂ ਦੇ ਰਿਹਾ ਹੈ
1: ਜੀ।
0: ਨਾਲ ਲਿਖਦੇ ਨੇ ਬਲਜੀਤ ਸ਼ਰਮਾ ਜੀ ਕਿੱਥੇ ਨੇ, ਲੱਭ ਕੇ ਲਿਆਓ ਜੀ।
1: ਉਹ ਤੁਸੀਂ ਮਾੜਾ ਜਿਹਾ ਅੱਖਾਂ ਬੰਦ ਕਰਕੇ ਆਪਦੇ ਅੰਦਰ ਝਾਕੋ, ਤੁਹਾਡੇ ਦਿਲ ਚ ਤੁਹਾਨੂੰ ਨਜ਼ਰ ਆਉਣਗੇ
0: ਜੀ। ਤੇ ਨਾਲ ਸਾਡੇ ਮਮਤਾ ਮੈਡਮ ਨੂੰ ਵੀ ਯਾਦ ਕਰ ਰਹੇ ਨੇ, ਕਹਿੰਦੇ ਨੇ ਮੈਡਮ ਮਮਤਾ ਅਰੋੜਾ ਜੀ ਕਿੱਥੇ ਨੇ, ਉਹਨਾਂ ਨੂੰ ਵੀ ਲੱਭ ਕੇ ਲਿਆਓ।
1: ਹਾਂ ਨੀ, ਇੱਥੇ ਨੇ, ਆਪਣੇ ਆਪਣੇ ਕੰਮ ਕਰ ਰਹੇ ਨੇ ਤੇ
0: ਜ਼ਿੰਦਗੀ ਦੇ ਰੁਝੇਵੇਂ ਨੇ ਸਾਰੇ ਕਦੇ ਬਿਜ਼ੀ ਹੋ ਜਾਂਦੇ।
1: ਸਰੋਤਾ ਮੰਚ ਦੇ ਵਿੱਚ ਨਾ ਹੁਣ ਸਰੋਤਾ ਮੰਚ ਥੋੜਾ ਜਿਹਾ ਚਟਪਟਾ ਜਿਹਾ ਹੋ ਗਿਆ ਪ੍ਰੋਗਰਾਮ ਤੇ, ਸਾਰੇ ਅਨਾਊਂਸਰਾਂ ਦੀ ਇੱਛਾ ਹੁੰਦੀ ਹੈ ਕਿ ਕੱਲਾ ਸਤਪਾਲ ਕਿਉਂ ਕਰੇ ਬਈ, ਕੱਲੀ ਸੀਮਾ ਕਿਉਂ ਕਰੇ, ਕੱਲੀ ਮਮਤਾ ਕਿਉਂ ਕਰੇ, ਕੱਲੇ ਬਲਜੀਤ ਸਰ ਕਿਉਂ ਕਰਨ। ਮੈਂ ਕਹਿੰਦਾ ਜੀ ਸਾਰੇ ਰਲ ਮਿਲ ਕੇ ਕਰਨਾ ਚਾਹੁੰਦੇ ਨੇ ਤੇ ਵਧੀਆ ਗੱਲ ਆ। ਇੱਕ ਫੋਨ ਕਰ ਲੈ ਲਈਏ। ਹੈਲੋ,
2: ਹੈਲੋ, ਨਮਸਕਾਰ ਜੀ।
1: ਨਮਸਕਾਰ ਜੀ,
2: ਸਤਪਾਲ ਬਰਾੜ ਜੀ ਤੇ ਸੀਮਾ ਕਟਾਰੀਆ ਜੀ, ਜਿਲ੍ਹਾ ਲੁਧਿਆਣਾ, ਮੁੱਲਾਪੁਰ ਲਾਖਾ ਮੰਡੀ ਤੋਂ ਰਜੇਸ਼ਨ ਬਿੱਟੂ ਬੋਲ ਰਿਹਾ ਜੀ।
1: ਹਾਂਜੀ ਬਿੱਟੂ ਸਾਹਿਬ, ਤੁਸੀਂ ਪ੍ਰੋਗਰਾਮ ਐਪ ਤੇ ਸੁਣਦੇ ਹੋ?
2: ਹਾਂਜੀ ਹਾਂਜੀ, ਮੇਰੀ ਚਿੱਠੀ ਵੀ ਪੜ੍ਹ ਰਹੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ।
1: ਅਸੀਂ ਡਬਲ ਵਧਾਈਆਂ ਹੋ ਗਈਆਂ, ਅੱਜ ਅਸੀਂ ਇੱਕ ਕੰਮ ਹੀ ਕਰਨਾ ਸੀ, ਸੀਮਾ ਨੂੰ ਪਤਾ ਨਹੀਂ ਲੱਗਿਆ,
2: ਅੱਜ ਬਹੁਤ ਔਖਾ ਲੱਗਿਆ ਜੀ, ਲੱਗਦਾ ਨੀ ਨੰਬਰ ਜੀ।
1: ਅੱਛਾ ਅੱਛਾ, ਲੱਗਦਾ ਨੀ, ਗਰਮੀ ਜ਼ਿਆਦਾ ਤਾਂ ਨੀ, ਤਾਂ ਨੀ ਲੱਗਦਾ ਕਿਤੇ?
2: ਅਸੀਂ ਤਾਂ ਤੁਹਾਡੇ ਕੋਲ ਬਠਿੰਡੇ ਤੋਂ 150 ਕਿਲੋਮੀਟਰ ਦੇ ਵਿੱਚ ਆ, ਦੇਖੋ।
1: ਹਾਂ ਮੈਨੂੰ ਪਤਾ ਜੀ।
2: ਹਾਂਜੀ,
1: ਤੇ ਕਿਹੜੇ ਕਿਹੜੇ ਹੋਰ ਕਿਹੜੇ ਕਿਹੜੇ ਟੈਸਟ ਸੁਣਦੇ ਹੋ ਫਿਰ ਤੁਸੀਂ ਰੇਡੀਓ ਟੈਸਟ?
2: ਅਸੀਂ ਪਹਿਲਾਂ ਸਭ ਤੋਂ ਪਹਿਲਾਂ ਜਲੰਧਰ ਉਰਦੂ ਸਰਵਿਸ,
1: ਹਾਂਜੀ,
2: ਸਿਵਤ ਭਾਰਤੀ ਬੰਬਈ, ਚੰਡੀਗੜ੍ਹ
1: ਜੀ,
2: ਸਾਡਾ ਲੁਧਿਆਣਾ ਟਾਵਰ ਬਹੁਤ ਵੱਡਾ ਲੱਗਿਆ ਲੁਧਿਆਣਾ ਸੁਣੀ ਦਾ ਜੀ।
1: ਹਾਂ ਹਾਂ, ਨੀ ਕੀ ਤੁਹਾਨੂੰ ਮਾੜਾ ਜਿਹਾ ਫਰਕ ਦੱਸਿਓ, ਮਤਲਬ ਕਿਸੇ ਦੀ ਨਿੰਦਾ ਨੀ ਕਰਨੀ, ਕਿਸੇ ਤਾਰੀਫ ਨੀ ਕਰਨੀ, ਫਰਕ ਦੱਸਣਾ ਮਾੜਾ ਜਿਹਾ ਕੀ ਹੈ?
2: ਬਠਿੰਡਾ ਵੀ ਆਵਾਜ਼ ਕੁਆਲਿਟੀ ਬਹੁਤ ਵਧੀਆ ਆ ਰਹੀ ਹੈ ਮੁੱਲਾਪੁਰ ਦੇ ਵਿੱਚ।
1: ਅੱਛਾ ਜੀ,
2: ਇੱਕ ਨੰਬਰ ਪਟਿਆਲੇ ਨਾਲ ਵੀ ਵਧੀਆ ਵਾ।
1: ਅੱਛਾ ਜੀ,
2: ਅੰਦਰ ਵੀ ਟ੍ਰਾਂਸਮਿਟਰ ਖਰਾਬ ਹੀ ਰਹਿੰਦਾ ਜੀ।
1: ਅੱਛਾ,
2: ਹਾਂਜੀ ਹਾਂਜੀ, ਤੁਸੀਂ ਬਹੁਤ ਵਧੀਆ ਕਰ ਰਹੇ ਹੋ।
1: ਚਲੋ ਮਿਹਰਬਾਨੀ ਜੀ ਤੁਹਾਡੀ,
2: ਤੁਹਾਡੀ ਪੂਰੀ ਟੀਮ ਨੂੰ ਵਧਾਈ ਦੀ ਪਾਤਰ।
1: ਹਾਂ ਜੀ, ਅਸੀਂ ਸਰੋਤਿਆਂ ਦੇ ਪਿਆਰ ਸਦਕਾ ਹੀ ਅਸੀਂ ਜਿਹੜੀ ਆ ਉਹ ਸਾਡੀ ਹਿੰਮਤ ਬਣਦੀ ਹੈ ਫੋਨ ਕਰਨ ਲਈ ਤੇ ਤਾਰੀਫ ਕਰਨ ਲਈ, ਬਹੁਤ ਬਹੁਤ ਧੰਨਵਾਦ ਜੀ।
2: ਧੰਨਵਾਦ, ਸਤਿਵਾਲ
0: ਜੀ।
1: ਸਰਪਾਲ ਲੁਧਿਆਣਾ ਮੁੱਲਾਪੁਰ ਦਾਖਾ ਹਨਾ
0: ਜੀ,
1: ਠੀਕ ਹੈ, ਚੱਲਣ ਦੋ, ਅੱਗੇ ਚਲੋ।
0: ਮੈਨੂੰ ਇਹ ਲੱਗਦਾ ਵੀ ਤੁਸੀਂ ਭੈਣ ਇਸ ਫੋਨ ਕਾਲ ਤੋਂ ਪਹਿਲਾਂ ਚਟਪਟੇ ਜੀ ਗੱਲਾਂ ਕਰ ਰਹੇ ਸੀ, ਤੇ ਮੈਨੂੰ ਇਹ ਲੱਗਦਾ ਵੀ ਆਪਾਂ ਨੂੰ ਨਾ ਸ਼ਾਇਦ ਥੋੜਾ ਚਟਪਟਾ ਤੇ ਮਨੋਰੰਜਨ ਵੱਲ ਵੀ ਵਧਣਾ ਚਾਹੀਦਾ, ਕਿਉਂ ਨਾ ਆਪਾਂ ਪ੍ਰੋਗਰਾਮ ਦੇ ਤਹਿਤ ਇੱਕ ਗੀਤ ਸੁਣ ਲਈਏ।
1: ਹਾਂ ਨੀ, ਇਹ ਵੀ ਗੱਲ ਸਹੀ ਹੈ ਵੀ ਗਾਣਾ ਸੁਣ ਲਈਏ, ਕਿਤੇ ਕਈ ਲੋਕ ਆਪਣੀਆਂ ਚਟਪਟੀਆਂ ਗੱਲਾਂ
0: ਹੋ ਰਹੇ ਹੁਣ
1: ਤੇ ਕਈਆਂ ਨੂੰ ਐਂ ਵੀ ਲੱਗਦਾ ਹੋਵੇ ਯਾਰ ਗਾਣਾ
0: ਨੀ ਚਲਾਇਆ।
1: ਚਲੋ ਆਉਣ ਦੋ,

0: ਜੀ ਸਤਪਾਲ ਜੀ, ਗੀਤ ਚੱਲ ਰਿਹਾ ਸੀ ਤੇ ਗੀਤ ਦੇ ਵਿੱਚ ਜਿਹੜੀਆਂ ਫਰਮਾਇਸ਼ਾਂ ਉਹ ਬਹੁਤ ਹੋ ਰਹੀਆਂ ਸੀ, ਤੇ ਮੈਨੂੰ ਲੱਗਦਾ ਵੀ ਸਾਡੇ ਸਰੋਤੇ ਨੇ ਕਹਿਣਾ ਲੈ ਇਹਨਾਂ ਨੇ ਤਾਂ ਸਾਡਾ ਕੰਮ ਵਧਾਤਾ।
1: ਹਾਂ ਨਹੀਂ ਦੇਖੋ, ਸਰੋਤੇ ਹੁਣ ਫਰਮਾਇਸ਼ਾਂ ਨਹੀਂ ਕਰ ਰਹੇ, ਸਰੋਤੇ ਇਕੱਲੇ ਤਾਰੀਫਾਂ ਹੀ ਕਰ ਰਹੇ ਆ, ਤੇ ਮੈਨੂੰ ਆਇਆ ਸੀ ਸ਼ਾਇਦ ਅਮਰ ਨੂਰੀ ਜੀ ਨੂੰ ਸੁਣ ਕੇ ਤੇ ਇਹ ਵੀ ਕੋਈ ਫਰਮਾਇਸ਼ਾਂ ਕਰਨ ਲੱਗ ਜਾਣ, ਕਿਉਂਕਿ ਫਰਮਾਇਸ਼ਾਂ ਦੀ ਵੇਟ ਆ ਆਪਾਂ ਨੂੰ, ਹੈ ਨਾ?
0: ਫਰਮਾਇਸ਼ਾਂ ਦੀ ਵੇਟ ਆ। ਮੈਨੂੰ ਇਹ ਲੱਗਦਾ ਵੀ ਜਿਹੜਾ ਛੁੱਟੀਆਂ ਦਾ ਜਿਹੜਾ ਮਹੀਨਾ ਚੱਲ ਰਿਹਾ ਤੇ ਜਿਹੜੀ ਸਾਡੀਆਂ ਭੈਣਾਂ ਪੇਕੇ ਪਹੁੰਚੀਆਂ ਨੇ ਉਹ ਪਹਿਲਾਂ ਹੀ ਫਰਮਾਇਸ਼ਾਂ ਪੂਰੀਆਂ ਕਰਵਾ ਲਈਆਂ ਹੋਣੀਆਂ।
1: ਅੱਛਾ ਅੱਛਾ ਅੱਛਾ ਅੱਛਾ। ਨਹੀਂ ਦੇਖੋ, ਤੁਸੀਂ ਅਗਲਾ ਖਤ ਲਓ
0: ਜੀ। ਖਤ ਮੇਰੇ ਕੋਲ ਪਹੁੰਚਿਆ ਹੈ ਐਫ ਐਮ ਬਠਿੰਡਾ, ਪਿੰਨ ਕੋਡ ਵੀ ਇਹਨਾਂ ਨੇ ਨਾਂ ਲਿਖਿਆ 151001 ਲਿਖਦੇ ਨੇ ਸਰੋਤਾ ਮੰਚ। ਲਿਖਣ ਵਾਲੇ ਨੇ ਜੀ ਜਾਗਰ ਸਿੰਘ, ਪਿੰਡ ਧਾਣੀ ਪਖਤੋਰ, ਜੱਗਾ ਸਿੰਘ ਫੋਰਮੈਨ ਮੋੜ ਮੰਡੀ ਤੋਂ ਲਿਖਦੇ ਨੇ, ਸਾਰੇ ਹੀ ਪ੍ਰੋਗਰਾਮ ਸਿੱਖਣਾ ਤੇ ਚੱਲ ਰਹੇ ਨੇ। ਨਾਲ ਫਿਰ ਨਾਮ ਲਿਖਦੇ ਨੇ ਸੁਖਦੀਪ ਕੌਰ, ਕਿਰਨਪਾਲ ਕੌਰ, ਸ਼ਹਿਨਾਜ਼ ਸੁਧਾ, ਮਮਤਾ ਅਰੋੜਾ, ਬਲਜੀਤ ਸ਼ਰਮਾ ਜੀ, ਸਤਪਾਲ ਬਰਾੜ ਜੀ ਵਧਾਈ ਦੇ ਪਾਤਰ ਨੇ। ਤੇ ਬੇਨਤੀ ਹੈ ਕਿ ਨਾਲ ਤੁਸੀਂ ਬਹੁਤ ਟਾਈਮ ਦੇ ਕਹਿ ਰਹੇ ਸੀ ਨਾ ਕਿ ਸਾਨੂੰ ਕੋਈ ਸੁਝਾਅ ਨਹੀਂ ਦੇ ਰਹੇ, ਸੁਝਾਅ ਨਹੀਂ ਦੇ ਰਹੇ, ਹੁਣ ਇਹਨਾਂ ਨੇ ਸੁਝਾਅ ਲਿਖਿਆ, ਤੁਸੀਂ ਸੁਣਿਓ ਤੇ ਫਿਰ ਅਮਲ ਕਰਕੇ ਦੱਸਣਾ ਹੈ ਮੈਨੂੰ ਵੀ ਤੁਹਾਡੇ ਤੋਂ ਅਮਲ ਹੋਇਆ ਕਿ ਨਹੀਂ।
1: ਚਲੋ ਜੀ,
0: ਲਿਖਦੇ ਨੇ ਵੀ ਬੇਨਤੀ ਹੈ ਕਿ ਦਿਨ ਵੇਲੇ ਬਿਜਲੀ ਦੀ ਲਾਈਟਾਂ ਬੰਦ ਰੱਖਿਆ ਕਰੋ ਤਾਂ ਕਿ ਬਿਜਲੀ ਦੀ ਬਚਤ ਹੋਵੇ।
1: ਦਿਨ ਵੇਲੇ ਲਾਈਟਾਂ ਤਾਂ ਬੰਦ ਹੀ ਰਹਿੰਦੀਆਂ ਜੀ, ਕਿਉਂਕਿ ਹੁਣ ਤਾਂ ਨਾ ਲਾਈਟ ਵੀ ਜਿਹੜੀ ਸੇਕ ਮਾਰਦੀ ਆ ਤੇ ਲਾਈਟਾਂ ਤਾਂ ਸਾਡੀਆਂ ਬੰਦ ਹੀ ਹੁੰਦੀਆਂ ਜੀ, ਪਰ ਅਸੀਂ ਅੰਦਰ ਬੈਠੇ ਸਟੂਡੀਓ ਚ, ਅਸੀਂ ਜੇ ਲਾਈਟਾਂ ਬੰਦ ਕਰਤੀਆਂ ਤਾਂ ਅਸੀਂ ਜਮਾਂ ਫਿਰ ਤਾਂ ਸਾਨੂੰ ਦਿਖਣਾ ਨੀ ਕੁਛ,
0: ਸਾਨੂੰ ਤੁਹਾਡੇ ਤੱਕ ਪਹੁੰਚਣ ਵਾਸਤੇ ਵੀ ਬਿਜਲੀ ਦੀ ਲੋੜ ਹੈ।
1: ਹਾਂ ਹਾਂ, ਤੇ ਦੇਖੀਏ ਫੋਨ ਕਿਹਦਾ, ਹਾਲੇ ਕਹਿੰਦੇ ਇੰਤਜ਼ਾਰ ਕਰੋ ਜੀ।
0: ਚਲੋ ਆਪਾਂ ਉਦੋਂ ਤੱਕ ਇੱਕ ਖਤ ਲੈ ਲੈਂਦੇ ਹਾਂ
1: ਜੀ। ਬੋਲੋ
0: ਜੀ। ਇਹਨਾਂ ਨੇ ਸਿਰਫ ਆਪਦੇ ਨਾਮ ਹੀ ਲਿਖਿਆ, ਕਹਿੰਦੇ ਸਰੋਤਾ ਮੰਚ ਪੇਸ਼ਕਰਤਾ ਨੂੰ ਆਦਰਣੀ ਪ੍ਰਸਾਰਕ ਜੀ ਨੂੰ ਨਮਸਕਾਰ।
1: ਨਮਸਕਾਰ ਜੀ, ਨਾ ਨੀ ਪੜ੍ਹਨੇ ਬਸ, ਕਿਉਂਕਿ ਨਾ ਪੜ੍ਹਨ ਵਾਲਾ ਪ੍ਰੋਗਰਾਮ ਨਹੀਂ ਹੈਗਾ ਇਹ ਫਰਮਾਇਸ਼ਾਂ ਵਾਲਾ, ਤੇ ਤੁਹਾਡੀਆਂ ਗੱਲਾਂ ਬਾਤਾਂ ਰਾਏ ਮਸ਼ਵਰੇ ਵਾਲਾ ਪ੍ਰੋਗਰਾਮ ਆ। ਮਿਹਰਬਾਨੀ ਕਰਕੇ ਸਾਨੂੰ ਰਾਏ ਮਸ਼ਵਰੇ ਦਿਆ ਕਰੋ, ਅਸੀਂ ਕੱਲੀ ਤਾਰੀਫ ਨੀ ਸੁਣਨਾ ਚਾਹੁੰਦੇ, ਅਸੀਂ ਰਾਏ ਮਸ਼ਵਰੇ ਚਾਹੁੰਦੇ ਹਾਂ। ਤੇ ਇੱਕ ਫੋਨ ਕਾਲ ਲੈ ਲਈਏ ਜੀ ਆਪਾਂ। ਹੈਲੋ ਹੈਲੋ ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਬਾਈ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਜੀ?

0: ਜੀ ਮੈਂ ਗਿੱਦੜਵਾਲ ਤੋਂ ਨੀਲਮ ਬੋਲ ਰਹੀ ਹਾਂ।
1: ਹਾਂਜੀ ਬੋਲੋ ਗਿੱਦੜਵਾਲਿਓ।
0: ਜੀ ਪ੍ਰੋਗਰਾਮ ਤਾਂ ਤੁਹਾਡੇ ਬਹੁਤ ਵਧੀਆ ਚੱਲ ਰਿਹਾ ਬਾਈ ਜੀ, ਬਹੁਤ ਵਧੀਆ।
1: ਚਲੋ ਸਾਡੇ ਸਰੋਤੇ ਵੀ ਬਹੁਤ ਵਧੀਆ ਚੱਲ ਰਹੇ ਜੀ, ਬਹੁਤ ਸੋਹਣਾ ਪ੍ਰੋਗਰਾਮ ਸੁਣਦੇ ਆ ਤੇ ਤਾਰੀਫ ਕਰਦੇ ਆ ਜੀ।
0: ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਟੈਕਨੀਕਲ ਟੀਮ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਬਦੌਲਤ ਅਸੀਂ ਪ੍ਰੋਗਰਾਮ ਸੁਣਦੇ ਹਾਂ।
1: ਬਿਲਕੁਲ ਜੀ, ਟੈਕਨੀਕਲ ਟੀਮ ਦਾ ਅਸੀਂ ਵੀ 24 ਘੰਟੇ ਧੰਨਵਾਦ ਕਰਦੇ ਹਾਂ ਔਰ ਉਹਨਾਂ ਦੀ ਬਦੌਲਤ ਹੀ ਅਸੀਂ ਤੁਹਾਡੇ ਨਾਲ ਜੁੜ ਪਾਉਂਦੇ ਹਾਂ।
0: ਤੇ ਸ਼ੁਕਰੀਆ ਸਰ ਤੁਹਾਡਾ, ਤੁਸੀਂ ਸਵੇਰੇ ਸਵੇਰੇ ਸਾਨੂੰ ਗੁਰਬਾਣੀ ਸੁਣਾਉਂਦੇ ਹੋ ਅੰਮ੍ਰਿਤ ਵੇਲਾ
1: ਜੀ
0: ਪ੍ਰੋਗਰਾਮ, ਜਿਹੜਾ ਮੈਨੂੰ ਬਹੁਤ ਵਧੀਆ ਲੱਗਦਾ। ਬਾਕੀ ਜੋ ਧਾਰਮਿਕ ਪ੍ਰੋਗਰਾਮ ਚੱਲਦੇ ਆ ਉਹ ਸਾਨੂੰ ਬਹੁਤ ਵਧੀਆ ਲੱਗਦੇ ਆ ਜੀ।
1: ਜੀ ਜੀ ਬਸ ਕੋਈ ਨੀ, ਅਗਲਾ ਹਾਂ ਅਗਲਾ ਪੈਗਾਮ ਵਿਜੇ ਲਕਸ਼ਮੀ ਨੇ ਹੀ ਕਰਨਾ ਤੇ ਨਾਲ ਮੈਂ ਵੀ ਹੋਊਂਗਾ।
0: ਉਹਨਾਂ ਤੋਂ ਬਾਈ ਜੀ ਬਹੁਤ ਬਹੁਤ ਨਮਸਕਾਰ, ਬਹੁਤ
1: ਨਮਸਕਾਰ ਜੀ, ਨਮਸਕਾਰ।
2: ਪ੍ਰੋਗਰਾਮ ਸ਼ੁਰੂ ਕੀਤਾ ਸੀ ਉਦੋਂ ਵੀ ਅਸੀਂ ਖਤ ਜਿਹੜਾ ਵੱਡਾ ਲਿੱਤਾ ਸੀ ਦੋ ਪੇਜਾਂ ਦਾ, ਤੇ ਇਹ ਖਤ ਵੀ ਹੁਣ ਮੇਰੇ ਕੋਲ ਪੂਰਾ ਵੱਡਾ। ਤੁਸੀਂ ਦੇਖੋ ਨਾ ਵੀ ਪੇਪਰ ਦੇਣ ਵਾਲਾ ਜਿਹੜਾ ਪੇਪਰ ਬੋਰਡ ਹੁੰਦਾ ਉਹਦੇ ਉੱਤੇ ਪੂਰਾ ਪੇਜ ਲਿਖ ਕੇ ਵੀ ਪੇਪਰ ਹੀ ਲਿਖਤਾ ਇਹਨਾਂ ਨੇ ਸਾਨੂੰ।
1: ਸਿਮਰਨ ਇਹਨਾਂ ਨੂੰ ਸਲਾਮ ਹੈ ਕਿਉਂਕਿ ਇੰਨੀ ਮਤਲਬ ਉਹਦੇ ਨਾਲ ਮਿਹਨਤ ਨਾਲ ਖਤ ਲਿਖਣਾ ਇਹ ਵੀ ਕੋਈ ਖਾਲਾ ਜੀ ਦਾ ਵਾਲਾ ਨਹੀਂ। ਦੋ ਅੱਖਰ ਲਿਖਣ ਲੱਗੇ ਆਪਾਂ ਸੋਚਦੇ ਹਾਂ ਵੀ ਆਲਸ ਜੀ ਕਰ ਦਿੰਦੇ ਹਾਂ ਹਨਾ,
2: ਤੇ ਆਪਾਂ ਫਿਰ ਛੇਤੀ ਨਾਲ ਪੜ੍ਹ ਦਈਏ।
1: ਹਾਂਜੀ
2: ਹਾਂਜੀ, ਲਿਖਣ ਵਾਲੇ ਨੇ ਜੱਗਾ ਸਿੰਘ ਰਾਮਾ ਮੰਡੀ ਤੋਂ, ਨਾਲ ਆਪਦੇ ਪੋਤਰੇ ਤਨਵੀਰ ਸਿੰਘ ਦਾ ਨਾਮ, ਗੁਰਵੀਰ ਸਿੰਘ ਤੇ ਜਸਨੂਰ ਸਿੰਘ ਦਾ ਨਾਮ ਲਿਖਦੇ ਨੇ। ਲਿਖਦੇ ਨੇ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ
2: ਜੀ, ਤੇ ਕਹਿੰਦੇ ਨੇ ਖਤ ਟਕਾ ਟਕਾ ਕੇ ਪੜੋ।
1: ਹਾਂ ਜਿਵੇਂ ਟਕਾ ਟਕਾ ਕੇ ਲਿਖਿਆ ਉਵੇਂ ਟਕਾ ਟਕਾ ਪੜਾਂਗੇ। ਹਾਂਜੀ,
2: ਕਾਹਲੀ ਨਾ ਕਰੋ, ਨਜ਼ਾਰੇ ਲਿਆ ਕਰੋ ਜੀ।
1: ਜੀ
2: ਇਹਨਾਂ ਨੇ ਨਾ ਅੱਗੇ ਪੁਆਇੰਟ ਬਣਾਏ, ਟੋਟਲ 5 ਪੁਆਇੰਟ ਹੈ, ਪਹਿਲਾ ਦੂਜਾ ਤੀਜਾ ਚੌਥਾ ਤੇ ਪੰਜਵਾਂ।
1: ਹਾਂਜੀ ਪਹਿਲਾ ਪੁਆਇੰਟ ਦੱਸੋ।
2: ਪਹਿਲਾ ਪੁਆਇੰਟ ਪੂਰਾ ਲੰਬਾ ਪੁਆਇੰਟ ਹੈ, ਆਪਾਂ ਆਰਾਮ ਨਾਲ ਪੜ੍ਹਦੇ ਹਾਂ ਤੇ ਸੁਣਦੇ ਹਾਂ
1: ਜੀ।
2: ਕਹਿੰਦੇ ਸ਼ੁੱਕਰਵਾਰ ਨੂੰ ਸ਼ਾਮ 5 ਵਜੇ ਸ਼੍ਰੀ ਬਲਜੀਤ ਸ਼ਰਮਾ ਜੀ ਨੇ ਸਰਦੂਲ ਸਿਕੰਦਰ ਜੀ ਤੇ ਗਾਇਕਾ ਅਮਰ ਮੂਰੀ ਜੀ ਦੀ ਗਾਇਕੀ ਤੇ ਜਿਹੜਾ ਉਹਨਾਂ ਦੇ ਜੀਵਨ ਦੇ ਬਾਰੇ ਬਹੁਤ ਵਡਮੁੱਲੀ ਸਾਨੂੰ ਜਾਣਕਾਰੀ ਦਿੱਤੀ ਜੋ ਕਿ ਸਰੋਤੇ ਨੇ ਅੱਜ ਤੱਕ ਸੁਣੀ ਵੀ ਨਹੀਂ ਸੀ।
1: ਠੀਕ ਹੈ ਜੀ
2: ਜੀ, ਤੇ ਕਹਿੰਦੇ ਸਰਦੂਲ ਸਿਕੰਦਰ ਅਤੇ ਅਮਰ ਮੂਰੀ ਜੀ ਦੀ ਜੋੜੀ ਅੱਜ ਤੱਕ ਦੇ ਗਾਇਕਾਂ ਵਿੱਚੋਂ ਸਭ ਤੋਂ ਹਿੱਟ ਤੇ ਦਿਲਾਂ ਤੇ ਰਾਜ ਕਰਨ ਵਾਲੀ ਜੋੜੀ ਰਹੀ ਹੈ।
1: ਬਿਲਕੁਲ ਜੀ,
2: ਕਹਿੰਦੇ ਜਿੰਨੇ ਬੰਦੇ ਮੇਰੇ ਕੋਲ ਕੈਸਟਾਂ ਲੈਣ ਆਉਂਦੇ ਸੀ ਸਭ ਤੋਂ ਵੱਧ ਰੀਲਾਂ ਸਰਦੂਲ ਸਿਕੰਦਰ ਤੇ ਅਮਰ ਮੂਰੀ ਦੀਆਂ ਲੈ ਕੇ ਜਾਂਦੇ ਸੀ। ਉਹ ਰੀਲਾਂ ਵਾਲਾ ਸਮਾਂ ਮੈਨੂੰ ਅੱਜ ਤੱਕ ਵੀ ਯਾਦ ਹੈ
1: ਜੀ।
2: ਲਗਭਗ 45 ਸਾਲ ਉਹਨਾਂ ਗੱਲਾਂ ਨੂੰ ਹੋ ਗਏ ਨੇ ਤੇ ਇੰਜ ਲੱਗਦਾ ਜਿਵੇਂ ਕੱਲ ਪਰਸੋਂ ਦੀਆਂ ਗੱਲਾਂ ਹੋਣ, ਉਹ ਦਿਨ ਭੁੱਲੇ ਨਹੀਂ ਜਾਂਦੇ।
1: ਬਿਲਕੁਲ ਜੀ,
2: ਤੇ ਦੂਜਾ ਪੁਆਇੰਟ ਲਿਖਦੇ ਨੇ ਸੋਮਵਾਰ ਨੂੰ ਦੁਪਹਿਰੇ ਸਿਹਤ ਸੰਭਾਲ ਪ੍ਰੋਗਰਾਮ ਦੇ ਤਹਿਤ ਖੁਸ਼ਪ੍ਰੀਤ ਸ਼ੇਰਗਿੱਲ ਨੇ ਕਮਲਜੀਤ ਕੌੜਾ ਜੀ ਨਾਲ ਗੁਰਦਿਆਂ ਦੀਆਂ ਬਿਮਾਰੀਆਂ ਦੇ ਬਾਰੇ ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ। ਡਾਕਟਰ ਸਾਹਿਬ ਨੇ ਬੜੇ ਹੀ ਵਿਸਥਾਰ ਦੇ ਵਿੱਚ ਸਰੋਤਿਆਂ ਨੂੰ ਦੱਸਿਆ ਕਿ ਆਪਣੇ ਸਰੀਰ ਦੀ ਤੰਦਰੁਸਤੀ ਕਿਵੇਂ ਰੱਖੀ ਜਾ ਸਕਦੀ ਹੈ
1: ਜੀ,
2: ਤੇ ਨਾਲ ਆਪਣੇ ਗੁਰਦਿਆਂ ਨੂੰ ਵੀ ਕਿਵੇਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਇਸ ਮੁਲਾਕਾਤ ਨੂੰ ਸਰੋਤਿਆਂ ਨੇ ਬੜੇ ਹੀ ਧਿਆਨ ਨਾਲ ਸੁਣਿਆ ਤੇ ਫਿਰ ਉਸ ਤੇ ਅਮਲ ਵੀ ਕੀਤਾ।
1: ਬਹੁਤ ਬਹੁਤ ਧੰਨਵਾਦ ਜੀ, ਸਾਡਾ ਮਕਸਦ ਜਿਹੜਾ ਉਹ ਪੂਰਾ ਹੋ ਰਿਹਾ।
2: ਹਾਂ, ਤੇ ਤੀਜਾ ਪੁਆਇੰਟ ਲਿਖਦੇ ਨੇ ਸੋਮਵਾਰ ਨੂੰ ਸ਼ਾਮ 5 ਵਜੇ ਹੀ ਸੁਦੇਸ਼ ਕੁਮਾਰੀ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਸ਼੍ਰੀ ਬਲਜੀਤ ਸ਼ਰਮਾ ਜੀ ਨੇ ਬੜੇ ਵਿਸਥਾਰ ਨਾਲ
1: ਜੀ,
2: ਤੇ ਉਹਨਾਂ ਦੇ ਗੀਤਾਂ ਤੇ ਆਈ ਆਕਾਸ਼ਵਾਣੀ ਤੋਂ ਸਾਨੂੰ ਬਹੁਤ ਦੱਸਿਆ ਜੀ। ਤੇ ਨਾਲ ਫਿਰ ਚੌਥਾ ਪੁਆਇੰਟ ਲਿਖਦੇ ਨੇ ਅੱਜ ਲੈਟਸ ਰੌਕ ਡਾਂਸ ਦੇ ਵਿੱਚ ਬਹੁਤ ਵਧੀਆ ਗੀਤਾਂ ਦੀ ਝੜੀ ਲਾ ਦਿੱਤੀ।
1: ਲਓ ਜੀ, ਇਹ ਸੀਮਾ ਜੀ ਦੀ ਤਾਰੀਫ ਹੋ ਗਈ ਜੀ।
2: ਬਸ ਖੁਸ਼ ਹੋ, ਮਨ ਖੁਸ਼ ਹੋ ਗਿਆ ਉਧਰੋਂ ਪ੍ਰੋਗਰਾਮ ਦੀ ਸਮਾਪਤੀ ਤੇ ਉਧਰੋਂ ਜਿਹੜੀ ਤਾਰੀਫ ਆ ਜੇ ਹਨਾ, ਆਪਾਂ ਬਾਗੋ ਬਾਗ
1: ਜੀ।
2: ਤੇ ਪੰਜਵਾਂ ਪੁਆਇੰਟ ਲਿਖਦੇ ਨੇ ਸੁਰਲੀਆਂ ਦੇ ਵਿੱਚ ਅੱਜ ਪਹਿਲੀ ਵਾਰ ਮੈਡਮ ਰਜਿੰਦਰ ਮਾਨ ਨੇ ਐਂਟਰੀ ਕੀਤੀ। ਹਾਂ, ਅੱਜ ਉਹਨਾਂ ਦਾ ਰੋਲ ਸੀਗਾ ਜੀ, ਤੇ ਮੈਡਮ ਰਜਿੰਦਰ ਦੀ ਪੇਸ਼ਕਾਰੀ ਨੂੰ ਸਭ ਸਰੋਤਿਆਂ ਨੇ ਪਸੰਦ ਕੀਤਾ
1: ਜੀ।
2: ਨਾਲ ਫਿਰ ਅੰਤ ਦੇ ਵਿੱਚ ਆਪਣਾ ਨਾਮ ਲਿਖਦੇ ਨੇ, ਜੱਗਾ ਸਿੰਘ ਨੇ ਵੀ ਪਸੰਦ ਕੀਤਾ।
1: ਹਾਂ, ਫੋਨ ਕਰ ਲੈ ਲਈਏ ਲਾਸਟ ਤੇ ਫਟਾਫਟ ਜੀ। ਹੈਲੋ,
3: ਹੈਲੋ,
1: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ ਜੀ, ਦੋਵੇਂ ਹੱਥ ਜੋੜ ਕੇ।
3: ਮੇਰਾ ਗੁਰਨਾਨਕ ਸਿੰਘ, ਮੇਰਾ ਗੁਰਸਰ ਸਾਲੇ ਵਾਲਾ ਜੀ।
1: ਹਾਂਜੀ ਸਾਲੇ ਵਾਲੇ ਬੋਲੋ।

0: ਫਟਾਫਟ
1: ਕਰੋ ਜੀ ਕਰਨਾ ਪਊਗੀ ਮੇਹਨਤ ਹਿੰਮਤ ਕਰਾਂਗੇ ਠੀਕ ਹੈ ਜੀ ਸੁਝਾਅ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡੀ ਗੱਲ ਤੇ ਅਮਲ ਕਰਾਂਗੇ ਜੀ ਧੰਨਵਾਦ ਫਟਾਫਟ ਜੇ ਕੋਈ ਕਦਾ ਹੈਗਾ ਤਾਂ ਪੜ ਦੋ ਆਪਣੇ ਕੋਲ ਰਹਿ ਗਏ ਢਾਈ ਮਿੰਟ
2: ਜੀ ਵਟਸਐਪ ਮੈਸੇਜ ਪਹੁੰਚੇ ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਕਹਿੰਦੇ ਨੇ ਐਤਵਾਰ ਦਾ ਪੈਗਾਮ ਪ੍ਰੋਗਰਾਮ ਇਸ ਵਾਰ ਗੁਰਦੀਪ ਗਿੱਲ ਜੀ ਨੇ ਬਹੁਤ ਵਧੀਆ ਪੇਸ਼ ਕੀਤਾ ਅੱਜ ਮੰਗਲਵਾਰ ਨੂੰ ਸੱਜਰੀ ਸਵੇਰ ਵਿਚ ਮੋਹਨ ਭੰਡਾਰੀ ਦੀ ਕਹਾਣੀ ਨੂੰ ਰਜਿੰਦਰ ਕੌਰ ਨੇ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਸੁਖਦੀਪ ਕੌਰ ਨੇ ਇਸੇ ਪ੍ਰੋਗਰਾਮ ਵਿਚ ਗੀਤ ਬਹੁਤ ਵਧੀਆ ਸੁਣਾਈ
1: ਅੱਜ ਦੀ ਕਹਾਣੀ ਦੇ ਵਿਚ ਨਾ ਸੰਗੀਤ ਬੜਾ ਪਿਆਰਾ ਲੱਗਾ ਹੋਇਆ ਸੀ ਬੈਕਗਰਾਉਂਡ ਮਿਊਜ਼ਿਕ ਬਹੁਤ ਸੋਹਣਾ ਸੀਗਾ ਹਾਂਜੀ
2: ਜੀ ਤੇ ਜਿਹੜੇ ਵਟਸਐਪ ਮੈਸੇਜ ਦਾ ਸਿਲਸਿਲਾ ਜਿਹੜਾ ਸਰ ਰੁਕ ਨਹੀਂ ਰਿਹਾ ਆਪਾਂ ਛੇਤੀ ਨਾਲ ਇੱਕ ਮੈਸੇਜ ਹੋਰ ਲੈ ਲੈਂਦੇ
1: ਹਾਂ
2: ਪ੍ਰੋਗਰਾਮ ਪੇਸ਼ ਕੀਤਾ ਹੈ ਪੇਸ਼ਕਰਤਾ ਨੂੰ ਨਮਸਕਾਰ ਬਰਾੜ
1: ਸਾਹਿਬ
2: ਬੀਬਾ ਸੀਮਾ ਕਟਾਰੀਆ ਜੀ ਦਿਲ ਦੀਆਂ ਗਹਿਰਾਈਆਂ ਤੋਂ ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਸੁਖਦੀਪ ਕੌਰ ਭੈਣ ਜੀ ਸੱਜਰੀ ਸਵੇਰ ਪ੍ਰੋਗਰਾਮ ਤੇ ਗੀਤ ਪਟਾਰਾ ਬਹੁਤ ਵਧੀਆ ਪੇਸ਼ ਕੀਤਾ ਹਿੰਦੀ ਗੀਤਾਂ ਦੀ ਚੋਣ ਵਧੀਆ ਰਹੀ ਇੱਕ ਨੰਬਰ ਪੇਸ਼ਕਾਰੀ ਭੈਣ ਜੀ ਦੀ ਲੰਮੀ ਰਜਿੰਦਰ ਕੌਰ ਮਾਨ ਦੀ ਜੋ ਅੱਜ ਸੁਰਲੀਆਂ ਦੇ ਵਿਚ ਰਹੇ ਇੱਕ ਕਹਾਣੀ ਮੋਹਨ ਲਾਲ ਭੰਡਾਰੀ ਲਿਖੀ ਪੇਸ਼ ਕੀਤੀ ਗਈ ਸੁਹਾਣੀ ਸੀ ਘੋਟਣਾ ਬਹੁਤ ਵਧੀਆ ਪੇਸ਼ਕਾਰੀ ਭੈਣ ਜੀ ਦੀ ਬਹੁਤ ਬਹੁਤ ਧੰਨਵਾਦ ਭੈਣ ਜੀ ਦਾ ਅੱਜ ਸੁਰਲੀਆਂ ਵੀ ਬਹੁਤ ਵਧੀਆ ਪੇਸ਼ ਕੀਤਾ ਗਿਆ ਨਮਸਕਾਰ ਜੀ ਸੰਦੀਪ ਸਿੰਘ ਸੀਮਾ ਮਹਿਰਾ ਰਜਿੰਦਰ ਕੌਰ ਮਾਨ
1: ਤੁਹਾਡਾ ਵੀ ਇੰਨੀ ਬਾਰੀਕੀ ਦੇ ਨਾਲ ਪ੍ਰੋਗਰਾਮ ਸੁਣ ਲਈ ਤੇ ਤਾਰੀਫ ਕਰਨ ਲਈ ਬਹੁਤ ਬਹੁਤ ਧੰਨਵਾਦ ਤੇ ਸੀਮਾ ਹੈਗਾ ਹਲੇ ਇੱਕ ਅੱਧਾ ਖੱਤ ਜੇ ਤੁਸੀਂ ਪੜ੍ਹਨਾ ਤਾਂ ਪੜ੍ਹ ਸਕਦੇ ਹੋ ਕਿਉਂਕਿ ਆਪਣੇ ਕੋਲ ਸਵਾ ਮਿੰਟ ਪਿਆ
2: ਜੀ ਖਤ ਮੈਂ ਜਲਦੀ ਨਾਲ ਪੜ੍ਹ ਦਿੰਦੀ ਹੈ ਪ੍ਰੋਗਰਾਮ ਸਰੋਤਾ ਮੰਚ ਪੇਸ਼ ਕਰ ਰਹੇ ਮੈਡਮ ਸੀਮਾ ਕਟਾਰੀ ਤੇ ਸਤਪਾਲ ਜੀ ਨੂੰ ਨਮਸਕਾਰ ਇਹ ਲਿਖਦੇ ਨੇ ਜੀ ਨਾਲ ਆਪਣਾ ਨਾਮ ਇਹਨਾਂ ਦੇ ਪ੍ਰਿਆਂਸ਼ੀ ਵਰਮਾ ਸਿੱਧਕ ਵਰਮਾ ਦਿਵਿਆਂਸ਼ ਵਰਮਾ ਡਾਕਟਰ ਮੈਡਮ ਲਾਲ ਤੇ ਸਾਰੀ ਵਰਮਾ ਫੈਮਿਲੀ ਲਿਖਦੇ ਨੇ ਗੁਰਦੀਪ ਗਿੱਲ ਜੀ ਨੇ ਪ੍ਰੋਗਰਾਮ ਪੈਗਾਮ ਬਹੁਤ ਵਧੀਆ ਪੇਸ਼ ਕੀਤਾ ਤੇ ਜਮਾਂ ਹੀ ਸਿਰਾ ਲਗਾ ਦਿੱਤਾ ਪਿਛਲੇ ਦਿਨ ਹੀ ਆ ਜਾ ਮੇਰਾ ਪਿੰਡ ਵੇਖ ਲੈ ਪਿੰਡ ਕੋਟ ਸ਼ਮੀਰ ਤੋਂ ਬਹੁਤ ਵਧੀਆ ਰਿਹਾ ਤੇ ਜੀ
1: ਮੈਨੂੰ ਮਤਲਬ ਗੁਰਦੀਪ ਗਿੱਲ ਨੇ ਅੱਜ ਦਾ ਪ੍ਰੋਗਰਾਮ ਮੈਨੂੰ ਲੱਗਦਾ ਲੁੱਟ ਲਿਆ ਕਿਉਂਕਿ ਕਾਫੀ ਖਤ ਗੁਰਦੀਪ ਗਿੱਲ ਦੀ ਤਾਰੀਫ ਦੇ ਵਿੱਚ ਆਏ ਨੇ ਤੇ ਗੁਰਦੀਪ ਗਿੱਲ ਵੀ ਬੜੀ ਸ਼ਿੱਦਤ ਨਾਲ ਪ੍ਰੋਗਰਾਮ ਕਰਦੀ ਹੈ ਤੇ ਕਰਦੀ ਰਹੂਗੀ
2: ਜੀ ਤੇ ਮੈਨੂੰ ਇਹ ਲੱਗਦਾ ਵੀ ਹੁਣ ਘੜੀ ਦੀ ਸੂਈਆਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਹੀਆਂ ਸਤਪਾਲ ਬਰਾੜ ਜੀ ਆਪਾਂ ਪ੍ਰੋਗਰਾਮ ਖਤਮ ਕਰਨ ਲਈ ਸਰੋਤਿਆਂ ਤੋਂ ਲੈਂਦੇ ਹਾਂ ਆਗਿਆ ਨਮਸਕਾਰ
3: ਪ੍ਰੋਗਰਾਮ ਸਰੋਤਾ ਮੰਚ
2: ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਤੇ ਆਓ ਹੁਣ ਸੁਣਦੇ ਹਾਂ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ
4: ਗੁਡ ਆਫਟਰਨੂਨ ਦਿਸ ਇਜ਼ ਆਕਾਸ਼ਵਾਣੀ ਐਂਡ ਆਈ ਐਮ ਵਲਸਾ ਵਿਲੀਅਮਸ ਵਿਦ ਦ ਮਿਡ ਡੇ ਨਿਊਜ਼ The headlines. Prime Minister Narendra Modi says government empowered youth, women and farmers in last 12 years. India hits out at Pakistan in the United Nations, calls it factory of hate. 5-day BRICS agriculture ministers meeting begins in Indore to focus on food security and empowerment of farmers. Strategic road project Zojila Tunnel achieves final breakthrough. Bringing all-weather connectivity between Kashmir Valley and Ladakh closer to reality. Pradhan Mantri Surakshit Matritva Abhiyan completes 10 years. Nationwide celebrations to begin from today. IMD issues red alert for heavy rainfall over Karnataka, Kerala and Mahe. Also predicts heat wave conditions over Delhi, Punjab, Himachal Pradesh, Jammu.

ਸਾਨੂੰ ਆਪਣਾ ਮੈਸੇਜ ਹੈ ਉਹ ਕਰ ਸਕਦੇ ਹੋ, ਜੇ ਕੋਈ ਖਤ ਲਿਖਿਆ ਤਾਂ ਉਹਦੀ ਫੋਟੋ ਖਿੱਚ ਕੇ ਵੀ ਸਾਨੂੰ ਭੇਜ ਸਕਦੇ ਹੋ। ਅਸੀਂ ਪ੍ਰੋਗਰਾਮ ਦੇ ਤਹਿਤ ਤੁਹਾਡਾ ਜਿਹੜਾ ਖਤ ਹੈ ਮੈਸੇਜ ਹੈ ਉਹ ਵੀ ਸ਼ਾਮਿਲ ਕਰਾਂਗੇ ਤੇ ਨਾਲ ਗੀਤਾਂ ਦਾ ਜਿਹੜਾ ਸਿਲਸਿਲਾ ਉਹ ਵੀ ਜਾਰੀ ਰਹੇਗਾ।

ਸਮਾਂ ਸਟੂਡੀਓ ਦੀ ਘੜੀ ਮੁਤਾਬਿਕ 2:34 ਤੇ 12 ਸਕਿੰਟ ਦਾ ਹੈ ਜੀ ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਖਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪਹਿਲਾ ਖਤ ਮੇਰੇ ਕੋਲ ਪਹੁੰਚਿਆ ਹੈ, ਮੈਂ ਸਕੇਟ ਨਾਭਾ ਤੋਂ ਲਿਖਣ ਵਾਲੇ ਨੇ ਸੋਮਦੱਤ, ਕੈਰਵ, ਜੋਤੀ ਰਾਣੀ ਤੇ ਗੁਰਮੰਨਤ। ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਖਤ ਲਿਖਿਆ। ਤੇ ਇਸੇ ਤਰ੍ਹਾਂ ਅਗਲਾ ਖਤ ਮੇਰੇ ਕੋਲ ਪਹੁੰਚਿਆ ਹੈ, ਪਿੰਡ ਕੋਟਸ਼ਮੀਰ ਨੇੜੇ ਕਲਾਸ ਕਾ ਚੌਂਤਰਾ, ਜਥੇਦਾਰ ਪਿਆਰਾ ਸਿੰਘ, ਮੇਜਰ ਸਿੰਘ ਪੰਜੂ, ਸੁਖਪਾਲ ਸਿੰਘ, ਗੁਰਮੇਲ ਸਿੰਘ ਟੇਲਰ, ਪੱਪੂ ਸ਼ਰਮਾ ਪਾਲੀ, ਸਰਬਜੀਤ ਸਿੰਘ, ਪ੍ਰਗਟ ਸਿੰਘ ਢਿੱਲੋਂ, ਬੀਲਾ ਸਿੰਘ, ਪੱਪੂ ਸ਼ਰਮਾ ਜੀ, ਆਪ ਸਭ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸਮਾਂ ਕੱਢ ਕੇ ਖਤ ਲਿਖਿਆ। ਨਾਲੇ ਲਿਖਦੇ ਨੇ ਅਨਾਊਂਸਰ ਬੀਬੀਆਂ ਦਾ ਦਿਲੋਂ ਧੰਨਵਾਦ, ਨਾਮ ਵੀ ਲਿਖਦੇ ਨੇ, ਕਿਰਨਪਾਲ, ਸ਼ਹਿਨਾਜ਼, ਮਮਤਾ ਅਰੋੜਾ, ਗੁਰਦੀਪ ਗਿੱਲ, ਸੀਮਾ ਮਹਿਰਾ ਜੀ ਤੇ ਮਨਦੀਪ ਜੀ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਖਤ ਲਿਖਿਆ। ਤੇ ਇਸੇ ਤਰ੍ਹਾਂ ਮੇਰੇ ਕੋਲ ਅਗਲਾ ਖਤ ਵੀ ਹੈ ਜੀ, ਮੈਂ ਸਕੇਟ ਨਾਭਾ ਦਾ ਹੀ ਅਗਲਾ ਖਤ ਸਾਡੇ ਕੋਲ ਪਹੁੰਚਿਆ ਹੈ ਤੇ ਅਗਲਾ ਖਤ ਸ਼ਾਮਿਲ ਕਰਨ ਲੱਗੇ। ਪਹੁੰਚਿਆ ਹੈ ਮੁਕਤਸਰ ਤੋਂ, ਲਿਖਣ ਵਾਲੇ ਨੇ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨੀਸ਼ੂ ਤੇ ਭੁਪਿੰਦਰ। ਬਹੁਤ ਬਹੁਤ ਸ਼ੁਕਰੀਆ ਜੀ ਆਪ ਚਾਹੀਦਾ ਪ੍ਰੋਗਰਾਮ ਦੇ ਤਹਿਤ ਖਤ ਲਿਖਣ ਲਈ। ਤੇ ਨਾਲੇ ਕਹਿੰਦੇ ਨੇ ਕਿ ਸਾਨੂੰ ਕੋਈ ਵੀ ਗੀਤ ਹੈ ਜਿਹੜਾ ਸੁਣਾ ਦਿਓ ਜੀ। ਤੁਸੀਂ ਪ੍ਰੋਗਰਾਮ ਸੁਣਦੇ ਰਹੋ, ਪ੍ਰੋਗਰਾਮ ਦੇ ਤਹਿਤ ਅਸੀਂ ਬਹੁਤ ਸਾਰੇ ਗੀਤ ਵੀ ਪ੍ਰਸਾਰਿਤ ਕਰਦੇ ਹਾਂ। ਤੇ ਇਸੇ ਤਰ੍ਹਾਂ ਅਗਲਾ ਖਤ ਮੇਰੇ ਕੋਲ ਪਹੁੰਚਿਆ ਹੈ, ਪਿੰਡ ਕੁੜਿਆਣਾ, ਜ਼ਿਲ੍ਹਾ ਫਜ਼ਲਕਾ, ਪੰਜਾਬ ਤੋਂ ਲਿਖਦੇ ਨੇ, ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਲਿਖਣ ਵਾਲੇ ਨੇ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦੇਵਿੰਦਰ ਸਿੰਘ ਚੇਅਰਮੈਨ ਪੋਤਾ, ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਸਮੂਹ ਬਰਾੜ ਪਰਿਵਾਰ ਜੀ। ਨਾਲ ਆਪਦੇ ਦੋਸਤ ਦਾ ਨਾਮ ਵੀ ਲਿਖਦੇ ਨੇ, ਕੁਲਵੰਤ ਸਿੰਘ, ਕੁਲਵੰਤ ਗਿੱਲ ਮਲੋਟ ਤੋਂ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਸਾਨੂੰ ਖਤ ਲਿਖਣ ਲਈ। ਤੇ ਅਗਲਾ ਖਤ ਮੇਰੇ ਕੋਲ ਪਹੁੰਚਿਆ ਹੈ ਜੀ, ਜੈਨ ਫੈਮਿਲੀ ਦਾ, ਮੁੱਲਾਪੁਰ ਦਾਖਾ ਮੰਡੀ ਤੋਂ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।
1: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:40 ਤੇ 15 ਸਕਿੰਟ ਦਾ ਹੈ ਤੇ ਜਾਰੀ ਹੈ ਜੀ ਪ੍ਰੋਗਰਾਮ ਸੁਰੀਲੀ ਦੁਪਹਿਰ। ਤੇ ਹੁਣ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਜਿਹੜੇ ਵਟਸਐਪ ਮੈਸੇਜ ਰਾਹੀਂ ਸਾਡੇ ਕੋਲ ਮੈਸੇਜ ਪਹੁੰਚੇ ਨੇ ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਪਹਿਲਾ ਮੈਸੇਜ ਮੇਰੇ ਕੋਲ ਪਹੁੰਚਿਆ ਗੇਟ ਵਾਲੀ ਗਲੀ ਮੋੜ ਮੰਡੀ ਤੋਂ। ਲਿਖਣ ਵਾਲੇ ਨੇ ਚਰਨਜੀਤ ਜੱਸਲ, ਅਰਸ਼ਵੀ ਜੱਸਲ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਮੈਸੇਜ ਕਰਨ ਲਈ। ਤੇ ਇਸੇ ਤਰ੍ਹਾਂ ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਹੈ ਜੀ ਜੋਧਾ ਸਿੰਘ, ਮੈਸੇਜ ਕਰਨ ਵਾਲੇ ਨੇ ਜੋਧਾ ਸਿੰਘ, ਤੇਜਾ ਸਿੰਘ, ਕੌਰ ਸਿੰਘ ਵਿਲਾ ਮੱਲਾ ਨੀਅਰ ਬਾਜਾ ਖਾਨਾ ਤੋਂ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਮੈਸੇਜ ਕਰਨ ਲਈ। ਤੇ ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਹੈ ਗੁਰਲਾਲ ਮਾਹੀ ਨੰਗਲ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਵੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਨਾਲ ਲਿਖਦੇ ਨੇ ਜੀ ਆਪਣੇ ਭਤੀਜੇ ਦਾ ਨਾਮ ਲਿਖਦੇ ਨੇ ਰਬਾਬ ਸਿੰਘ ਮਾਹੀ ਨੰਗਲ, ਜਰਨੈਲ ਸਿੰਘ ਮਾਨ, ਦੇਵ ਮਹੰਤ ਮਾਹੀ ਨੰਗਲ, ਬੱਬੂ ਟੇਲਰ, ਜਸਵੀਰ ਮਾਹੀ। ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਜਿਹੜਾ ਸਾਨੂੰ ਸੁਣਾ ਦਿਓ ਜੀ। ਤੁਸੀਂ ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਦੇ ਰਹੋ, ਅਸੀਂ ਲਗਾਤਾਰ ਗੀਤ ਪ੍ਰਸਾਰਿਤ ਕਰ ਰਹੇ ਹਾਂ। ਤੇ ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਹੈ ਮੰਗਾ ਪਿੰਡ ਗੰਗਾ ਅਬਲੋ ਕੇ ਜ਼ਿਲ੍ਹਾ ਬਠਿੰਡਾ ਤੋਂ। ਨਾਲ ਇਹ ਆਪਣੇ ਬੇਟੀ ਦਾ ਨਾਮ ਵੀ ਲਿਖਦੇ ਨੇ, ਬੇਟੇ ਦਾ ਨਾਮ ਹੈ ਬੰਟੀ, ਬੇਟੀਆਂ ਦਾ ਨਾਮ ਰਮਨਦੀਪ ਕੌਰ, ਪ੍ਰਵੀਨ ਕੌਰ, ਦੋਤੀ ਪਰਮਪ੍ਰੀਤ ਕੌਰ, ਨੰਨੀ ਮੁੰਨੀ। ਪ੍ਰੋਗਰਾਮ ਸੁਰੀਲੀ ਦੁਪਹਿਰ ਜੀ, ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਮੈਸੇਜ ਕਰਨ ਲਈ। ਤੇ ਇਸੇ ਤਰ੍ਹਾਂ ਅਗਲਾ ਮੈਸੇਜ ਮੇਰੇ ਕੋਲ ਫਿਰ, ਅਸੀਂ ਖਤ ਵੀ ਇਹਨਾਂ ਦਾ ਸ਼ਾਮਿਲ ਕੀਤਾ ਸੀ ਮਹਿਜ ਗੇਟ ਨਾਭਾ ਤੋਂ। ਨਾਮ ਨੇ ਸੋਮਦਤ, ਜੋਤੀ ਰਾਣੀ, ਕੈਰਵ, ਗੁਰਮੰਨਤ। ਕਹਿੰਦੇ ਨੇ ਕੋਈ ਵੀ ਗੀਤ ਜਿਹੜਾ ਸਾਨੂੰ ਸੁਣਾ ਦਿਓ।

ਤੇ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਪ੍ਰੋਗਰਾਮ ਦੇ ਤਹਿਤ ਪਹੁੰਚਿਆ ਹੈ ਸਾਡੇ ਕੋਲ ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ। ਲਿਖਣ ਵਾਲੇ ਨੇ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਤੇ ਕਰਮਜੀਤ ਕੌਰ। ਕਹਿੰਦੇ ਨੇ ਕਿਸੇ ਜਿਹੜਾ ਕੋਈ ਵੀ ਗੀਤ ਹੈ ਜਿਹੜਾ ਸ਼ਾਮਿਲ ਕਰ ਲਿਓ, ਨਾਲ ਧੰਨਵਾਦ। ਸਾਡੇ ਵੱਲੋਂ ਵੀ ਆਪ ਜੀ ਦਾ ਧੰਨਵਾਦ। ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਹੈ ਜੀ, ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਵੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ। ਲਿਖਣ ਵਾਲੇ ਨੇ ਰਾਮ ਸਿੰਘ ਧੱਗੜ, ਪਿੰਦਰ ਕੌਰ ਧੱਗੜ, ਕਮਲਪ੍ਰੀਤ ਸਿੰਘ ਧੱਗੜ, ਸੁਰਿੰਦਰ ਜੋੜਾ ਨੇੜੇ ਫਾਟਕ ਮੌੜ ਮੰਡੀ ਤੋਂ, ਗੁਰਜੀਤ ਨੰਬਰਦਾਰ ਮਾਨਸਾ ਕਲਾਂ, ਮਲਕੀਤ ਮਾਨਸਾ ਕਲਾਂ, ਗੁਰਤੇਜ ਕੈਂਥ ਪਿੰਡ ਜ਼ਲੂਰ, ਮੰਗੂ ਰਾਜਸਥਾਨੀ ਮੌੜ ਮੰਡੀ ਤੱਗੜ ਫੈਮਿਲੀ ਸਾਰੇ ਹੀ। ਕਹਿੰਦੇ ਨੇ ਬਹੁਤ ਪ੍ਰੋਗਰਾਮ ਦੇ ਤਹਿਤ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇਹ ਵੀ ਸਾਨੂੰ ਧੰਨਵਾਦ ਲਿਖ ਕੇ ਭੇਜਦੇ ਨੇ ਤੇ ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਉਹ ਸਾਨੂੰ ਸੁਣਾ ਦਿਓ। ਤੇ ਅਗਲਾ ਮੈਸੇਜ ਮੈਂ ਸ਼ਾਮਿਲ ਕਰਨ ਲੱਗੀ ਹਾਂ ਪਹੁੰਚਿਆ ਸਾਡੇ ਕੋਲ ਪਿੰਡ ਬੁਰਜ ਸਿੰਧਵਾ ਨਜ਼ਦੀਕ ਮਲੋੜ ਤੋਂ। ਲਿਖਣ ਵਾਲੇ ਨੇ ਸਰਬਜੋਤ ਸਿੱਧੂ, ਅਵਿਤਾਜ ਸਿੰਘ ਸਿੱਧੂ, ਜੰਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ੍ਹ ਟਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਤੇ ਆਂਡੀ ਗੁਆਂਢੀ। ਨਾਲ ਲਿਖਦੇ ਨੇ ਕਿ ਕੋਈ ਵੀ ਗੀਤ ਹੈ ਜਿਹੜਾ ਉਹ ਤੁਸੀਂ ਸਾਨੂੰ ਸੁਣਾ ਦਿਓ। ਅਗਲਾ ਮੈਸੇਜ ਮੈਂ ਸ਼ਾਮਿਲ ਕਰਨ ਲੱਗਿਆ ਹੈ ਜੀ, ਪਹੁੰਚਿਆ ਹੈ ਸਾਡੇ ਕੋਲ ਬਠਿੰਡਾ ਤੋਂ। ਲਿਖਣ ਵਾਲੇ ਨੇ ਅਮਿਤ ਜਿੰਦਲ, ਤਾਰਾ, ਰਵੀ ਜੈਨ, ਰਾਨੀ, ਸੰਦੀਪ ਸਿੰਘ ਜੈਨ, ਵੀ ਓ ਪੀ ਹਰੀ ਰਾਏਪੁਰ। ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਮੈਸੇਜ ਕੀਤਾ। ਤੇ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗਿਆ ਪਹੁੰਚਿਆ ਪਿੰਡ ਦੇ ਡਾਕਖਾਨਾ ਖੂਹੀਆ ਸਰਵਰ ਤੋਂ, ਤਹਿਸੀਲ ਹਬੋਰ, ਜ਼ਿਲ੍ਹਾ ਫਜ਼ਿਲਕਾ। ਲਿਖਣ ਵਾਲੇ ਨੇ ਰਮੇਸ਼ ਬਿੱਲਾ ਚਾਵਲਾ, ਰਾਈਜਲ ਹੇਜਲ ਵਿਹਾਨ ਚਾਵਲਾ, ਆਸਥਾ, ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਿਜੂ, ਬੱਬੂ, ਵੀਹੂ ਚਾਵਲਾ ਤੇ ਪੂਰਾ ਹੀ ਚਾਵਲਾ ਪਰਿਵਾਰ। ਬਹੁਤ ਬਹੁਤ ਸ਼ੁਕਰੀਆ ਆਪ ਸਬਜੀ ਦਾ। ਪ੍ਰੋਗਰਾਮ ਦੇ ਤਹਿਤ ਖਤ ਵਟਸਐਪ ਮੈਸੇਜ ਹੈ ਜਿਹੜਾ ਤੁਸੀਂ ਸਾਨੂੰ ਭੇਜਿਆ ਤੇ ਹੁਣ ਸਭ ਦੀ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਇਹ ਗੀਤ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।
1: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:47 ਤੇ 53 ਸਕਿੰਟਾਂ ਤੇ ਜਾਰੀ ਹੈ ਜੀ ਪ੍ਰੋਗਰਾਮ ਸੁਰੀਲੀ ਦੁਪਹਿਰ। ਤੇ ਪ੍ਰੋਗਰਾਮ ਦਾ ਜਿਹੜਾ ਅੱਜ ਸਿਲਸਿਲਾ ਹੈ, ਇਹ ਅਸੀਂ ਸ਼ਾਮਿਲ ਕਰਨੇ ਆ ਤੁਹਾਡੇ ਭੇਜੇ ਹੋਏ ਖਤ ਤੇ ਤੁਹਾਡੇ ਵਟਸਐਪ ਮੈਸੇਜ। ਤੇ ਹੁਣ ਖਤ ਜਿਹੜਾ ਇੱਕ ਵਾਰ ਦੁਬਾਰਾ ਸ਼ਾਮਿਲ ਕਰਨਾ ਸ਼ੁਰੂ ਕਰਦੇ ਹਾਂ। ਹੁਣ ਮੇਰੇ ਹੱਥ ਵਿੱਚ ਖਾਤਾ ਪਹੁੰਚਿਆ ਹੈ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਸੋਨੀ ਸਿੱਧੂ, ਰਮੀ ਸਿੱਧੂ ਪਹੁੰਚਿਆ ਹੈ ਖਤ ਸਾਡੇ ਕੋਲ ਡਾਕਖਾਨਾ ਨਥਾਣਾ, ਤਹਿਸੀਲ ਨਥਾਣਾ, ਪਿੰਡ ਗੰਗਾ, ਜ਼ਿਲ੍ਹਾ ਬਠਿੰਡਾ ਤੋਂ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਸਾਨੂੰ ਤੁਸੀਂ ਖਤ ਲਿਖਿਆ। ਤੇ ਅਗਲਾ ਖਤ ਮੇਰੇ ਹੱਥ ਵਿੱਚ ਹੈ, ਪਹੁੰਚਿਆ ਹੈ ਸਾਡੇ ਕੋਲ ਮਸੀਤਾਂ ਡਾਬਾ ਵਾਲੀ ਤੋਂ। ਲਿਖਣ ਵਾਲੇ ਨੇ ਦਰਸ਼ਨ ਲੋਟ, ਸਰਗੋ, ਨਿੰਦਰਜੀਤ, ਕਮਲਜੀਤ, ਮੀਨਾਕਸ਼ੀ ਸਾਗਰ ਤੇ ਹਨੀ ਲੋਟ। ਆਪ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਖਤ ਲਿਖਣ ਲਈ। ਤੇ ਅਗਲਾ ਖਤ ਪਹੁੰਚਿਆ ਹੈ ਕਨੇਰਾ ਮੁਹੱਲਾ ਪਟਿਆਲਾ ਤੋਂ। ਲਿਖਣ ਵਾਲੇ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ ਤੇ ਵੰਸ਼ ਬੱਤਾ। ਬਹੁਤ ਬਹੁਤ ਸ਼ੁਕਰੀਆ ਪੂਰੇ ਹੀ ਬੱਤਾ ਪਰਿਵਾਰ ਦਾ ਪ੍ਰੋਗਰਾਮ ਦੇ ਤਹਿਤ ਸਾਨੂੰ ਖਤ ਲਿਖਣ ਲਈ। ਤੇ ਅਗਲਾ ਖਤ ਮੇਰੇ ਹੱਥ ਦੇ ਵਿੱਚ ਪਿੰਡ ਮੁੱਲਿਆਂ ਵਾਲੀ ਜ਼ਿਲ੍ਹਾ ਫਜ਼ਿਲਕਾ ਤੋਂ। ਖਤ ਲਿਖਿਆ ਹੈ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ, ਜੰਨਤ ਕਾਟਪਾਲ ਜੀ। ਆਪ ਪੂਰੇ ਹੀ ਕਾਟਪਾਲ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਖਤ ਲਿਖਣ ਲਈ। ਤੇ ਅਗਲਾ ਖਤ ਮੇਰੇ ਹੱਥ ਵਿੱਚ ਹੈ, ਪਹੁੰਚਿਆ ਹੈ ਮੱਖੂ ਫਿਰੋਜ਼ਪੁਰ ਤੋਂ। ਲਿਖਣ ਵਾਲੇ ਨੇ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਤੇ ਮਨੀਸ਼ ਬਜਾਜ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਖਤ ਲਿਖਿਆ। ਤੇ ਹੁਣ ਖਤਾਂ ਦਾ ਸਿਲਸਿਲਾ ਜਿਹੜਾ ਹੈ ਰੋਕਦੇ ਹਾਂ ਤੇ ਵਟਸਐਪ ਮੈਸੇਜ ਸ਼ਾਮਿਲ ਕਰਦੇ ਹਾਂ। ਮੈਸੇਜ ਪਹੁੰਚਿਆ ਹੈ ਪਿੰਡ ਕੁੜਿਆਣਾ, ਜ਼ਿਲ੍ਹਾ ਫਜ਼ਿਲਕਾ ਤੋਂ। ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਲਿਖਿਆ ਹੈ ਇੱਕ ਮੈਸੇਜ ਸਰਦਾਰ ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ ਸਮੂਹ, ਬਰਾੜ ਪਰਿਵਾਰ, ਸੁਖਦੇਵ ਸਿੰਘ ਚੈਲ ਬੁਰਜ, ਹਨੁਮਾਨਗੜ੍ਹ, ਕੁਲਵੰਤ ਸਿੰਘ ਮਲੋਟ। ਤੇ ਅਗਲਾ ਮੈਸੇਜ ਸ਼ਾਮਿਲ ਕਰਨ ਲੱਗਿਆ ਪਹੁੰਚਿਆ ਸਾਡੇ ਕੋਲ ਗੁਰਮੀਤ ਸਿੰਘ ਢਿੱਲੋਂ, ਗੁਰਸ਼ਰਨ ਸਿੰਘ ਢਿੱਲੋਂ, ਹਰਜਿੰਦਰ ਕੌਰ ਢਿੱਲੋਂ, ਰਮਨਦੀਪ ਕੌਰ ਢਿੱਲੋਂ, ਪਿੰਡ ਧੰਨ ਸਿੰਘ ਖਾਨਾ, ਮਾਨਕ ਸਾਹਿਬ ਤੇ ਕੋਈ ਕਲੀ ਸੁਣਾ ਦਿਓ ਜੀ, ਅਸੀਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਤੇ ਅਗਲਾ ਖਤ ਵਟਸਐਪ ਮਤਲਬ ਇਹਨਾਂ ਨੇ ਪਹਿਲਾਂ ਪੂਰਾ ਨਾਮ ਲਿਖ ਕੇ ਫਿਰ ਉਹਦੀ ਫੋਟੋ ਖਿੱਚ ਕੇ ਸਾਨੂੰ ਭੇਜਿਆ ਹੈ। ਇਹ ਮੈਸੇਜ ਸਾਡੇ ਕੋਲ ਪਹੁੰਚਿਆ ਗੁਰੂ ਨਾਨਕਪੁਰਾ ਬਠਿੰਡਾ ਤੋਂ। ਲਿਖਣ ਵਾਲੇ ਨੇ ਕਿਸ਼ੋਰ ਸਬਲਾਨੀਆ, ਸਾਵਿਤਰੀ ਸਬਲਾਨੀਆ, ਸੁਮਨ ਸਬਲਾਨੀਆ, ਬੇਟੀ ਅੰਸ਼ੂ। ਸਬਲਾਨੀਆ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ। ਤੇ ਅਗਲਾ ਮੈਸੇਜ ਸ਼ਾਮਿਲ ਕਰਨ ਲੱਗੇ ਆ, ਇਹ ਸਾਨੂੰ ਰਾਮ ਰਾਮ ਜੀ ਲਿਖਦੇ ਨੇ ਸਾਡੇ ਵੱਲੋਂ ਵੀ ਜੀ, ਰਾਮ ਰਾਮ ਜੀ। ਲਿਖਣ ਵਾਲੇ ਨਾਮ ਨੇ ਰਾਹੁਲ ਜਿੰਦਲ, ਪੁਰਸ਼ੋਤਮ ਕੁਮਾਰ ਜਿੰਦਲ, ਦਰਸ਼ਨ ਕੁਮਾਰ ਜਿੰਦਲ, ਵਨੀਤ ਕੁਮਾਰ ਜਿੰਦਲ ਗੋਸ਼ਾ, ਹਿਮਾਂਸ਼ੂ ਜਿੰਦਲ, ਰਵੀ ਤੇ ਜਿੰਦਲ ਪਰਿਵਾਰ। ਇਹ ਮੈਸੇਜ ਸਾਡੇ ਕੋਲ ਪਹੁੰਚਿਆ ਜਿੰਦਲ ਬੇਕਰਸ ਵਾਲੀ ਗਲੀ, ਗਲੀ ਨੰਬਰ 1, ਪਰਸਰਾਮ ਨਗਰ ਬਠਿੰਡਾ ਤੋਂ। ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਮੈਸੇਜ ਕੀਤਾ। ਤੇ ਅਗਲਾ ਮੈਸੇਜ ਮੇਰੇ ਹੱਥ ਦੇ ਵਿੱਚ ਫੋਨ ਤੇ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਪਦਮਾ ਟਾਕੀਜ਼, ਨੇਪਾ ਨਗਰ, ਮੱਧ ਪ੍ਰਦੇਸ਼ ਤੋਂ। ਲਿਖਣ ਵਾਲੇ ਨੇ ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ ਸ਼ਾਹ, ਸੁਰਭੀ ਸ਼ਾਹ, ਅਸ਼ਵਨੀ ਸ਼ਾਹ, ਮੰਗਲ ਬੇਨ ਸ਼ਾਹ, ਰਜਿੰਦਰ ਜੀ ਸ਼ਾਹ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਮੈਸੇਜ ਕੀਤਾ। ਤੇ ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਬੋਹਰ ਤੋਂ। ਲਿਖਣ ਵਾਲੇ ਨੇ ਸੁਖਦੇਵ ਕੁਮਾਰ, ਰੂਪਾ ਦੇਵੀ, ਪ੍ਰਜਾਪਤੀ। ਸ਼ੁਕਰੀਆ ਜੀ ਆਪ ਜੀ ਦਾ ਵੀ ਪ੍ਰੋਗਰਾਮ ਦੇ ਤਹਿਤ ਮੈਸੇਜ ਸਾਨੂੰ ਕਰਨ ਲਈ। ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਸੁਰੀਲੀ ਦੁਪਹਿਰ ਭੈਣੇ ਪਿਆਰੇ ਭੈਣ ਜੀਓ, ਮੋਹ ਭਰੀ ਸਤਿ ਸ਼੍ਰੀ ਅਕਾਲ, ਸਾਡੇ ਵੱਲੋਂ ਵੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ। ਲਿਖਣ ਵਾਲੇ ਨੇ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ। ਬਹੁਤ ਬਹੁਤ ਸ਼ੁਕਰੀਆ ਜੀ।

0: इस वेले तुसी सुन रहे हो मालवे दी शान स्रोतियां दी जुबान आकाशवाणी FM बठिंडा FM बैंड 101.1 मेगाहर्ट्ज़ अते प्रसार भारती दी मोबाइल फोन ऐप न्यूज़ ऑन AIR ते।
1: समां 2:54 ते 54 सेकंड दा ते जारी है जी प्रोग्राम सुरीली दोपहर। प्रोग्राम दे तहत असीं शामिल कर रहे हां स्रोतियां द्वारा भेजे हुए खत ते व्हाट्सएप मैसेज। ਹੁਣ ਵਟਸਐਪ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਜੀ ਫਰੋਮ ਕੋਟਲੀ ਕਲਾਂ ਤੋਂ ਜੀ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਵਟਸਐਪ ਮੈਸੇਜ ਕੀਤਾ ਤੇ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ। ਪਹੁੰਚਿਆ ਹੈ ਸਤਿ ਸ਼੍ਰੀ ਅਕਾਲ ਮੈਡਮ ਸੀਮਾ ਕਟਾਰੀਆ ਜੀ, ਜੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਲਿਖਣ ਵਾਲੇ ਨੇ ਬਲਵਿੰਦਰ ਸਰਾ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋਰਜੰਡ ਸਿੱਖਾਂ ਹਨੂਮਾਨਗੜ੍ਹ ਤੋਂ, ਕਹਿੰਦੇ ਕੋਈ ਵੀ ਗੀਤ ਸੁਣਾ ਦਿਓ ਜੀ। ਤੁਸੀਂ ਪ੍ਰੋਗਰਾਮ ਸੁਣਦੇ ਰਹੋ, ਅਸੀਂ ਗੀਤ ਵੀ ਪ੍ਰਸਾਰਿਤ ਕਰ ਰਹੇ ਹਾਂ। ਤੇ ਅਗਲਾ ਵਟਸਐਪ ਮੈਸੇਜ ਮੇਰੇ ਕੋਲ ਪਹੁੰਚਿਆ ਹੈ ਪਵਨ ਸ਼ਰਮਾ, ਪੋਤਰੇ ਪਰਵਿਸ਼ ਕੌਸ਼ਲ ਲਕਸ਼ ਸ਼ਰਮਾ, ਰਾਮਾ ਮੰਡੀ ਤੋਂ, ਕਹਿੰਦੇ ਨੇ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ। ਤੇ ਅਗਲਾ ਵਟਸਐਪ ਮੈਸੇਜ ਅਸੀਂ ਸ਼ਾਮਿਲ ਕਰਨ ਲੱਗਿਆਂ ਪਹੁੰਚਿਆ ਸਿਵਿਆਂ ਰੋਡ ਗਲੀ ਨੰਬਰ 3 ਨੇੜੇ ਪਿੰਡ ਗਿੱਲਪੱਤੀ ਬਠਿੰਡਾ ਤੋਂ। ਲਿਖਣ ਵਾਲੇ ਨੇ ਅਮਰਜੀਤ ਸਿੰਘ ਸਿੱਧੂ, ਮਨਜੀਤ ਕੌਰ ਸਿੱਧੂ, ਵੰਸ਼ ਮੀਤ ਕੌਰ ਸਿੱਧੂ ਅਤੇ ਮੀਤਾ ਸਿੱਧੂ ਜੀ। ਸਿੱਧੂ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਮੈਸੇਜ ਕਰਨ ਲਈ। ਤੇ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗਿਆਂ ਪਹੁੰਚਿਆ ਹੈ ਸਾਡੇ ਕੋਲ ਸ਼੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾਂ ਬਠਿੰਡਾ ਤੋਂ। ਲਿਖਣ ਵਾਲੇ ਨੇ ਵੀਨਾ ਰਾਣੀ, ਆਸ਼ਾ ਰਾਣੀ, ਤੇਜਸ ਨਿਮਲ, ਹਰਗੁਣ ਨਿਮਲ, ਮੰਜੂ ਬਾਲਾ, ਮਨੋਜ ਕੁਮਾਰ, ਬੇਗਰਾਜ ਟੇਲਰ ਤੇ ਮਾਸਟਰ ਮੋਹਨ ਲਾਲ। ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਮੈਸੇਜ ਕੀਤਾ। ਤੇ ਇਸੇ ਤਰ੍ਹਾਂ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਪਿੰਡ ਤੇ ਡਾਕਖਾਨਾ ਲੋਗੜ ਠਾਕਰਾਵਾਲਾ ਜ਼ਿਲ੍ਹਾ ਫਿਰੋਜ਼ਪੁਰ ਤੋਂ। ਲਿਖਣ ਵਾਲੇ ਨੇ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਂ ਤੋਂ। ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਮੈਸੇਜ ਕੀਤਾ। ਇਸੇ ਤਰ੍ਹਾਂ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ, ਸ਼ਾਇਦ ਇਹ ਮੈਸੇਜ ਸਾਨੂੰ ਸਰੋਤਾ ਮੰਚ ਦੇ ਤਹਿਤ ਭੇਜਿਆ ਗਿਆ ਸੀ। ਤੇ ਇਸੇ ਤਰ੍ਹਾਂ ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ। ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਲਿਖਦੇ

ਸਾਡੇ ਵੱਲੋਂ ਵੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪਿੰਡ ਨਦਾਣਾ ਜ਼ਿਲ੍ਹਾ ਬਠਿੰਡਾ ਤੋਂ ਲਿਖਣ ਵਾਲੇ ਨੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ। ਕਹਿੰਦੇ ਨੇ ਕੋਈ ਵੀ ਸਾਨੂੰ ਜਿਹੜਾ ਗੀਤ ਹੈ ਤੁਸੀਂ ਸਾਨੂੰ ਸੁਣਾ ਦਿਓ। ਇਸੇ ਤਰ੍ਹਾਂ ਅਗਲਾ ਖੱਤ ਮੈਸੇਜ ਮੇਰੇ ਕੋਲ ਪਹੁੰਚਿਆ, ਹਰਜਿੰਦਰ ਸਿੰਘ ਬਰਾੜ, ਵੀ ਪੀ ਓ ਜਿੱਦਾ, ਡਿਸਟ੍ਰਿਕਟ ਬਠਿੰਡਾ। ਇਹ ਵੀ ਕੋਈ ਵੀ ਗੀਤ ਦੀ ਹੈ ਜਿਹੜੀ ਫਰਮਾਇਸ਼ ਕਰਦੇ ਨੇ। ਅਗਲਾ ਵਟਸਐਪ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ, ਪਹੁੰਚਿਆ ਹੈ ਸਾਡੇ ਕੋਲ। ਲਿਖਦੇ ਨੇ ਪਹਿਲਾਂ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਤੁਹਾਨੂੰ ਰਾਜ਼ੀ ਰੱਖੇ, ਸਾਡੇ ਵੱਲੋਂ ਵੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਾਲ ਸ਼ੁਕਰੀਆ ਸਾਨੂੰ ਦੁਆਵਾਂ ਦੇਣ ਲਈ। ਮੈਸੇਜ ਪਹੁੰਚਿਆ ਚੰਡੀਗੜ੍ਹ ਤੋਂ, ਲਿਖਣ ਵਾਲੇ ਨੇ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ਫਾਲੀ, ਸੈਫੀ, ਮਾਸਟਰ ਡੇਵਿਸ। ਕਹਿੰਦੇ ਨੇ ਸਾਨੂੰ ਕੋਈ ਵੀ ਗੀਤ ਸੁਣਾ ਦਿਓ ਜੀ, ਗੀਤ ਵੀ ਪ੍ਰਸਾਰਿਤ ਕਰਾਂਗੇ ਅਤੇ ਪ੍ਰੋਗਰਾਮ ਦੇ ਤਹਿਤ ਵਟਸਐਪ ਮੈਸੇਜ ਜਿਹੜਾ ਸਾਨੂੰ ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ।

ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:59 ਤੇ 23 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 3 ਵਜੇ ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਜਿਸ ਤਰ੍ਹਾਂ 3 ਵਜੇ ਤੁਸੀਂ ਪ੍ਰੋਗਰਾਮ ਸੁਣੋਗੇ ਸਖੀ ਸਹੇਲੀ ਤੇ 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।

0: ਹੁਣੇ ਤੁਸੀਂ ਸੁਣ ਰਹੇ ਸੀ
1: ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਤੁਸੀਂ ਸੁਣ ਰਹੇ ਸੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ 5:49 ਹੋ ਰਹੇ ਆ ਆਓ ਹੁਣ ਸੁਣਦੇ ਹਾਂ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦੇ ਲਈ ਪ੍ਰੋਗਰਾਮ ਕਿਸਾਨ ਵਾਣੀ ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸਤਪਾਲ ਬਰਾੜ

0: ਮੈਂ ਸਤਪਾਲ ਬਰਾੜ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕਿਸਾਨ ਬਾਣੀ ਅਤੇ ਪ੍ਰੋਗਰਾਮ ਕਿਸਾਨ ਬਾਣੀ ਦੇ ਤਹਿਤ ਜਿਵੇਂ ਤੁਹਾਨੂੰ ਪਤਾ ਕਿ ਸਰੋਤੇ ਹੋ ਅਸੀਂ ਮੰਗਲਵਾਰ ਨੂੰ ਮਾਹਿਰ ਡਾਕਟਰ ਸਾਹਿਬਾਨ ਨੂੰ ਬੁਲਾਉਂਦੇ ਹਾਂ ਅਤੇ ਅੱਜ ਵੀ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਡਾਕਟਰ ਨਵਨੀਤ ਕੌਰ ਜ਼ਿਲ੍ਹਾ ਪ੍ਰਸਾਰ ਮਾਹਰ ਫਸਲ ਵਿਗਿਆਨ ਬਠਿੰਡਾ ਅਤੇ ਸਾਡਾ ਅੱਜ ਦਾ ਵਿਸ਼ਾ ਹੈ ਝੋਨੇ ਦੀ ਸਿੱਧੀ ਬਿਜਾਈ। ਇਸ ਵਿਸ਼ੇ 'ਤੇ ਸਰੋਤੇ ਤੁਸੀਂ ਜਾਣਕਾਰੀ ਲੈ ਸਕਦੇ ਹੋ, ਸਾਨੂੰ ਫੋਨ ਕਰ ਸਕਦੇ ਹੋ 2240331 'ਤੇ। ਬਾਕੀ ਕਰਦੇ ਹਾਂ ਮੈਮ ਨਾਲ ਗੱਲ। ਮੈਮ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਸਰ।
0: ਮੈਮ ਜਿਵੇਂ ਝੋਨੇ ਦੀ ਜਿਹੜਾ ਹੁਣ ਰੁਝਾਨ ਹੈ, ਝੋਨਾ ਬੀਜਿਆ ਜਾ ਰਿਹਾ ਜਾਂ ਬੀਜਣ ਦੀ ਤਿਆਰੀ ਹੈ, ਕਾਫੀ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਝੋਨਾ ਜਿਹੜਾ ਹੈ ਪਨੀਰ ਹੀ ਲਾ ਕੇ ਬੀਜਿਆ ਜਾਂਦਾ।
1: ਹਾਂਜੀ।
0: ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੀ ਸਿੱਧੀ ਬਿਜਾਈ ਆਪਾਂ ਝੋਨੇ ਦੀ ਕਰਨੀ ਹੈ ਤਾਂ ਇਹਦੀ ਤਕਨੀਕ ਦੀ ਲੋੜ ਕਿਉਂ ਪਈ, ਕਿਉਂਕਿ ਸਦੀਆਂ ਤੋਂ ਚੱਲਦਾ ਆ ਰਿਹਾ ਸੀ ਤਾਂ ਠੀਕ ਸੀ, ਤੁਹਾਨੂੰ ਕੀ ਲੱਗਦਾ ਇਹਦੀ ਲੋੜ ਕਿਉਂ ਪਈ ਸਿੱਧੀ ਬਿਜਾਈ ਦੀ?
1: ਸਰ ਬੜਾ ਸੋਹਣਾ ਸਵਾਲ ਆ ਤੁਹਾਡਾ। ਸਿੱਧੀ ਬਿਜਾਈ ਦੀ ਲੋੜ ਸਰ ਸਾਨੂੰ 2008 ਦੇ ਵਿੱਚ ਰਿਪੋਰਟਾਂ ਆਉਣੀਆਂ ਸ਼ੁਰੂ ਹੋਈਆਂ ਕਿ ਪੰਜਾਬ ਦੀ ਧਰਤੀ ਹੇਠ ਪਾਣੀ ਲਗਾਤਾਰ ਤੇਜ਼ੀ ਨਾਲ ਥੱਲੇ ਜਾ ਰਿਹਾ
0: ਜੀ।
1: ਸੋ ਉਦੋਂ ਸਾਨੂੰ ਇਸ ਚੀਜ਼ ਵੱਲ ਆਉਣਾ ਪਿਆ ਕਿ ਪਾਣੀ ਦੀ ਬੱਚਤ ਅਸੀਂ ਝੋਨੇ ਦਾ, ਕਿਉਂਕਿ ਆਪਾਂ ਪੰਜਾਬ ਦੇ ਵਿੱਚ ਝੋਨਾ ਅਤੇ ਕਣਕ ਫਸਲੀ ਚੱਕਰ ਹੈ ਅਤੇ ਝੋਨਾ ਸਾਡਾ ਜਿਹੜਾ ਹੈਗਾ ਅਰਾਊਂਡ 22-25 ਪਾਣੀ ਲੈਂਦਾ। ਸੋ ਸਾਨੂੰ ਵਿਗਿਆਨੀਆਂ ਨੂੰ ਜਾਂ ਸਰਕਾਰਾਂ ਨੂੰ ਸੋਚਣਾ ਪਿਆ ਕਿ ਕਿਹੜੀ ਵਿਧੀ ਦੇ ਨਾਲ ਅਸੀਂ ਝੋਨੇ ਦੇ ਵਿੱਚ ਪਾਣੀ ਬਚਾ ਸਕਦੇ ਹਾਂ। ਤਾਂ 2010 ਦੇ ਵਿੱਚ ਪੰਜਾਬ ਦੇ ਵਿੱਚ ਸਿੱਧੀ ਬਿਜਾਈ ਦੀ ਜਿਹੜੀ ਸਿਫਾਰਿਸ਼ ਕੀਤੀ ਗਈ ਅਤੇ ਫਿਰ ਉਸ ਤੋਂ ਬਾਅਦ ਦੂਸਰਾ ਫਾਇਦਾ ਇਹਦਾ ਸਾਨੂੰ ਕਰੋਨਾ ਟਾਈਮ 'ਤੇ ਜਦੋਂ ਸਾਨੂੰ ਪਨੀਰੀ ਲਾਉਣ ਵਾਸਤੇ ਖੇਤਾਂ ਦੇ ਵਿੱਚ ਲੇਬਰ ਦੀ ਦਿੱਕਤ ਆਈ ਤਾਂ ਦੂਸਰਾ ਫਾਇਦਾ ਉੱਥੇ ਸਾਨੂੰ ਇਹ ਹੋਇਆ ਕਿ ਇਹਦੇ ਵਿੱਚ ਸਾਡੀ ਲੇਬਰ ਦੀ ਬੱਚਤ ਹੁੰਦੀ ਆ। ਸੋ ਦੋ ਤਰੀਕਿਆਂ ਨੂੰ ਇਹ ਸਾਡੇ ਸੋਲਵ ਕਰਦੀ ਆ, ਇੱਕ ਤਾਂ ਪਾਣੀ ਦੀ ਸਮੱਸਿਆ ਅਤੇ ਇੱਕ ਜਿਹੜੀ ਲੇਬਰ ਦੀ ਸਮੱਸਿਆ ਸਾਨੂੰ ਆ ਰਹੀ ਆ ਉਹਦੇ ਵਿੱਚ ਸਿੱਧੀ ਬਿਜਾਈ ਬੜੀ ਕਾਰਗਰ ਸਾਬਤ ਹੁੰਦੀ ਆ।
0: ਹਾਂ, ਕਿਸਾਨ ਵੀਰਾਂ ਨੂੰ ਮੈਂ ਵੀ ਦੁਹਰਾ ਦਿਆਂ ਕਿ ਦੋ ਗੱਲਾਂ ਸਿੱਧੀਆਂ ਸਿੱਧੀਆਂ ਸਾਹਮਣੇ ਸਮਝ ਆਉਂਦੀਆਂ। ਇੱਕ ਤਾਂ ਇਹ ਕਿ ਲੇਬਰ ਦੀ ਜਿਹੜੀ ਦਿੱਕਤ ਆ ਉਹ ਸਾਨੂੰ ਕਰੋਨਾ ਸਮੇਂ ਤੋਂ ਵੱਧ ਹੀ ਆ ਰਹੀ ਹੈ ਅਤੇ ਹਲੇ ਵੀ ਜਿਹੜੀ ਆ ਲੇਬਰ ਦੀ ਦਿੱਕਤ ਆ ਰਹੀ ਹੈ, ਅਤੇ ਦੂਸਰਾ ਸੀ

0: ਪਾਣੀ ਦਾ ਸਤਰ ਦਿਨੋਂ ਦਿਨ ਨੀਵਾਂ ਹੁੰਦਾ ਜਾ ਰਿਹਾ। ਉਹਦੀ ਚਿੰਤਾ ਨੇ ਜਿਹੜੀ ਸਾਡੀ ਇਸ ਤਕਨੀਕ ਨੂੰ ਹਵਾ ਦਿੱਤੀ ਅਤੇ ਇਹ ਜਿਹੜੀ ਤਕਨੀਕ ਅਸੀਂ ਅਪਣਾਈ। ਮੈਮ, ਅਗਰ ਝੋਨੇ ਦੀ ਸਿੱਧੀ ਬਿਜਾਈ ਦੀ ਗੱਲ ਕਰੀਏ ਤਾਂ ਕਿਹੜੀਆਂ ਕਿਹੜੀਆਂ ਜ਼ਮੀਨਾਂ ਢੁੱਕਵੀਆਂ ਨੇ ਸਿੱਧੀ ਬਿਜਾਈ ਲਈ?
1: ਹਾਂਜੀ ਸਰ, ਸਿੱਧੀ ਬਿਜਾਈ ਵੈਸੇ ਆਪਾਂ ਨੂੰ ਨਾਮ ਤੋਂ ਹੀ ਲੱਗਦਾ ਇਹ ਸਿੱਧੀ ਆ, ਪਰ ਇੰਨੀ ਸਿੱਧੀ ਹੈ ਨਹੀਂ
0: ਜੀ।
1: ਸੋ ਇਹਦੇ ਵਿੱਚ ਥੋੜ੍ਹਾ ਜਿਵੇਂ ਤੁਸੀਂ ਜ਼ਮੀਨ ਦੀ ਗੱਲ ਕੀਤੀ ਆ, ਤਾਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਜਿਹੜੀਆਂ ਹੈਗੀਆਂ ਸਾਡੀ ਸਿੱਧੀ ਬਿਜਾਈ ਦੇ ਲਈ ਢੁੱਕਵੀਆਂ ਗਾ। ਰੇਤਲੀਆਂ ਜ਼ਮੀਨਾਂ ਦੇ ਵਿੱਚ ਜੇ ਅਸੀਂ ਇਹ ਸਿੱਧੀ ਬਿਜਾਈ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਇੱਕ ਤਾਂ ਨਦੀਨਾਂ ਦੀ ਬਹੁਤ ਸਮੱਸਿਆ ਆਉਂਦੀ ਆ, ਅਤੇ ਇੱਕ ਜਿਹੜੀ ਲੋਹੇ ਦੀ ਘਾਟ ਸਾਡੀ ਕਈ ਵਾਰੀ ਸਪਰੇਆਂ ਦੇ ਨਾਲ ਵੀ ਪੂਰੀ ਨਹੀਂ ਹੁੰਦੀ। ਸੋ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਜਿੰਨਾ ਵੀ ਕਿਸਾਨ ਵੀਰਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੋਵੇ ਤਾਂ ਉਹ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਨੂੰ ਹੀ ਤਰਜੀਹ ਦੇਣ।
0: ਤਾਂ ਕਿਸਾਨ ਵੀਰੋ, ਜਿਹੜੀ ਸਿੱਧੀ ਬਿਜਾਈ ਹੈ ਉਹ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਇੰਨੀ ਵੀ ਸਿੱਧੀ ਨਹੀਂ, ਕਈ ਗੱਲਾਂ ਦਾ ਖਿਆਲ ਰੱਖਣਾ ਕਿ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ, ਹਲਕੀਆਂ ਜ਼ਮੀਨਾਂ 'ਤੇ ਜਿਹੜੀ ਹੈ ਇਹ ਕੋਸ਼ਿਸ਼ ਨਾ ਕੀਤੀ ਜਾਵੇ। ਡਾਕਟਰ ਸਾਹਿਬ, ਜੇ ਆਪਾਂ ਝੋਨੇ ਦੀ ਸਿੱਧੀ ਬਿਜਾਈ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਤਰੀਕੇ ਨੇ ਜਿਨ੍ਹਾਂ ਨਾਲ ਆਪਾਂ ਝੋਨੇ ਦੀ ਜਿਹੜੀ ਸਿੱਧੀ ਬਿਜਾਈ ਹੈ ਦਰਮਿਆਨੀਆਂ ਅਤੇ ਭਾਰੀ ਜ਼ਮੀਨਾਂ 'ਚ ਕਰ ਸਕਦੇ ਹਾਂ?
1: ਹਾਂਜੀ, ਇੱਕ ਤਾਂ ਜੀ ਥੋੜ੍ਹਾ ਇਹ ਧਿਆਨ ਰੱਖਣਾ ਕਿ ਜਿੱਥੇ ਤੁਸੀਂ ਪਹਿਲੀ ਵਾਰੀ ਸਿੱਧੀ ਬਿਜਾਈ ਝੋਨੇ ਦੀ ਕਰਨੀ ਆ ਤਾਂ ਉਸ ਖੇਤ ਨੂੰ ਤਰਜੀਹ ਦੇਣੀ ਆ ਜਿੱਥੇ ਆਪਣਾ ਪਿਛਲੇ ਸਾਲ ਝੋਨਾ ਹੀ ਹੋਵੇ, ਕਿਉਂਕਿ ਜੇ ਅਸੀਂ ਕੋਈ ਨਰਮੇ ਕਪਾਹ ਵਾਲਾ ਆਪਾਂ ਖੇਤ ਚੁਣ ਲੈਂਦੇ ਹਾਂ ਤਾਂ ਉਹਨਾਂ ਵਿੱਚੋਂ ਆਪਣੀ ਨਦੀਨਾਂ ਦੀ ਸਮੱਸਿਆ ਨਹੀਂ ਜਾਂਦੀ ਗੀ। ਸੋ ਜਿਨ੍ਹਾਂ ਨੇ ਪਹਿਲੀ ਵਾਰੀ ਕਰਨੀ ਆ, ਪਹਿਲੀ ਤਾਂ ਇਹ ਗੱਲ ਧਿਆਨ 'ਚ ਰੱਖਣੀ ਆ ਕਿ ਝੋਨੇ ਵਾਲਾ ਖੇਤ ਹੀ ਹੋਵੇ। ਦੂਸਰਾ, ਤੁਸੀਂ ਇਹਦੀ ਵਿਧੀ ਦੀ ਗੱਲ ਕੀਤੀ ਆ ਤਾਂ ਦੋ ਵਿਧੀਆਂ ਸਾਡੇ ਕੋਲ ਝੋਨੇ ਦੀ ਸਿੱਧੀ ਬਿਜਾਈ ਵਾਸਤੇ ਹੈਗੀਆਂ। ਪਹਿਲੀ ਹੈਗੀ ਆ ਜੀ ਤਰਵੱਤਰ ਖੇਤ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ, ਤੇ ਦੂਸਰੀ ਜਿਹੜੀ ਹੈਗੀ ਆ ਸਾਡੀ ਸੁੱਕੇ ਖੇਤ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ। ਤਰਵੱਤਰ ਦੇ ਵਿੱਚ ਅਸੀਂ ਇਹ ਕਹਿੰਦੇ ਹਾਂ ਕਿ ਪਾਣੀ ਲੱਗਣ ਤੋਂ ਬਾਅਦ ਜਦੋਂ ਸਾਡਾ ਖੇਤ ਹਲਕੇ ਜੇ ਵੱਤਰ ਤੋਂ ਵੱਧ ਹੋਵੇ ਤਾਂ ਉਦੋਂ ਅਸੀਂ ਖੇਤ ਦੇ ਵਿੱਚ ਆਪਾਂ ਝੋਨਾ ਬੀਜਣਾ ਹੈਗਾ। ਸੁੱਕੇ ਦੇ ਵਿੱਚ ਅਸੀਂ ਝੋਨਾ ਬੀਜ ਕੇ ਫਿਰ ਉਹਦੇ ਉੱਪਰੋਂ ਅਸੀਂ ਰੌਣੀ ਕਰਦੇ ਹਾਂ। ਤਰਵੱਤਰ ਦੀ ਇੱਕ ਖਾਸੀਅਤ ਇਹ ਹੈਗੀ ਆ ਕਿ ਇਹਦੇ ਵਿੱਚ ਪਾਣੀ ਲੇਟ ਲੱਗਦਾ ਗਾ। ਅਸੀਂ ਵੈਸੇ ਔਸਤਨ ਜਾਂ ਐਵਰੇਜ ਇੱਕ 21 ਦਿਨ ਦਾ ਯੂਨੀਵਰਸਿਟੀ ਨੇ ਆਪਦੀ ਕਿਤਾਬ ਦੇ ਵਿੱਚ ਟਾਈਮ ਲਿਖਿਆ ਗਾ, ਪਰ ਅਸੀਂ ਆਪਦੀ ਜ਼ਮੀਨ ਦੇ ਹਿਸਾਬ ਨਾਲ ਜਾਂ ਮੌਸਮ ਦੇ ਹਿਸਾਬ ਨਾਲ 2-3 ਦਿਨ ਅੱਗੇ ਜਾਂ 2-3 ਦਿਨ ਪਿੱਛੇ ਆਪਦਾ ਕਰ ਸਕਦੇ ਹਾਂ। ਸੋ ਇਹ ਦੋ ਵਿਧੀਆਂ ਜਿਹਦੇ ਨਾਲ ਅਸੀਂ ਆਪਦੇ ਖੇਤ ਦੇ ਵਿੱਚ ਸਿੱਧੀ ਬਿਜਾਈ ਕਰ ਸਕਦੇ ਹਾਂ।
0: ਡਾਕਟਰ ਸਾਹਿਬ, ਸਿੱਧੀ ਬਿਜਾਈ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਨਦੀਨਾਂ ਦੀ ਸਮੱਸਿਆ ਜਿਹੜੀ ਉਹ ਆ ਸਕਦੀ ਹੈ, ਔਰ ਕਿਸਾਨ ਵੀਰ ਵੀ ਇਹ ਗੱਲ ਕਰਦੇ ਨੇ ਕਿ ਜਦੋਂ ਸਿੱਧੀ ਬਿਜਾਈ ਕਰਦੇ ਹਾਂ ਤਾਂ ਸਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਿਹਦੇ ਵਿੱਚ ਨਦੀਨ ਖਾਸ ਕਰਕੇ ਹੁੰਦਾ, ਤਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਆ ਜਿਹੜਾ ਉਹ ਰੱਖਿਆ ਜਾਵੇ ਤਾਂ ਕਿ ਜਿਹੜਾ ਸਿੱਧੀ ਬਿਜਾਈ ਕਰਨ ਵੇਲੇ ਨਦੀਨਾਂ ਦੀ ਸਮੱਸਿਆ ਨਾ ਆਵੇ?
1: ਸਰ, ਝੋਨੇ ਦੀ ਸਿੱਧੀ ਬਿਜਾਈ ਦੇ ਵਿੱਚ ਜੇ ਮੇਨ ਦਿੱਕਤ ਹੈਗੀ ਆ ਸਾਡੇ ਕਿਸਾਨ ਨੂੰ ਇਸ ਟਾਈਮ ਤੇ ਤਾਂ ਉਹ ਹੈਗੀ ਆ ਨਦੀਨਾਂ ਦੀ, ਕਿਉਂਕਿ ਸਿੱਧੀ ਬਿਜਾਈ ਵਾਲਾ ਝੋਨਾ ਜਿਹੜਾ ਹੈਗਾ ਹੌਲੀ ਹੌਲੀ ਵੱਧਦਾ ਗਾ ਤੇ ਕਈ ਵਾਰੀ ਉਹਦੇ ਵਿੱਚ ਨਦੀਨ ਸਾਡੇ ਉੱਤੋਂ ਦੀ ਹੋ ਜਾਂਦੇ ਆ ਤੇ ਫਿਰ ਸਾਡੇ ਕਿਸਾਨ ਵੀਰਾਂ ਨੂੰ ਕੰਟਰੋਲ ਕਰਨੇ ਇਹ ਔਖੇ ਹੋ ਜਾਂਦੇ ਆ। ਸੋ ਸਾਡੇ ਕਿਸਾਨ ਵੀਰ ਜਿਨ੍ਹਾਂ ਨੇ ਵੀ ਝੋਨੇ ਦੀ ਸਿੱਧੀ ਬਿਜਾਈ ਕਰਨੀ ਆ, ਇੱਕ ਨੁਕਤਾ ਫੜ ਲੈਣ ਕਿ ਨਾਲ ਦੀ ਨਾਲ ਜਿਹੜੀ ਸਾਡੀ ਸਪਰੇਅ ਹੋ ਜੇ। ਅਸੀਂ ਨੋਰਮਲੀ ਉਹਦੇ ਵਿੱਚ ਸਿਫਾਰਿਸ਼ ਕਰਦੇ ਹਾਂ ਜੀ ਪੈਂਡੀ ਮੈਥੇਲੀਨ, ਸਾਡੇ ਕਿਸਾਨਾਂ ਨੂੰ ਪਤਾ ਹੀ ਆ ਜ਼ਿਆਦਾਤਰ ਦਵਾਈ ਅਸੀਂ ਕਣਕ ਦੇ ਵਿੱਚ ਵੀ ਸਪਰੇਅ ਕਰਦੇ ਹਾਂ, ਅਤੇ ਇੱਕ ਪੈਪੇ ਨਾਮ ਦੀ ਸਾਡੀ ਦਵਾਈ ਆਉਂਦੀ ਆ ਜੀ ਪੈਂਡੀ ਮੈਥੇਲੀਨ ਪਲੱਸ ਪਲੋਕਸਿਲਮ। ਇਹ ਅਸੀਂ ਕਹਿੰਦੇ ਹਾਂ ਕਿ 2 ਦਿਨਾਂ ਦੇ ਅੰਦਰ ਅੰਦਰ, ਕਿਉਂਕਿ ਇਹ ਦਵਾਈ ਨੂੰ ਸਾਡੀ ਜ਼ਮੀਨ ਦੇ ਵਿੱਚ ਜਾਣ ਦੇ ਲਈ ਵੱਤਰ ਦੀ ਲੋੜ ਹੁੰਦੀ ਆ। ਸੋ ਇਹ ਆਪਾਂ ਤਰਵੱਤਰ ਖੇਤ ਦੇ ਵਿੱਚ ਇਹ ਜਿਹੜੀ ਹੈਗੀ ਆ ਆਪਾਂ ਨਾਲ ਦੀ ਨਾਲ ਕਰ ਦੇਣੀ ਆ। ਜੇ ਤੁਹਾਡੇ ਕੋਲ ਮਸ਼ੀਨ ਹੈਗੀ ਆ ਜੀ ਲੱਕੀ ਸੀ ਡਰਿੱਲ ਤਾਂ ਉਹ ਤਾਂ ਨਾਲ ਦੀ ਨਾਲ ਕਰ ਦੇਗੀ, ਜੇ ਅਲੱਗ ਤੌਰ 'ਤੇ ਅਸੀਂ ਕੋਈ ਓਪਰੇਸ਼ਨ ਕਰਨਾ ਇਹਦਾ ਤਾਂ ਸਵੇਰੇ ਜਾਂ ਸ਼ਾਮ ਨੂੰ ਅਸੀਂ ਇਹਦੀ ਸਪਰੇਅ ਜਿਹੜੀ ਹੈਗੀ ਆ ਕਰ ਸਕਦੇ ਹਾਂ। ਦੂਸਰਾ ਇਹਦੇ ਵਿੱਚ ਇਹ ਧਿਆਨ ਰੱਖਣਾ, ਇਹ 2 ਤਾਂ ਹੋ ਗਈਆਂ ਜੀ ਆਪਾਂ ਨਾਲ ਜਿਹੜੀਆਂ ਸਪਰੇਅ ਕਰਨੀਆਂ, ਦੂਸਰਾ ਆ ਜਾਂਦਾ ਨਦੀਨ ਉੱਗਣ ਤੋਂ ਬਾਅਦ ਜੇ ਅਸੀਂ ਸਪਰੇਅ ਕਰਨੀ ਆ ਤਾਂ ਉਹਦੇ ਵਿੱਚ ਸਾਡੇ ਕੋਲ ਅਲੱਗ ਅਲੱਗ ਤਰ੍ਹਾਂ ਦੇ ਨਦੀਨ ਨਾਸ਼ਕ ਆ। ਸੋ ਸਾਡੇ ਕਿਸਾਨ ਨੇ ਪਹਿਲਾਂ ਆਪਦੇ ਖੇਤ ਦੇ ਜਾ ਕੇ ਪੁੱਛਣਾ ਕਿ ਕਿਹੜੇ ਤਰ੍ਹਾਂ ਦਾ ਨਦੀਨ ਸਾਡੇ ਖੇਤ ਦੇ ਵਿੱਚ ਜ਼ਿਆਦਾ। ਮੰਨ ਲਓ ਸਾਡੇ ਖੇਤ ਦੇ ਵਿੱਚ ਸਵਾਂਕ ਜਾਂ ਮੋਥਰੇ ਜ਼ਿਆਦਾ ਗਾ ਤਾਂ ਉੱਥੇ ਅਸੀਂ ਨੋਮਨੀ ਗੋਲਡ ਨੂੰ ਵੀ ਤਰਜੀਹ ਦੇ ਸਕਦੇ ਹਾਂ। ਜੇ ਸਾਡੇ ਖੇਤ ਦੇ ਵਿੱਚ ਮੋਥਰੇ ਜਾਂ ਚੌੜੀ ਪੱਤੀ ਵਾਲੇ ਨਦੀਨ ਹੈਗੇ ਆ ਤਾਂ ਉੱਥੇ ਅਸੀਂ ਐਲਮਿਕਸ ਨੂੰ ਤਰਜੀਹ ਦੇਣੀ ਆ, ਅਤੇ ਜੇ ਸਾਨੂੰ ਲੱਗਦਾ ਕਿ ਹਰ ਤਰ੍ਹਾਂ ਦਾ ਨਦੀਨ ਸਾਡੇ ਖੇਤ ਦੇ ਵਿੱਚ ਘਾਹ ਵਾਲੇ ਵੀ ਹੈਗੇ ਆ ਜਾਂ ਚੌੜੀ ਪੱਤੀ ਵਾਲਾ ਅਤੇ ਜਾਂ ਮੋਥਰੇ ਵੀ ਹੈਗੇ ਆ ਤਾਂ ਉੱਥੇ ਸਾਡੇ ਕੋਲ ਨੋਵਿਲੈਕਟ ਜਾਂ ਇਕੈਤਸੂ, 2 ਬੜੀਆਂ ਨਵੀਆਂ ਦਵਾਈਆਂ ਅਤੇ ਬੜੀਆਂ ਕਾਰਗਰ ਸਾਬਤ ਹੁੰਦੀਆਂ ਗਾ, ਉਹ ਅਸੀਂ ਆਪਦੇ ਖੇਤ ਦੇ ਵਿੱਚ ਸਪਰੇਅ ਕਰਨੀ ਆ। ਸੋ ਦਵਾਈਆਂ ਮੈਂ ਤੁਹਾਨੂੰ ਦੱਸਤੀਆਂ, ਪਰ 3-4 ਗੱਲਾਂ ਇਹਦੇ ਵਿੱਚ ਹੋਰ ਜੇ

0: ਆਪਾਂ ਗੱਲ ਕਰੀਏ ਉਹ ਵੀ ਨਾਲ ਬੜੀਆਂ ਜ਼ਰੂਰੀ ਹੋ ਜਾਂਦੀਆਂ ਗਾ।
1: ਜੀ
0: ਪਹਿਲੀ ਗੱਲ ਅਸੀਂ ਨਦੀਨਾਂ ਦੀ ਸਟੇਜ ਨਹੀਂ ਟੱਪਣ ਦੇਣੀ ਗੀ। ਇਹ ਜਿੰਨੇ ਵੀ ਨਦੀਨ ਨਾਸ਼ਕ ਮੈਂ ਤੁਹਾਨੂੰ ਦੱਸੇ ਆ, ਦੋ ਤੋਂ ਚਾਰ ਪੱਤਿਆਂ ਦੀ ਅਵਸਥਾ ਤੇ ਬਹੁਤ ਸੋਹਣਾ ਕੰਮ ਕਰਦੇ ਆ। ਜਿਵੇਂ ਜਿਵੇਂ ਅਸੀਂ ਨਦੀਨਾਂ ਦੀ ਸਟੇਜ ਸਾਡੇ ਖੇਤ ਦੇ ਵਿੱਚ ਵੱਡੀ ਹੋਈ ਜਾਂਦੀ ਆ ਤਾਂ ਨਦੀਨ ਨਾਸ਼ਕ ਦਾ ਅਸਰ ਸਾਡਾ ਓਨਾ ਹੀ ਘਟਦਾ ਜਾਂਦਾ ਗਾ। ਦੂਸਰੀ ਆ ਜਾਂਦੀ ਆ ਸਾਡੀ ਸਪਰੇ ਟੈਕਨੋਲੋਜੀ। ਉਹਦੇ ਵਿੱਚ ਸਹੀ ਪਾਣੀ ਵਰਤਣਾ, ਸਹੀ ਨੋਜ਼ਲ ਵਰਤਣੀ ਤੇ ਸਹੀ ਸਮੇਂ ਤੇ ਸਹੀ ਪੰਪ ਦੇ ਨਾਲ ਜਿਹੜੀ ਹੈਗੀ ਆ ਸਪਰੇ ਕਰਨੀ, ਇਹ ਚੀਜ਼ਾਂ ਬੜੀਆਂ ਧਿਆਨ 'ਚ ਰੱਖਣੀਆਂ ਗਾ। ਆਪਾਂ ਨੂੰ ਪਤਾ ਝੋਨਾ ਸਾਡਾ ਗਰਮੀ ਦੀ ਫਸਲ ਆ, ਸੋ ਇਸ ਟਾਈਮ ਤੇ ਸਾਡੇ ਵਾਸ਼ਪੀਕਰਨ ਜਾਂ ਇਵੈਪੋਰੇਸ਼ਨ ਲੋਸਿਸ ਸਾਡੇ ਖੇਤ ਦੇ ਵਿੱਚੋਂ ਬਹੁਤ ਹੁੰਦੇ ਆ। ਸੋ ਆਪਾਂ ਨਦੀਨ ਨਾਸ਼ਕ ਜਾਂ ਕੋਈ ਵੀ ਸਪਰੇ ਨੂੰ ਸਵੇਰੇ ਜਾਂ ਸ਼ਾਮ ਨੂੰ ਤਰਜੀਹ ਦੇਣੀ ਆ ਤਾਂ ਜੋ ਵੱਧ ਤੋਂ ਵੱਧ ਅਸੀਂ ਜਿਹੜਾ ਹੈਗਾ ਇਹਦੇ ਤੋਂ ਆਪਾਂ ਫਾਇਦਾ ਲੈ ਸਕੀਏ।
1: ਜਿਵੇਂ ਡਾਕਟਰ ਸਾਹਿਬ ਤੁਸੀਂ ਨੋਜ਼ਲ ਦੀ ਤੇ ਪਾਣੀ ਦੀ ਗੱਲ ਕੀਤੀ ਹੈ, ਥੋੜਾ ਜਿਹਾ ਵਿਸਥਾਰ ਨੂੰ ਅਗਰ ਕਿਸਾਨ ਵੀਰਾਂ ਨੂੰ ਅਸੀਂ ਦੱਸ ਦਈਏ ਕਿ ਨੋਜ਼ਲ ਦਾ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਤੇ ਪਾਣੀ ਦਾ ਜਿਹੜਾ ਤੁਸੀਂ ਦੱਸਿਆ ਕਿ ਪ੍ਰਬੰਧ ਕਰਨਾ ਸਹੀ ਤਰੀਕੇ ਦਾ, ਉਹਦਾ ਥੋੜਾ ਵਿਸਥਾਰ ਨਾਲ ਦੱਸ ਦਿਓ।
0: ਹਾਂਜੀ, ਜਿੱਦਾਂ ਮੈਂ ਪਾਣੀ ਦੀ ਗੱਲ ਕੀਤੀ ਆ ਤਾਂ ਜਿੰਨੇ ਵੀ ਨਦੀਨ ਨਾਸ਼ਕ ਅਸੀਂ ਬਿਜਾਈ ਦੇ ਨਾਲ ਸਪਰੇ ਕਰਨੇ ਆ ਤਾਂ ਉਹਦੇ ਵਿੱਚ ਇਹ ਹੁੰਦਾ ਕਿ ਅਸੀਂ ਮਿੱਟੀ ਨੂੰ ਚੰਗੀ ਤਰ੍ਹਾਂ ਗਿੱਲੀ ਕਰਨਾ ਹੁੰਦਾ ਤਾਂ ਜੋ ਹਰ ਜਗ੍ਹਾ ਤੇ ਸਾਡਾ ਨਦੀਨ ਨਾਸ਼ਕ ਚਲਾ ਜਾਵੇ। ਤਾਂ ਉਹਨਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਜੀ 200 ਲੀਟਰ ਪ੍ਰਤੀ ਏਕੜ ਪਾਣੀ ਸਾਡਾ ਵਰਤਿਆ ਜਾਣਾ ਚਾਹੀਦਾ। ਤੇ ਜਿਹੜੇ ਨਦੀਨ ਨਾਸ਼ਕ ਅਸੀਂ ਨਦੀਨ ਉੱਗਣ ਤੋਂ ਬਾਅਦ ਸਪਰੇ ਕਰਨੇ ਆ ਉੱਥੇ ਅਸੀਂ ਕਹਿੰਦੇ ਹਾਂ ਕਿ 150 ਲੀਟਰ ਪਾਣੀ ਜਿਹੜਾ ਹੈਗਾ ਗਾ ਪ੍ਰਤੀ ਏਕੜ ਵਰਤਣਾ ਗਾ। ਨਾ ਪਾਣੀ ਸਾਡਾ ਵੱਧ ਹੋਣਾ ਚਾਹੀਦਾ ਨਾ ਸਾਡਾ ਘੱਟ ਹੋਣਾ ਚਾਹੀਦਾ ਤਾਂ ਜੋ ਅਸੀਂ ਵਧੀਆ ਉਹਦੇ ਤੋਂ ਅਸਰ ਲੈ ਸਕੀਏ।
1: ਡਾਕਟਰ ਸਾਹਿਬ ਆਪਾਂ ਗੱਲ ਆਪਣੀ ਜਾਰੀ ਰੱਖਾਂਗੇ, ਇੱਕ ਫੋਨ ਕਾਲ ਹੈ।
0: ਹਾਂਜੀ
1: ਹੈਲੋ ਹੈਲੋ
2: ਹੈਲੋ ਸਤਿ ਸ੍ਰੀ ਅਕਾਲ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ?
2: ਡਾਕਟਰ ਸਿੰਘ ਜੀ, ਝੋਨੇ ਬਾਰੇ ਪੁੱਛਣਾ ਸੀਗਾ, ਰੇਤ ਲਵਾਉਣਾ ਜੀ।
1: ਕੀ ਸਵਾਲ ਕੀ ਹੈ ਜੀ ਤੁਹਾਡਾ?
2: ਤੁਹਾਡਾ ਹੈ ਜੀ ਝੋਨਾ ਲਾਉਣਾ ਜੀ ਤੇ ਰੇਤ ਲਵਾਉਣਾ ਜੀ।
1: ਰੇਤਲਾ ਵਾਹਣਾ ਤੇ ਝੋਨਾ ਲਾਉਣਾ?
2: ਹਾਂਜੀ 10-4-5 ਦਿਨਾਂ ਜੀ।
0: ਤੁਹਾਡਾ ਜੀ ਕਿਹੜਾ ਮਤਲਬ ਏਰੀਆ ਕਿਹੜਾ ਤੁਹਾਡਾ?
2: ਸਾਡਾ ਹੈਗਾ ਜੀ ਬਠਿੰਡਾ ਜ਼ਿਲ੍ਹਾ ਜੀ, ਫੁੱਲੋ ਮਿੱਠੀ ਜੀ।
0: ਫੁੱਲੋ ਮਿੱਠੀ, ਅੱਗੇ ਵੀ ਝੋਨਾ ਲੱਗਦਾ ਉਸ ਖੇਤ ਦੇ ਵਿੱਚ?
2: ਹਾਂਜੀ ਹਾਂ, ਅੱਗੇ ਵੀ ਝੋਨਾ ਲੱਗਦਾ ਜੀ।
0: ਤੁਸੀਂ ਸਿੱਧੀ ਬਿਜਾਈ ਕਰਨੀ ਆ ਜਾਂ ਲਾਵਾਂ ਝੋਨਾ ਲਾਉਣਾ?
2: ਨਹੀਂ ਲਾਉਣੇ ਹੁੰਦੇ ਆ ਜੀ, ਲੇਬਰ ਤੇ ਲਾਉਣੇ ਹੁੰਦੇ
0: ਆ। ਹਾਂਜੀ ਲਾਵਾਂ ਝੋਨਾ ਤਾਂ ਜੀ ਚਲੋ ਫਿਰ ਵੀ ਥੋੜਾ ਕਾਢ ਕੱਢ ਜਾਏਗਾ ਵੈਸੇ, ਪਰ ਸਿੱਧੀ ਬਿਜਾਈ ਵਾਲਾ ਝੋਨਾ ਸਾਡਾ ਰੇਤਲੀਆਂ ਜ਼ਮੀਨਾਂ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਆ ਕਾਢ ਨਹੀਂ ਕੱਢਦਾ ਗਾ।
2: ਠੀਕ ਹੈ ਜੀ।
0: ਠੀਕ ਹੈ ਜੀ, ਸੋ ਤੁਸੀਂ ਜੇ ਲਾਵਾਂ ਝੋਨਾ ਲਾਉਣਾ ਉਹ ਤੁਸੀਂ ਉਹਦੇ ਵਿੱਚ ਲਾ ਸਕਦੇ ਹੋ।
2: ਠੀਕ ਹੈ ਜੀ।
0: ਹਾਂਜੀ
1: ਠੀਕ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਮੈਮ, ਇਹ ਸਰੋਤੇ ਸਾਡੇ ਜਿਹੜੇ ਕਈ ਵਾਰੀ ਲੇਟ ਰੇਡੀਓ ਸ਼ੁਰੂ ਕਰਦੇ ਆ ਤੇ ਸ਼ੁਰੂ ਵਾਲੀਆਂ ਗੱਲਾਂ ਕਈ ਵਾਰੀ ਉਹਨਾਂ ਤੋਂ ਮਿਸ ਹੋ ਜਾਂਦੀਆਂ ਨੇ, ਤਾਂ ਸਰੋਤੇ ਤੁਸੀਂ ਪ੍ਰੋਗਰਾਮ ਨੂੰ ਸੁਣਦੇ ਰਹੋ ਔਰ ਕੋਸ਼ਿਸ਼ ਕਰੋ ਕਿ ਜਿਹੜੀ ਗੱਲ ਦਾ ਜਵਾਬ ਡਾਕਟਰ ਸਾਹਿਬ ਦੇ ਚੁੱਕੇ ਨੇ ਉਹ ਦੁਬਾਰਾ ਨਾ ਦੁਹਰਾਇਆ ਜਾਵੇ ਕਿਉਂਕਿ ਸਮਾਂ ਬੜਾ ਕੀਮਤੀ ਤੇ ਥੋੜਾ ਹੁੰਦਾ ਹੈ। ਹਾਂਜੀ ਡਾਕਟਰ ਸਾਹਿਬ, ਨੋਡਲ ਬਾਰੇ ਗੱਲ।
0: ਹਾਂਜੀ ਸਰ, ਨੋਜ਼ਲ ਦੀ ਜਿਵੇਂ ਗੱਲ ਕੀਤੀ ਆ ਤਾਂ ਜਿਹੜੀ ਬਿਜਾਈ ਦੇ ਨਾਲ ਅਸੀਂ ਨਦੀਨ ਨਾਸ਼ਕ ਸਪਰੇ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਅਸੀਂ ਕਹਿੰਦੇ ਹਾਂ ਫਲੱਡ ਜੈੱਟ, ਕਿਉਂਕਿ ਉਹਦਾ ਫਹਾਰਾ ਵੱਡਾ ਹੁੰਦਾ ਤੇ ਜ਼ਿਆਦਾ ਸਤਾ ਨੂੰ ਸਾਡੀ ਜਿਹੜੀ ਹੈਗੀ ਆ ਜ਼ਮੀਨ ਦੀ ਕਵਰ ਕਰ ਲੈਂਦੀ ਆ। ਤੇ ਜੇ ਅਸੀਂ ਨਦੀਨ ਉੱਗਣ ਤੋਂ ਬਾਅਦ ਜਿਹੜੀ ਸਪਰੇ ਕਰਨੀ ਆ ਤਾਂ ਉਹਦੇ ਵਿੱਚ ਅਸੀਂ ਫਲੈਟ ਫੈਨ ਜਿਹੜੀ ਨੋਜ਼ਲ ਯੂਜ਼ ਕਰਨੀ ਆ। ਜ਼ਿਆਦਾਤਰ ਸਾਡੇ ਕਿਸਾਨ ਜਿਹੜੀ ਕੋਨ ਵਾਲੀ ਨੋਜ਼ਲ ਯੂਜ਼ ਕਰਦੇ ਆ। ਇੱਥੇ ਥੋੜ੍ਹਾ ਜਿਹਾ ਮੈਂ ਦੱਸਦਾ ਕਿ ਕੋਨ ਵਾਲੀ ਨੋਜ਼ਲ ਅਸੀਂ ਜਿੱਥੇ ਤੁਸੀਂ ਕੀਟਨਾਸ਼ਕ ਦੀ ਸਪਰੇ ਕਰਨੀ ਆ ਉੱਥੇ ਅਸੀਂ ਸਿਫਾਰਿਸ਼ ਕਰਦੇ ਹਾਂ, ਜਿੱਥੇ ਨਦੀਨ ਨਾਸ਼ਕ ਦੀ ਸਪਰੇ ਕਰਨੀ ਆ ਤਾਂ ਉੱਥੇ ਫਲੈਟ ਫੈਨ ਕੱਟ ਵਾਲੀ ਜਾਂ ਟੱਕ ਵਾਲੀ ਨੋਜ਼ਲ ਅਸੀਂ ਯੂਜ਼ ਕਰਨੀ ਆ।
1: ਜੀ ਡਾਕਟਰ ਸਾਹਿਬ, ਆਪਾਂ ਅਗਰ ਸਿੱਧੀ ਬਿਜਾਈ ਦੀ ਗੱਲ ਕਰੀਏ ਤਾਂ ਸਿੱਧੀ ਬਿਜਾਈ ਵਿੱਚ ਪਾਣੀ ਦਾ ਜਿਹੜਾ ਪ੍ਰਬੰਧ ਹੈ ਉਹ ਕਿਵੇਂ ਤੇ ਕਿਹੜੇ ਕਿਹੜੇ ਤਰੀਕੇ ਨਾਲ ਕਰਨਾ ਚਾਹੀਦਾ?
0: ਹਾਂਜੀ ਸਰ, ਸਿੱਧੀ ਬਿਜਾਈ ਮੇਨ ਆਪਣੀ ਮੈਂ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰ ਲਈ ਕਿ ਇਸ ਮੋਟਿਵ ਤੋਂ ਆਈ ਸੀ ਕਿ ਆਪਾਂ ਪਾਣੀ ਬਚਾਉਣਾ ਗਾ। ਆਪਣੇ ਪੰਜਾਬ ਦੇ ਹਰ ਜ਼ਿਲ੍ਹੇ ਦੀ ਜਿਵੇਂ ਗੱਲ ਕਰਾਂ ਤਾਂ ਆਲਮੋਸਟ ਰੈੱਡ ਜ਼ੋਨ 'ਚ ਹਰ ਇੱਕ ਆਪਣਾ ਜ਼ੋਨ ਜਾ ਚੁੱਕਿਆ ਗਾ। ਸੋ ਸਿੱਧੀ ਬਿਜਾਈ ਦੇ ਵਿੱਚ ਪਹਿਲੀ ਬੱਚਤ ਤਾਂ ਸਿਰ ਇਹ ਹੁੰਦੀ ਹੈ ਕਿ 15-20 ਦਿਨ ਜਿਹੜਾ ਅਸੀਂ ਲਾਵੇਂ ਝੋਨੇ ਦੇ ਵਿੱਚ ਪਾਣੀ ਖੜਾ ਕਰਦੇ ਹਾਂ ਉਸ ਚੀਜ਼ ਤੋਂ ਆਪਾਂ ਬਚ ਜਾਂਦੇ ਹਾਂ। ਸੈਕਿੰਡ ਜਿਹੜੀ ਟੈਕਨੀਕ ਆਪਾਂ ਗੱਲ ਕੀਤੀ ਸੀਗੀ ਤਰਵੱਤਰ ਦੇ ਵਿੱਚ, ਤਾਂ ਤਰਵੱਤਰ ਦੇ ਵਿੱਚ ਵੀ ਕਈ ਵਾਰੀ ਸਾਨੂੰ ਲੱਗਦਾ ਕਿ ਨਹੀਂ, ਅਸੀਂ ਕਹਿੰਦੇ ਹਾਂ 21 ਦਿਨ ਤੇ ਪਾਣੀ ਲਾਓ, ਸਾਡੇ ਕਿਸਾਨ ਨੂੰ ਲੱਗਦਾ ਵੀ ਨਹੀਂ 21 ਦਿਨ ਤਾਂ ਬਹੁਤ ਲੇਟ ਹੋ ਜਾਣਗੇ। ਉਹ 21 ਦਿਨ ਇੱਕ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਆਪਣੀ ਜ਼ਮੀਨ ਦੀ ਉੱਪਰਲੀ ਤਹਿ ਸੁੱਕ ਜਾਂਦੀ ਆ ਤਾਂ ਉਹਦੇ ਨਾਲ ਸਾਡੇ ਇੱਕ ਤਾਂ ਨਦੀਨ ਨਹੀਂ ਜੰਮਦੇ, ਦੂਸਰਾ ਉਹਦਾ ਫਾਇਦਾ ਇਹ ਹੁੰਦਾ ਕਿ ਪੌਦਾ ਆਪਦੀ ਜ਼ਿਆਦਾਤਰ ਤਾਕਤ ਜੜ੍ਹਾਂ ਥੱਲੇ ਨੂੰ ਲਿਜਾਣ ਨੂੰ ਲੱਗਦਾ। ਸੋ ਜਿੰਨੀਆਂ ਉਹਦੀਆਂ ਜੜ੍ਹਾਂ ਥੱਲੇ ਨੂੰ ਜਾਣਗੀਆਂ ਉਨਾ ਉਹ ਖੁਰਾਕੀ ਤੱਤ ਵਧੀਆ ਤਰ੍ਹਾਂ ਸਾਡੀ ਜ਼ਮੀਨ 'ਚੋਂ ਲੈ ਪਾਉਂਦਾ ਗਾ, ਜਿਹਦੇ ਕਰਕੇ ਅੱਗੇ ਜਾ ਕੇ ਲੋਹੇ ਦੀ ਘਾਟ ਨਹੀਂ ਆਉਂਦੀ। ਸੋ ਕਦੇ ਵੀ

0: ਤਰਵੱਤਰ ਖੇਤ ਦੇ ਜੇ ਤੁਸੀਂ ਬਿਜਾਈ ਕੀਤੀ ਹੈ ਤਾਂ ਘਬਰਾਉਣਾ ਨਹੀਂ ਵੀ ਪਾਣੀ ਲਾ ਦਈਏ। ਹਾਂ, ਪਰ ਇੱਕ ਧਿਆਨ 'ਚ ਇਹ ਰੱਖਣਾ ਕਿ ਤੇੜਾ ਨਾ ਪੱਟਣ ਸਾਡੇ ਖੇਤ ਦੇ ਵਿੱਚ। 21 ਦਿਨ ਆਪਾਂ ਲੰਘਾ ਲਏ, ਉਹ ਤੋਂ ਬਾਅਦ ਮੌਸਮ ਜਾਂ ਬਾਰਿਸ਼ ਦੇ ਹਿਸਾਬ ਨਾਲ ਅਸੀਂ 5 ਤੋਂ 6 ਦਿਨਾਂ ਦੇ ਵਕਫੇ 'ਤੇ ਜਿਹੜੀ ਆਪਦੀ ਝੋਨੇ ਨੂੰ ਪਾਣੀ ਲਾ ਸਕਦੇ ਹਾਂ। ਇੱਕ ਸਾਡਾ ਇਹਦੇ ਵਿੱਚ ਆਉਂਦਾ ਜੀ ਅਲਟਰਨੇਟ ਵੈਟਿੰਗ ਡਰਾਇੰਗ। ਅਲਟਰਨੇਟ ਵੈਟਿੰਗ ਡਰਾਇੰਗ ਅਸੀਂ ਲਾਵੇਂ ਝੋਨੇ ਦੇ ਵਿੱਚ ਵੀ ਸਿਫਾਰਿਸ਼ ਕਰਦੇ ਹਾਂ। ਇਹਨੂੰ ਅਸੀਂ ਕਹਿੰਦੇ ਹਾਂ ਪਾਣੀ ਸੁਕਾ ਸੁਕਾ ਕੇ ਲਾਉਣਾ। ਜਿਵੇਂ ਤੁਹਾਡਾ ਅੱਜ ਪਾਣੀ ਲੱਗਾ ਗਾ, ਉਹ ਤੋਂ ਬਾਅਦ ਉਹਨੂੰ ਸੁੱਕੇ ਨੂੰ ਵੀ ਜਾਂ ਜੀਰੇ ਨੂੰ ਵੀ 2 ਦਿਨ ਹੋ ਗਏ ਹੋਣ, ਜੇ ਅਸੀਂ ਉਸ ਹਿਸਾਬ ਦੇ ਨਾਲ ਆਪਦੇ ਖੇਤ ਦੇ ਵਿੱਚ ਸਿੰਚਾਈਆਂ ਨੂੰ ਪਲੈਨ ਕਰਦੇ ਹਾਂ ਤਾਂ ਸਾਡੇ ਪਾਣੀ ਦੀ ਬੱਚਤ ਹੁੰਦੀ ਆ, ਪਲੱਸ ਸਾਡੇ ਝੋਨੇ ਦੇ ਝਾੜ ਵਿੱਚ ਵੀ ਕੋਈ ਫਰਕ ਨਹੀਂ ਪੈਂਦਾ। ਇਹ ਵਿਧੀ ਅਸੀਂ ਵੀ 3-4 ਸਾਲ ਆਪਦੇ ਤਜਰਬਿਆਂ ਦੇ ਵਿੱਚ ਦੇਖੀ, ਸਾਡੇ ਕਿਸਾਨਾਂ ਤੋਂ ਵੀ ਅਸੀਂ ਹਰ ਸਾਲ ਪ੍ਰਦਰਸ਼ਨੀਆਂ ਇਹਦੀਆਂ ਕਰਵਾਉਂਦੇ ਹਾਂ ਅਤੇ ਸਾਡੇ ਕਿਸਾਨਾਂ ਦਾ ਵੀ ਖੁਦ ਕਹਿਣਾ ਕਿ ਪਾਣੀ ਵੀ ਬਚਿਆ ਅਤੇ ਝੋਨੇ ਦੇ ਝਾੜ ਦੇ ਵਿੱਚ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਨਜ਼ਰ ਆਇਆ।
1: ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਕਿਸਾਨਵਾਣੀ ਅਤੇ ਸਾਡਾ ਅੱਜ ਦਾ ਵਿਸ਼ਾ ਹੈ ਝੋਨੇ ਦੀ ਸਿੱਧੀ ਬਿਜਾਈ। ਅਤੇ ਜਾਣਕਾਰੀ ਦੇਣ ਲਈ ਡਾਕਟਰ ਸਾਹਿਬ ਮੌਜੂਦ ਨੇ, ਡਾਕਟਰ ਨਵਨੀਤ ਕੌਰ, ਜ਼ਿਲ੍ਹਾ ਪ੍ਰਸਾਰ ਮਾਹਰ ਫਸਲ ਵਿਗਿਆਨ ਬਠਿੰਡਾ। ਮੈਮ, ਅਗਰ ਅਸੀਂ ਗੱਲ ਕਰੀਏ ਕਿ ਜਿਹੜੇ ਕਿਸਾਨ ਵੀਰਾਂ ਨੇ ਪਹਿਲੀ ਵਾਰੀ ਸਿੱਧੀ ਬਿਜਾਈ ਕਰਨੀ ਆ, ਪਹਿਲਾਂ ਉਹ ਜਿਹੜੀ ਹੈ ਬਿਜਾਈ ਪਨੀਰੀ ਨਾਲ ਕਰ ਰਹੇ ਸੀ, ਪਰ ਉਹ ਪਹਿਲੀ ਵਾਰੀ ਇਹ ਕੋਸ਼ਿਸ਼ ਕਰਨਾ ਚਾਹੁੰਦੇ ਆ, ਮਤਲਬ ਦਾ ਲਾ ਕੇ ਦੇਖਣਾ ਚਾਹੁੰਦੇ, ਜਿਹਨੂੰ ਪੰਜਾਬੀ ਚ ਕਹਿੰਦੇ ਆ। ਸਵਾਲ ਮੇਰਾ ਜਾਰੀ ਹੈ, ਇੱਕ ਫੋਨ ਕਾਲ। ਹੈਲੋ,
2: ਹਾਂਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਵੀਰ ਸਾਹਿਬ ਜੀ,
1: ਸਤਿ ਸ੍ਰੀ ਅਕਾਲ ਜੀ। ਫੋਨ ਤੋਂ
2: ਸਾਡਾ ਸਵਾਲ ਇਹ ਹੈ ਜੀ,
1: ਮੋਬਾਈਲ ਤੋਂ
2: ਮਤਲਬ ਜਿਹੜੀ ਰੇਹ ਹੈ ਇਹ ਆਪਣਾ ਪਾਉਣੀ ਚਾਹੀਦੀ ਹੈ ਤੇ ਕਦੋਂ ਪਾਣੀ ਚਾਹੀਦੀ ਹੈ?
1: ਕੁਛ ਨਹੀਂ ਸੁਣਿਆ ਪਿਆਰਾ ਸਿੰਘ ਜੀ, ਤੁਹਾਡਾ ਪਹਿਲਾਂ ਰੇਡੀਓ ਬੰਦ ਕਰੋ।
2: ਹਾਂਜੀ,
1: ਰੇਡੀਓ ਬੰਦ ਕਰੋ, ਤੁਹਾਡੀ ਕੋਈ ਗੱਲ ਨਹੀਂ ਸਮਝ ਆਈ ਸਾਨੂੰ। ਹੈਲੋ,
2: ਹਾਂਜੀ,
1: ਰੇਡੀਓ ਬੰਦ ਕਰੋ ਜੀ। ਪਿਆਰਾ ਸਿੰਘ ਜੀ, ਜਥੇਦਾਰ ਪਿਆਰਾ ਸਿੰਘ ਜੀ ਦਾ ਰੇਡੀਓ ਨਾਲ ਚੱਲ ਰਿਹਾ। ਹੈਲੋ,
2: ਆਵਾਜ਼? ਹਾਂਜੀ, ਹਾਂ ਜੀ, ਮੈਂ ਤੇ ਸ਼ਮੀਰ ਤੋਂ ਜਥੇਦਾਰ ਬਾਬਾ ਪਿਆਰਾ ਸਿੰਘ ਬੋਲਦਾ।
1: ਹਾਂਜੀ,
2: ਸਿੱਧੀ ਬਿਜਾਈ ਦੇ ਵਿੱਚ ਰੇਹ ਪਾਉਣੀ ਚਾਹੀਦੀ ਹੈ, ਕਿੰਨੀ DAP ਪਾਉਣੀ ਚਾਹੀਦੀ ਹੈ ਜਾਂ ਯੂਰੀਆ ਕਿੰਨੀ, ਤੇ ਜੇ ਬੀਜ ਦੇ ਨਾਲ ਲਾ ਕੇ ਸਿੱਧੀ ਬਿਜਾਈ ਚ ਪਾਈਏ ਠੀਕ ਹੈ ਕਿ ਨਹੀਂ, ਇਹ ਸਵਾਲ ਹੈ ਜੀ ਸਾਡਾ।
1: ਹਾਂ ਠੀਕ ਹੈ ਜੀ, ਤੁਸੀਂ ਰੇਡੀਓ ਤੇ ਜਵਾਬ ਸੁਣ ਲਓ ਜੀ, ਫੋਨ ਕੱਟ ਦਿਓ।
0: ਹਾਂਜੀ, ਤੁਹਾਡਾ ਅਸੀਂ ਅਗਲਾ ਹੀ ਸਵਾਲ ਇਹਦੇ ਬਾਬਤ ਗੱਲ ਕਰਨੀ ਸੀ ਅਸੀਂ, ਚਲੋ ਤੁਸੀਂ ਵਧੀਆ ਪਹਿਲਾਂ ਪੁੱਛ ਲਿਆ। ਸਿੱਧੀ ਬਿਜਾਈ ਦੇ ਵਿੱਚ ਖਾਦ ਖੁਰਾਕ ਪ੍ਰਬੰਧਨ
1: ਜੀ,
0: ਸਿੱਧੀ ਬਿਜਾਈ ਦੇ ਵਿੱਚ ਅਸੀਂ ਕਹਿੰਦੇ ਹਾਂ 130 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ 3 ਕਿਸ਼ਤਾਂ ਦੇ ਵਿੱਚ ਪਾਉਣਾ। ਪਹਿਲੀ ਕਿਸ਼ਤ ਜਿਹੜੀ ਹੈ ਕਿ ਆਪਾਂ ਬਿਜਾਈ ਤੋਂ 4 ਹਫ਼ਤੇ, ਦੂਜੀ ਕਿਸ਼ਤ ਬਿਜਾਈ ਤੋਂ 6 ਹਫ਼ਤੇ ਤੇ ਤੀਸਰੀ ਕਿਸ਼ਤ ਜਿਹੜੀ ਹੈਗੀ ਆ ਬਿਜਾਈ ਤੋਂ 9 ਹਫ਼ਤੇ ਬਾਅਦ ਪਾਉਣੀ ਆ। ਸੋ ਜਿਵੇਂ ਇਹਨਾਂ ਨੇ ਗੱਲ ਕੀਤੀ ਆ DAP ਦੀ, ਸੋ ਅਸੀਂ ਆਪਦਾ ਕਿਤਾਬਾਂ ਦੇ ਵਿੱਚ ਵੀ ਤੇ ਕੈਂਪਾਂ ਦੇ ਵਿੱਚ ਵੀ ਇਹ ਕਹਿੰਦੇ ਹਾਂ ਕਿ ਜਿੱਥੇ ਤੁਸੀਂ ਕਣਕ ਨੂੰ ਪੂਰੀ ਯੂਰੀਆ ਪਾਈ, DAP ਪਾਈ ਹੋਈ ਆ, ਤਾਂ ਉੱਥੇ ਸਾਉਣੀ ਦੀ ਫਸਲ ਦੇ ਵਿੱਚ ਸਾਨੂੰ DAP ਪਾਉਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਫਾਸਫੋਰਸ ਤੱਤ ਜਿਹੜਾ ਹੈਗਾ ਜਦੋਂ ਅਸੀਂ ਕਣਕ ਨੂੰ ਪਾਉਂਦੇ ਹਾਂ ਤਾਂ 30% ਹੀ ਸਾਡੀ ਕਣਕ ਨੂੰ ਚੱਕਦੀ ਆ, 70% ਜਿਹੜਾ ਹੈਗਾ ਰੋੜਾਂ ਦੇ ਰੂਪ ਦੇ ਵਿੱਚ ਸਾਡੇ ਪਿਆ ਰਹਿੰਦਾ ਜ਼ਮੀਨ 'ਚ। ਤੇ ਜਦੋਂ ਇਸ ਟਾਈਮ ਤੇ ਆਪਾਂ ਨੂੰ ਪਤਾ ਜਦੋਂ ਝੋਨੇ ਲੱਗਦੇ ਆ ਤਾਂ ਮੌਸਮ 'ਚ ਗਰਮੀ ਬਹੁਤ ਹੁੰਦੀ ਆ, ਤਾਂ ਉਹ ਜਿਹੜਾ DAP 70% ਸਾਡੇ ਜ਼ਮੀਨ ਦੇ ਵਿੱਚ ਪਿਆ ਹੈਗਾ ਤਾਂ ਉਹ ਘੁਲ ਘੁਲ ਕੇ ਜਿਹੜਾ ਹੈਗਾ ਸਾਡੇ ਝੋਨੇ ਨੂੰ ਮਿਲ ਜਾਂਦਾ। ਸੋ ਜਿਹੜਾ ਇਹ ਆਪਣਾ DAP ਆ ਸਾਨੂੰ ਝੋਨੇ ਨੂੰ ਪਾਉਣ ਦੀ ਕੋਈ ਲੋੜ ਨਹੀਂ। ਤੇ ਜੇ ਤੁਸੀਂ ਬਾਸਮਤੀ ਦੇ ਵਿੱਚ ਸਿੱਧੀ ਬਿਜਾਈ ਕਰ ਰਹੇ ਹੋ ਤਾਂ ਉੱਥੇ ਜਿਹੜੀ ਹੈਗੀ ਆ ਅਸੀਂ 54 ਕਿਲੋ ਯੂਰੀਆ 3 ਬਰਾਬਰ ਕਿਸ਼ਤਾਂ ਦੇ ਵਿੱਚ 3 ਹਫ਼ਤੇ ਬਾਅਦ, 6 ਹਫ਼ਤੇ ਬਾਅਦ ਤੇ 9 ਹਫ਼ਤੇ ਦੇ ਬਾਅਦ ਅਸੀਂ ਆਪਦੇ ਖੇਤ ਨੂੰ ਪਾਉਣੀ ਆ। ਸੋ ਇਹਦੇ ਵਿੱਚ ਇਹ ਤਾਂ ਸੀ ਯੂਰੀਆ ਅਤੇ DAP ਦੀ ਗੱਲ। ਅਤੇ ਜੇ ਤੁਸੀਂ ਕਿਉਂਕਿ ਸਿੱਧੀ ਬਿਜਾਈ ਦੇ ਵਿੱਚ ਕਈ ਵਾਰੀ ਸਾਡੇ ਕਿਸਾਨ ਵੀ ਰੇਤਲੀਆਂ ਜ਼ਮੀਨਾਂ ਦੇ ਵਿੱਚ ਜਾਂ ਕਿਤੇ ਹੋਰ ਵੀ ਕਰ ਲੈਂਦੇ ਆ, ਉੱਥੇ ਕਈ ਵਾਰੀ ਲੋਹੇ ਦੀ ਘਾਟ ਆ ਜਾਂਦੀ ਆ। ਸਾ ਲੋਹੇ ਦੀ ਘਾਟ ਦੀਆਂ ਪਹਿਲਾਂ ਤਾਂ ਅਸੀਂ ਨਿਸ਼ਾਨੀਆਂ ਦੇਖਣੀਆਂ, ਜਦੋਂ ਤੁਹਾਨੂੰ ਲੱਗਣ ਕਿ ਝੋਨੇ ਦੇ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਰਹੇ ਆ ਤਾਂ ਉਹ ਆਪਣੇ ਲੋਹੇ ਦੀ ਘਾਟ ਦੀ ਨਿਸ਼ਾਨੀ ਆ, ਤਾਂ ਉੱਥੇ ਅਸੀਂ 0.5% ਜਾਂ 1%, 0.5 ਕਿਲੋ ਜਾਂ 1 ਕਿਲੋ ਲੋਹਾ ਲੈ ਕੇ ਫੈਰਸ ਸਲਫੇਟ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਹਫ਼ਤੇ ਹਫ਼ਤੇ ਦੇ ਵਕਫੇ 'ਤੇ ਅਸੀਂ 2 ਜਾਂ 3 ਛਿੜਕਾਅ ਕਰਨੇ ਆ, ਤਾਂ ਉਹਦੇ ਨਾਲ ਸਾਡੀ ਲੋਹੇ ਦੀ ਘਾਟ ਪੂਰੀ ਹੋ ਜਾਂਦੀ ਆ। ਅਤੇ ਕਦੇ ਵੀ ਜਦੋਂ ਲੋਹੇ ਦੀ ਘਾਟ ਸਾਡੇ ਖੇਤ ਦੇ ਵਿੱਚ ਆਉਂਦੀ ਆ ਤਾਂ ਉਹਦੀ ਪੂਰਤੀ ਅਸੀਂ ਮਿੱਟੀ 'ਚ ਰਲਾ ਕੇ ਨਹੀਂ ਕਰਨੀ, ਲੋਹਾ ਹਮੇਸ਼ਾ ਅਸੀਂ ਸਪਰੇਅ ਦੇ ਰੂਪ ਦੇ ਵਿੱਚ ਛਿੜਕਾਅ ਕਰਨਾ। ਅਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਖੇਤ ਦੇ ਵਿੱਚ

0: ਪੁਰਾਣੇ ਪੱਤੇ ਜਿਹੜੇ ਭੂਰੇ ਪੈ ਰਹੇ ਆ ਜਾਂ ਜੰਗਾਲੇ ਜੇ ਲੱਗ ਰਹੇ ਆ ਤੁਹਾਨੂੰ, ਤਾਂ ਉਹ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਗਾ।
1: ਜੀ
0: ਤੇ ਜ਼ਿੰਕ ਜਿਹੜਾ ਇੱਕ ਅਜਿਹਾ ਤੱਤ ਆ ਜੇ ਆਪਾਂ ਮਿੱਟੀ 'ਚ ਵੀ ਪਾ ਸਕਦੇ ਹਾਂ ਤੇ ਇਹਦੀ ਆਪਾਂ ਸਪਰੇਅ ਵੀ ਕਰ ਸਕਦੇ ਹਾਂ।
1: ਜੀ
0: ਸੋ ਖੇਤ ਦੇ ਵਿੱਚ ਖੇਤ ਦੀ ਸਥਿਤੀ ਦੇ ਹਿਸਾਬ ਨਾਲ ਕਿਹੜੇ ਪੱਤੇ ਸਾਡੇ ਪੀਲੇ ਪੈ ਰਹੇ ਆ, ਉੱਥੇ ਜਿਹੜਾ ਹੈਗਾ ਅਸੀਂ ਉਸ ਹਿਸਾਬ ਨਾਲ ਖੁਰਾਕੀ ਤੱਤ ਦੀ ਅਸੀਂ ਸਪਰੇਅ ਕਰ ਸਕਦੇ ਹਾਂ।
1: ਡਾਕਟਰ ਸਾਹਿਬ, ਮੈਂ ਫੋਨ ਤੋਂ ਪਹਿਲਾਂ ਇੱਕ ਸਵਾਲ ਕਰਨਾ ਚਾਹਿਆ ਸੀ ਕਿ ਜਿਹੜੇ ਕਿਸਾਨ ਪਹਿਲੀ ਵਾਰੀ ਸਿੱਧੀ ਬਿਜਾਈ ਕਰਨਾ ਚਾਹੁੰਦੇ ਆ, ਉਹਨਾਂ ਨੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਥੋੜ੍ਹਾ ਵਿਸਤਾਰ ਦੇ ਵਿੱਚ ਦੱਸ ਦਿਓ।
0: ਹਾਂਜੀ, ਪਹਿਲਾਂ ਤਾਂ ਜੀ ਇੱਕ ਤਾਂ ਆਪਾਂ ਪਹਿਲਾਂ ਹੀ ਡਿਸਕਸ ਕਰ ਲਿਆ ਕਿ ਜਿਨ੍ਹਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨੀ ਆ ਤਾਂ ਉਹ ਟਰਾਈ ਕਰਨ ਕਿ ਜਿਹੜੇ ਖੇਤ ਦੇ ਵਿੱਚ ਪਿਛਲੇ ਸਾਲ ਝੋਨਾ ਹੋਵੇ ਉਹੀ ਖੇਤ ਚੁਣਨ, ਕਿਉਂਕਿ ਕਈ ਵਾਰੀ ਜਦੋਂ ਗੰਨੇ ਕਪਾਹ ਨਰਮੇ ਵਾਲਾ ਸਾਡਾ ਖੇਤ ਆ ਜਾਂਦਾ ਉੱਥੇ ਨਦੀਨਾਂ ਦੀ ਸਮੱਸਿਆ ਜ਼ਿਆਦਾ ਆ ਜਾਂਦੀ ਆ। ਦੂਸਰਾ, ਕਈ ਵਾਰੀ ਸਾਡੇ ਕਿਸਾਨ ਜਦੋਂ ਪਹਿਲੀ ਵਾਰੀ ਬਿਜਾਈ ਕਰਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਖੇਤ ਸਾਡਾ ਵਿਰਲਾ ਰਹਿ ਗਿਆ, ਬੂਝਾ ਨਹੀਂ ਮਾਰ ਰਿਹਾ ਫਸਲ, ਤਾਂ ਥੋੜ੍ਹਾ ਜਿਹਾ ਇਹ ਧਿਆਨ 'ਚ ਰੱਖਣ ਕਿ ਜਿਹੜੀ ਸਿੱਧੀ ਬਿਜਾਈ ਵਾਲਾ ਖੇਤ ਹੁੰਦਾ ਇੱਕ ਵਾਰੀ ਉਹ ਪਨੀਰੀ ਦੀ ਤਰ੍ਹਾਂ ਡਾਲ ਡਾਲ, ਜਿਵੇਂ ਸਾਡੀ ਪਨੀਰੀ ਡਾਲ ਡਾਲ ਵੱਧਦੀ ਆ, ਉਵੇਂ ਹੀ ਵੱਧਦਾ ਗਾ। ਜਦੋਂ ਮਹੀਨਾ ਹੋ ਜਾਂਦਾ, ਕਿਉਂਕਿ ਸਿੱਧੀ ਬਿਜਾਈ ਵਾਲਾ ਝੋਨਾ ਜ਼ਿਆਦਾਤਰ ਆਪਦੀਆਂ ਜੜ੍ਹਾਂ ਬਣਾਉਣ 'ਚ ਪਹਿਲਾਂ ਜ਼ੋਰ ਲਾ ਦਿੰਦਾ, ਮਹੀਨੇ ਬਾਅਦ ਉਹਨੂੰ ਆਪਾਂ ਯੂਰੀਆ ਪਾਉਣੀ ਆ ਅਤੇ ਫਿਰ ਜਿਹੜਾ ਹੈਗਾ ਸਿੱਧੀ ਬਿਜਾਈ ਵਾਲਾ ਖੇਤ ਸਾਡਾ ਭਰ ਜਾਂਦਾ ਅਤੇ ਸਾਨੂੰ ਪਤਾ ਹੀ ਨਹੀਂ ਲੱਗਦਾ। ਅਸੀਂ ਹੁਣ ਕਈ ਵਾਰੀ ਸਰਵੇ 'ਤੇ ਜਾਂਦੇ ਹਾਂ ਅਤੇ ਨਾਲ ਨਾਲ ਦੋ ਖੇਤ ਲਾਵੇਂ ਝੋਨੇ ਅਤੇ ਸਿੱਧੀ ਬਿਜਾਈ ਦੇ ਹੁੰਦੇ ਆ ਅਤੇ ਬਾਅਦ 'ਚ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਸਿੱਧੀ ਬਿਜਾਈ ਵਾਲਾ ਅਤੇ ਕਿਹੜਾ ਲਾਵੇਂ ਵਾਲਾ ਗਾ। ਸੋ ਪਹਿਲਾਂ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਅਤੇ ਇੱਕ ਜਿੱਥੇ ਤੁਸੀਂ ਤਰ ਵੱਤਰ ਕਰ ਰਹੇ ਆ ਉੱਥੇ ਕਦੇ ਵੀ ਘਬਰਾ ਕੇ 9ਵੇਂ 10ਵੇਂ ਦਿਨ ਪਾਣੀ ਨਹੀਂ ਲਾਉਣਾ ਗਾ। ਉਹਦੇ ਵਿੱਚ ਕੀ ਆ ਕਿ ਕਈ ਵਾਰੀ ਨੁਕਸਾਨ ਕਰਾ ਬੈਠਦੇ ਹਾਂ। ਮੈਂ ਇਹੀ ਦੱਸਿਆ ਇਹਦੇ ਵਿੱਚ ਕਿ ਸਿੱਧੀ ਬਿਜਾਈ ਵਾਲਾ ਝੋਨਾ ਜ਼ਿਆਦਾਤਰ ਆਪਦੀ ਤਾਕਤ ਪਹਿਲਾਂ ਜੜ੍ਹਾਂ ਬਣਾਉਣ 'ਤੇ ਲਾਉਂਦਾ, ਸੋ ਉੱਤੇ ਆਪਾਂ ਨੂੰ ਉਹਦੀ ਹਰਿਆਲੀ ਥੋੜ੍ਹੀ ਜਿਹੀ ਘੱਟ ਨਜ਼ਰ ਆਉਂਦੀ ਆ, ਸੋ ਉੱਥੇ ਘਬਰਾ ਕੇ ਖੇਤ ਨੂੰ ਪਾਣੀ ਨਹੀਂ ਲਾਉਣਾ। ਅਤੇ ਇੱਕ ਸਿੱਧੀ ਬਿਜਾਈ ਵਾਲਾ ਝੋਨਾ ਜਿਹੜਾ ਥੋੜ੍ਹਾ ਜਿਹਾ ਸ਼ੁਰੂਆਤੀ ਦਿਨਾਂ ਦੇ ਵਿੱਚ ਪਲੱਤਣ ਵੀ ਦਿਖਾਉਂਦਾ ਗਾ, ਸੋ ਉੱਥੇ ਵੀ ਆਪਾਂ ਘਬਰਾ ਕੇ ਇਹ ਨਹੀਂ ਕਿ 9ਵੇਂ 10ਵੇਂ ਦਿਨ ਹੀ ਆਪਾਂ ਯੂਰੀਆ ਦੀਆਂ ਸਪਰੇਆਂ ਕਰ ਦਈਏ ਜਾਂ ਯੂਰੀਆ ਪਾਉਣ ਲੱਗ ਜਾਈਏ, ਇਹ ਨੋਰਮਲ ਚੀਜ਼ਾਂ ਗਾ, ਸੋ ਇਹਨਾਂ ਚੀਜ਼ਾਂ ਤੋਂ ਆਪਾਂ ਘਬਰਾਉਣਾ ਨਹੀਂ ਹੈਗਾ।
1: ਡਾਕਟਰ ਸਾਹਿਬ, ਜਿਵੇਂ ਅਸੀਂ ਦੇਖਦੇ ਹਾਂ ਕਿ ਝੋਨਾ ਲਾਉਣ ਦੀ ਸਰਕਾਰ ਹੈ ਜਿਹੜੀ ਉਹ ਇੱਕ ਡੇਟ ਦੱਸਦੀ ਹੈ ਕਿ ਤੁਸੀਂ ਇਸ ਡੇਟ ਤੋਂ ਬਾਅਦ ਝੋਨਾ ਜਿਹੜਾ ਲਾਉਣਾ ਸ਼ੁਰੂ ਕਰਨਾ, ਇੱਕ ਤਾਂ ਉਹ ਡੇਟ ਬਾਰੇ ਜਾਣਕਾਰੀ ਦੇ ਦਿਓ, ਇੱਕ ਜਿਹੜਾ ਸਿੱਧਾ ਝੋਨਾ ਲਾਉਣਾ ਉਹਦਾ ਵੀ ਕੋਈ ਸਮਾਂ ਨਿਸ਼ਚਿਤ ਹੁੰਦਾ?
0: ਸਰ, ਝੋਨੇ ਦੀ ਸਿੱਧੀ ਬਿਜਾਈ ਆ ਜਿਹੜੀ ਆਪਾਂ ਸਿਫਾਰਿਸ਼ ਕਰਦੇ ਹਾਂ ਜੂਨ ਦਾ ਪਹਿਲਾ ਪੰਦਰਵਾੜਾ, ਉਹ ਇਹਦੇ ਲਈ ਢੁਕਵਾਂ ਸਮਾਂ ਹੁੰਦਾ ਗਾ। ਕਈ ਸਾਡੇ ਕਿਸਾਨ ਮਈ ਤੋਂ ਹੀ ਸ਼ੁਰੂ ਕਰ ਦਿੰਦੇ ਆ ਝੋਨੇ ਦੀ ਸਿੱਧੀ ਬਿਜਾਈ, ਉਹਦੇ 'ਚ ਥੋੜ੍ਹਾ ਜਿਹਾ ਮੈਂ ਇਹ ਦੱਸਦਾ ਕਿ ਜਦੋਂ ਆਪਾਂ ਮਈ ਦੇ ਵਿੱਚ ਹੀ ਸਿੱਧਾ ਬੀਜਿਆ ਝੋਨਾ ਬੀਜ ਦਿੰਦੇ ਹਾਂ ਤਾਂ ਜਦੋਂ ਉਹ ਫਲਾਰਿੰਗ 'ਤੇ ਆਉਂਦਾ ਜਾਂ ਫੁੱਲਾਂ ਦੀ ਅਵਸਥਾ 'ਤੇ ਆਉਂਦਾ ਤਾਂ ਉਸ ਟਾਈਮ 'ਤੇ ਟੈਂਪਰੇਚਰ ਬਹੁਤ ਹਾਈ ਹੁੰਦਾ ਅਤੇ ਕਈ ਵਾਰੀ ਸਾਡੇ ਦਾਣੇ ਸੁੰਗੜਨ ਦੀ ਸਮੱਸਿਆ ਆ ਜਾਂਦੀ ਆ। ਸੋ ਇੱਕ ਆਪਾਂ ਇਹਦੇ ਵਿੱਚ ਵਰਾਇਟੀ ਦਾ ਵੀ ਧਿਆਨ ਰੱਖਣਾ ਗਾ। PR 126 ਵਰਾਇਟੀ ਅਤੇ ਪੰਜਾਬ ਬਾਸਮਤੀ 1509 ਆਪਾਂ ਨੂੰ ਪਤਾ ਘੱਟ ਸਮਾਂ ਲੈਣ ਵਾਲੀਆਂ ਵਰਾਇਟੀਆਂ ਗਾ, ਸੋ ਆਪਾਂ ਇਹਨਾਂ ਦੇ ਵਿੱਚ ਆਪਾਂ ਜੂਨ ਦੇ ਦੂਸਰੇ ਪੰਦਰਵਾੜੇ ਤੱਕ ਵੀ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ। ਪਰ ਜਿਹੜੇ ਸਾਡੇ ਕਿਸਾਨ ਵੀਰਾਂ ਨੇ ਖੇਤ ਦੇ ਵਿੱਚ ਅੱਗੇ ਜਾ ਕੇ ਆਲੂ ਜਾਂ ਮਟਰ ਦੀ ਕਾਸ਼ਤ ਕਰਨੀ ਆ ਤਾਂ ਉੱਥੇ ਆਪਾਂ PR 126 ਜਾਂ 1509 ਜਿਹੜੀ ਹੈਗੀ ਆ ਜੂਨ ਦੇ ਪਹਿਲੇ ਪੰਦਰਵਾੜੇ ਦੇ ਵਿੱਚ ਵੀ ਕਾਸ਼ਤ ਕਰ ਸਕਦੇ ਹਾਂ। ਦੂਸਰਾ, ਤੁਸੀਂ ਝੋਨੇ ਦੀ ਡੇਟ ਬਾਰੇ ਗੱਲ ਕੀਤੀ ਸੀਗੀ, ਸੋ ਆਪਾਂ ਲਾਵੇਂ ਝੋਨੇ ਦੀ ਆਪਾਂ ਜ਼ਿਆਦਾਤਰ ਕਹਿੰਦੇ ਹਾਂ ਕਿ 20 ਜੂਨ ਅਸੀਂ ਕਹਿੰਦੇ ਹਾਂ, ਵੈਸੇ ਅੱਜ ਇਸ ਵਾਰੀ ਸ਼ਾਇਦ ਬਠਿੰਡਾ ਜ਼ਿਲ੍ਹੇ ਨੂੰ 5 ਜੂਨ ਦੀ ਡੇਟ ਮਿਲ ਗਈ ਆ।
1: ਸੋ ਮੈਂ ਤੁਹਾਨੂੰ ਇੱਥੇ ਰੋਕਣਾ ਚਾਹਾਂਗਾ, ਇੱਕ ਫੋਨ ਕਾਲ ਆ ਸਾਡੇ ਲਈ। ਹੈਲੋ
2: ਹੈਲੋ
1: ਹਾਂਜੀ, ਲੱਗਦਾ ਫੋਨ ਕੱਟ ਗਿਆ। ਹਾਂਜੀ, ਤੁਸੀਂ ਜਾਰੀ ਰੱਖੋ ਗੱਲ।
0: ਹਾਂਜੀ ਸਰ, ਲਾਵੇਂ ਝੋਨੇ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜਿੰਨਾ ਆਪਾਂ ਲੇਟ ਹੋ ਜਾਈਏ, ਲਾਈਕ ਅਸੀਂ 20 ਜੂਨ ਕਹਿੰਦੇ ਹਾਂ ਕਿਉਂਕਿ ਆਪਾਂ ਨੂੰ ਪਤਾ ਕਿ ਬਾਰਿਸ਼ਾਂ ਜਿਹੜੀਆਂ ਹੈਗੀਆਂ ਗਾ ਜੁਲਾਈ ਦੇ ਵਿੱਚ ਸ਼ੁਰੂ ਹੁੰਦੀਆਂ, ਹੁਣ ਤਾਂ ਵੈਸੇ ਮੌਸਮ ਦਾ ਟ੍ਰੈਂਡ ਬਹੁਤ ਚੇਂਜ ਹੋ ਰਿਹਾ, ਕਈ ਵਾਰੀ ਅਗਸਤ ਵਿੱਚ ਵੀ ਜਾ ਕੇ ਸ਼ੁਰੂ ਹੁੰਦੀਆਂ, ਸੋ ਆਪਾਂ ਨੂੰ ਧਰਤੀ ਹੇਠਲੇ ਪਾਣੀ 'ਤੇ ਜ਼ਿਆਦਾ ਡਿਪੈਂਡ ਨਾ ਹੋਣਾ ਪਵੇ, ਉਹਦੇ ਕਰਕੇ ਅਸੀਂ ਕਹਿੰਦੇ ਹਾਂ ਕਿ ਮੌਨਸੂਨ ਦੇ ਨਾਲ ਥੋੜ੍ਹਾ ਜਿਹਾ ਇਹਦੀ ਡੇਟ ਮੈਚ ਹੋ ਜੇ, ਕਿਉਂਕਿ ਕੁਛ ਆਪਾਂ ਨੂੰ ਪਤਾ ਆਪਾਂ ਦੱਖਣ ਪੱਛਮੀ ਏਰੀਆ ਗਾ ਆਪਣਾ ਅਤੇ ਧਰਤੀ ਹੇਠਲਾ ਪਾਣੀ ਆਪਣਾ ਮਾੜਾ ਗਾ, ਸੋ ਜ਼ਿਆਦਾਤਰ ਜੇ ਮੀਂਹ ਦੇ ਪਾਣੀਆਂ ਦੇ ਨਾਲ ਹੀ ਸਾਨੂੰ ਪਾਲਿਆ ਜਾਵੇ ਤਾਂ ਸਾਨੂੰ ਚੰਗਾ ਰਹਿੰਦਾ ਗਾ। ਇੱਕ PR 126 ਦੇ ਵਿੱਚ ਅਸੀਂ ਆਪਦੀ ਕਿਤਾਬ ਦੇ ਵਿੱਚ ਵੀ ਇਹ ਲਿਖਤਾ ਕਿ ਇਹਦੀ ਲਵਾਈ ਜਿਹੜੀ 15 ਜੁਲਾਈ ਤੋਂ ਲੇਟ ਨਾ ਕਰੀਏ, ਕਿਉਂਕਿ ਜਿਵੇਂ ਜਿਵੇਂ 126 ਆਪਾਂ ਲੇਟ ਕਰਦੇ ਜਾਂਦੇ ਹਾਂ ਤਾਂ ਉਹਦੇ ਪੱਕਣ ਦਾ ਸਮਾਂ ਵੀ ਲੇਟ ਹੋ ਜਾਂਦਾ ਫਿਰ, ਅਤੇ ਉਹ ਨਵੰਬਰ ਦੇ ਵਿੱਚ ਜਾ ਕੇ ਉਹ ਝੋਨਾ ਜਿਹੜਾ ਅਗਸਤ ਦੇ ਵਿੱਚ PR 126 ਲੱਗਦਾ ਉਹ ਪੱਕਦਾ ਗਾ, ਅਤੇ ਉਹਦੇ ਕਰਕੇ ਉਹ 'ਚ ਸਿੱਲ ਦੀ ਸਮੱਸਿਆ ਆਉਂਦੀ ਆ ਅਤੇ ਉਹਦੇ ਵਿੱਚ ਸਾਡੇ ਫਿਰ ਕਾਫੀ ਤਰ੍ਹਾਂ ਦੀਆਂ ਦਿੱਕਤਾਂ ਜਾਂ ਕਣਕ ਦੀ ਬਿਜਾਈ ਜਾਂ ਪਰਾਲੀ

0: ਬੰਧਨ, ਇੱਦਾਂ ਦੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ।
1: ਜੀ
0: ਸੋ ਜੇ ਲਾਵਾਂ ਝੋਨਾ ਤੁਸੀਂ ਟਰਾਈ ਕਰ ਰਹੇ ਹਾਂ PR 126, ਤਾਂ 15 ਜੁਲਾਈ ਤੱਕ ਉਹ ਸਾਡੇ ਖੇਤ ਦੇ ਵਿੱਚ ਲੱਗ ਜਾਣਾ ਚਾਹੀਦਾ।
1: ਜੀ, ਕਹਿਣ ਦਾ ਮਤਲਬ ਕਿ ਅਗਰ ਤੁਸੀਂ ਪਨੀਰੀ ਨਾਲ ਝੋਨਾ ਲਾਉਣਾ ਤਾਂ ਜੁਲਾਈ ਦੇ
0: PR 126 ਜਿਹੜੀ ਘੱਟ ਸਮਾਂ ਲੈਣ ਵਾਲੀ
1: ਠੀਕ ਹੈ, ਘੱਟ
0: ਵਰਾਇਟੀ ਆ,
1: ਸਮਾਂ ਲੈਣ ਵਾਲੀ ਜਿਹੜੀ PR 126 ਹੈ, ਉਹ ਤੁਸੀਂ ਕਿੰਨੀ ਜੁਲਾਈ ਤੱਕ ਦੱਸਿਆ?
0: 15 ਜੁਲਾਈ ਤੱਕ
1: ਹਾਂ,
0: ਸਾਡੀ
1: 15 ਜੁਲਾਈ
0: ਕੰਪਲੀਟ।
1: ਤੱਕ ਉਹ ਲੱਗ ਜਾਣੀ ਚਾਹੀਦੀ ਹੈ।
0: ਹਾਂਜੀ ਹਾਂਜੀ।
1: ਔਰ ਬਿਹਤਰ ਇਹੀ ਹੈ ਕਿ ਤੁਸੀਂ ਮੌਨਸੂਨ ਨੂੰ ਧਿਆਨ ਵਿੱਚ ਰੱਖਦੇ ਹੋਏ, ਬਰਸਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਜਿਹੜੀ ਹੈ ਉਹ ਪਨੀਰੀ ਵਾਲਾ ਝੋਨਾ ਜਿਹੜਾ ਲਾਓ, ਅਤੇ ਸਿੱਧਾ ਝੋਨੇ ਦਾ ਜਿਹੜੀ ਸਮਾਂ ਹੈ ਉਹ ਹੁਣ ਚੱਲ ਰਿਹਾ,
0: ਹਾਂਜੀ,
1: ਪੰਦਰਵਾੜਾ
0: ਦਾ
1: ਚੱਲ ਰਿਹਾ।
0: ਪਹਿਲਾ ਪੰਦਰਵਾੜਾ ਬੜਾ ਟੁਕਮਾ ਹੁੰਦਾ
1: ਜੀ। ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਜਿਵੇਂ ਕਿਸਾਨ ਡਰਦੇ ਆ ਕਿ ਅਗਰ ਸਿੱਧਾ ਝੋਨਾ ਲਾਇਆ ਤਾਂ ਝਾੜ ਨਾ ਘੱਟ ਜੇ, ਜਾਂ ਕਈ ਗੱਲਾਂ ਕਰਦੇ ਵੀ ਆ ਕਿ ਝਾੜ ਘੱਟ ਮਿਲਦਾ, ਕੀ ਇਹਨਾਂ ਗੱਲਾਂ ਦਾ ਵੀ ਕੋਈ ਮਹੱਤਵ ਹੈ ਕਿ ਸਿੱਧੀ ਬਿਜਾਈ ਨਾਲ ਝਾੜ ਘੱਟਦਾ ਜਾਂ ਵੱਧਦਾ?
0: ਸਰ, ਵੈਸੇ ਅਸੀਂ ਲਿਟਰੇਚਰ ਵੀ ਸਾਡਾ ਬਹੁਤ ਆਇਆ ਹੋਇਆ ਗਾ, ਜੇ ਸਾਨੂੰ ਲੱਗਦਾ ਕੋਈ 50-60 ਕਿਲੋ ਝਾੜ ਸਿੱਧੀ ਬਿਜਾਈ ਦੇ ਵਿੱਚ, ਵੈਸੇ ਘੱਟਦਾ ਨਹੀਂ, ਬਟ ਜੇ ਸਾਨੂੰ ਲੱਗਦਾ ਕਿ ਝਾੜ ਘਟਿਆ ਗਾ, ਤਾਂ ਉਹਨਾਂ ਸਾਡਾ ਸਿੱਧੀ ਬਿਜਾਈ ਦੇ ਵਿੱਚ ਅਸੀਂ ਲੇਬਰ ਵੀ ਬਚਾਈ ਆ, ਅਸੀਂ ਬਿਜਲੀ ਵੀ ਬਚਾਈ ਆ, ਸੈਕਿੰਡਲੀ ਇਹਦੇ ਵਿੱਚ ਕੀੜੇ ਮਕੌੜਿਆਂ ਦਾ ਹਮਲਾ ਵੀ ਜਿਹੜਾ ਹੈਗਾ ਘੱਟ ਹੁੰਦਾ। ਸੋ ਸਾਡਾ ਜੇ ਅਸੀਂ ਇਕਨੋਮਿਕ ਸੈਂਟ ਤੇ ਜਾ ਕੇ ਦੇਖਦੇ ਹਾਂ, ਤਾਂ ਸਿੱਧੀ ਬਿਜਾਈ ਵਾਲੇ ਝੋਨਾ ਜਿਹੜਾ ਸਾਡਾ ਗਾ ਜ਼ਿਆਦਾ ਨੈੱਟ ਪ੍ਰੋਫਿਟ ਉਹਦਾ ਸਾਨੂੰ ਜ਼ਿਆਦਾ ਮਿਲਦਾ ਗਾ।
1: ਹਾਂ, ਤਾਂ ਕਿਸਾਨ ਵੀਰੋ, ਡਾਕਟਰ ਸਾਹਿਬ ਦੇ ਕਹਿਣ ਦੇ ਮੁਤਾਬਕ ਜੇ ਭਾਈ ਜੇ ਝਾੜ ਘਟਿਆ ਤਾਂ ਖਰਚਾ ਵੀ ਘਟਿਆ, ਅਗਰ ਖਰਚੇ ਤੇ ਝਾੜ ਨੂੰ ਅਸੀਂ ਮਾਪਤੋਲ ਕਰਕੇ ਦਈਏ, ਹਿਸਾਬ ਕਿਤਾਬ ਲਾ ਕੇ ਦੇਖੀਏ, ਤਾਂ ਸਾਨੂੰ ਸਿੱਧੀ ਬਿਜਾਈ ਦੇ ਵਿੱਚ ਮੁਨਾਫਾ ਵੱਧ ਹੈ।
0: ਸੈਕਿੰਡਲੀ ਸਰ, ਇਹਦੇ ਵਿੱਚ ਜਿਹੜਾ ਸਾਡਾ ਅਸੀਂ ਰਿਪੋਰਟ ਇਹ ਕੀਤਾ ਗਾ ਵੀ ਇਹਦੇ ਵਿੱਚ ਸਾਡਾ 100 ਕਿਲੋ, ਮਤਲਬ 80 ਤੋਂ 100 ਕਿਲੋ ਇੱਕ ਕੁਇੰਟਲ ਦੇ ਨੇੜ ਗਾਂ ਜਾ ਕੇ ਸਾਡਾ ਕਣਕ ਦਾ ਝਾੜ ਸਾਨੂੰ ਜ਼ਿਆਦਾ ਦੇਖਣ ਦੇ ਵਿੱਚ ਮਿਲਿਆ ਗਾ। ਸੋ ਕਿਸੇ ਨੂੰ ਵੀ ਇਹਦੇ ਵਿੱਚ ਡਰਨ ਦੀ ਲੋੜ ਨਹੀਂ। ਅੱਜ ਕੱਲ੍ਹ ਸਾਡੇ ਕਿਸਾਨ ਜਿਹੜੇ ਪਿਛਲੇ 5-7 ਸਾਲ ਤੋਂ ਸਿੱਧੀ ਬਿਜਾਈ ਕਰ ਰਹੇ ਆ, ਬੜੇ ਮਹਾਰਤ ਹਾਸਲ ਕਰ ਲਈ ਆ ਉਹਨਾਂ ਨੇ। ਸੋ ਆਪਾਂ ਨੂੰ ਹੌਲੀ ਹੌਲੀ ਇਹਨਾਂ ਚੀਜ਼ਾਂ ਵੱਲ ਆਉਣਾ ਹੀ ਪੈਣਾ ਗਾ।
1: ਹਾਂ, ਇੱਕ ਫੋਨ ਕਾਲ ਲੈ ਲਈਏ। ਹੈਲੋ,
2: ਹੈਲੋ,
1: ਹਾਂਜੀ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ।
2: ਹਾਂਜੀ, ਅਸੀਂ ਪਨੀਰੀ ਬਾਰੇ ਪੁੱਛਣਾ ਸੀ।
1: ਕੀ ਸਵਾਲ ਕੀ ਹੈ ਜੀ ਤੁਹਾਡਾ?
2: ਮੇਰਾ ਨਾਮ ਮਿੱਠੂ ਸਿੰਘ ਆ ਜੀ।
1: ਹਾਂ, ਕੀ ਸਵਾਲ ਕਰਨਾ ਚਾਹੁੰਦੇ ਡਾਕਟਰ ਸਾਹਿਬ?
2: ਅੱਜ ਪਨੀਰੀ ਬਾਰੇ ਪੁੱਛਣਾ, ਪਨੀਰੀ ਬਾਰੇ ਮੱਛੀ ਆ ਜੀ।
0: ਪਨੀਰੀ ਜੀ, ਮੱਛ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਹੁਣ ਪਿਛਲੇ 2-3 ਦਿਨ ਤੋਂ। ਪਨੀਰੀ ਦੇ ਵਿੱਚ ਪਾਣੀ ਆਪਾਂ ਸਲਾਬ ਰੱਖਣੀ ਹੁੰਦੀ ਆ, ਪਾਣੀ ਖੜਾ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੀਏ। ਹਲਕੀ ਜੀ ਸਲਾਬ ਜਿਹੜੀ ਹੈਗੀ ਆ ਉਹਦੇ ਵਿੱਚ ਰਹਿਣੀ ਹਮੇਸ਼ਾ ਜ਼ਰੂਰੀ ਹੁੰਦੀ ਆ। ਇੱਕ ਮੱਛ ਰਹੀ ਜਾਂ ਪਲੱਤਣ ਪੈਣਾ, ਇਹ 2 ਅਲੱਗ-ਅਲੱਗ ਚੀਜ਼ਾਂ ਦਾ। ਜੇ ਮੱਛ ਰਹੀ ਆ ਉਹ ਤਾਂ ਡਿਊ ਟੂ ਵੈਦਰ, ਆਪਣਾ ਟੈਂਪਰੇਚਰ ਬਹੁਤ ਹਾਈ ਆ। ਜੇ ਪੀਲੀ ਪੈ ਰਹੀ ਆ ਤਾਂ ਉਹਦੇ 2-3 ਕਾਰਨ ਆ, ਜਾਂ ਲੋਹੇ ਦੀ ਘਾਟ ਆ ਜੇ ਨਵੇਂ ਪੱਤੇ ਪੀਲੇ ਪੈ ਰਹੇ ਆ, ਜੇ ਪੁਰਾਣੇ ਪੈ ਰਹੇ ਆ ਜੰਗਾਲੇ ਜੇ ਹੋ ਰਹੇ ਆ ਤਾਂ ਜ਼ਿੰਕ ਦੀ ਘਾਟ ਆ, ਅਤੇ ਜੇ ਤੌੜੀਆਂ ਦੇ ਵਿੱਚ ਸਾਡੀ ਪਨੀਰੀ ਪੀਲੀ ਪੈ ਰਹੀ ਆ ਤਾਂ ਉਹਦੇ ਵਿੱਚ ਨੀਮੇਟੋਡ ਦੀ ਪ੍ਰੋਬਲਮ ਹੋ ਸਕਦੀ ਆ। ਉੱਤੋਂ ਫਿਰ ਜੀ ਇਹ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਆ, ਪਾਣੀ ਜਿਹੜਾ ਹੈਗਾ ਉਹਨੂੰ ਸਵੇਰੇ ਤੋਂ ਸ਼ਾਮ ਲਾਓ ਤੇ ਹਲਕਾ ਪਾਣੀ ਲਾਓ, ਬਸ ਸਲਾਬ ਰੱਖਣੀ ਆ ਆਪਾਂ। ਹਾਂਜੀ
1: ਡਾਕਟਰ ਸਾਹਿਬ, ਵਾਕਈ ਜਿਹੜੀ ਗਰਮੀ ਆ ਬਹੁਤ ਜ਼ਿਆਦਾ ਪੈ ਰਹੀ ਹੈ, ਤਾਂ ਮਤਲਬ ਜੇ ਆਪਾਂ ਗੱਲ ਕਰੀਏ ਤਾਂ ਝੋਨੇ ਦਾ ਬੁਰਾ ਹਾਲ ਤਾਂ ਹੋਣਾ ਹੀ ਹੈ। ਤੁਸੀਂ ਕੋਈ ਹੋਰ ਸਲਾਹ ਦੇਣਾ ਚਾਹੋਗੇ ਜਿਹੜੀ ਮੇਰੇ ਵੱਲੋਂ ਪੁੱਛਣੀ ਰਹਿ ਗਈ ਹੋਵੇ?
0: ਹਾਂਜੀ, ਝੋਨੇ ਦੀ ਸਰ ਸਿੱਧੀ ਬਿਜਾਈ ਬਾਬਤ ਆਪਣਾ ਇਹ ਹੈਗਾ ਗਾ, ਸੋ ਇਹਦੇ ਵਿੱਚ ਮੈਂ ਮੇਨ ਇਹੀ ਕਹਿਣਾ ਗਾ ਕਿ ਨਦੀਨਾਂ ਦਾ ਧਿਆਨ ਰੱਖਣਾ ਗਾ, ਅਤੇ ਚੋਬੇ ਜਾਂ ਰਲੇ ਦੀ ਸਮੱਸਿਆ ਆਉਂਦੀ ਆ ਤਾਂ ਉਹਦੇ ਵਿੱਚ ਪਹਿਲਾਂ ਆਪਾਂ ਰੌਣੀ ਕਰਕੇ ਖੇਤ ਦੇ ਵਿੱਚ ਉਹਨੂੰ ਵਾਹ ਦੇਣਾ, ਤਾਂ ਜੋ ਜਿਹੜੇ ਪੁਰਾਣੇ ਸਮੇਂ ਦਾ ਸਾਡਾ ਝੋਨਾ ਜਾਂ ਕਣਕ ਦੇ ਬੀਜ ਉੱਗੇ ਆਉਂਦੇ ਆ ਉਹ ਸਾਡੇ ਪਹਿਲਾਂ ਹੀ ਖਤਮ ਹੋ ਜਾਣ।
1: ਡਾਕਟਰ ਸਾਹਿਬ, ਡਾਕਟਰ ਨਵਨੀਤ ਕੌਰ ਜੀ, ਤੁਸੀਂ ਝੋਨੇ ਦੀ ਸਿੱਧੀ ਬਿਜਾਈ ਬਾਰੇ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ।
1: ਤਾਂ ਸਰੋਤਿਓ, ਕਿਸਾਨ ਵੀਰੋ, ਆਪਾਂ ਅਗਰ ਮੌਸਮ ਦੀ ਗੱਲ ਕਰੀਏ ਤਾਂ ਦੇਖੋ ਵੈਸੇ ਤਾਂ ਮੌਸਮ ਬਹੁਤ ਗਰਮੀ ਹੈ ਨਾ, ਆਪਾਂ ਸਿੱਧਾ ਸਿੱਧਾ ਕਿਹਾ ਜਾਵੇ ਤਾਂ ਬਹੁਤ ਜਿਹੜੀ ਗਰਮੀ ਸਾਨੂੰ ਮਹਿਸੂਸ ਹੋ ਰਹੀ ਹੈ, ਫਿਰ ਵੀ ਵਿਸਥਾਰ ਦੇ ਵਿੱਚ ਤੁਹਾਨੂੰ ਮੈਂ ਮੌਸਮ ਬਾਰੇ ਜਾਣਕਾਰੀ ਦੇ ਦਿਆਂ। ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਅਤੇ ਘੱਟ ਤੋਂ ਘੱਟ 27 ਡਿਗਰੀ ਰਿਹਾ ਜੀ, ਅਤੇ ਵੱਧ ਤੋਂ ਵੱਧ ਹਵਾ ਵਿੱਚ ਨਮੀ ਦੀ ਮਾਤਰਾ 40 ਅਤੇ ਘੱਟ ਤੋਂ ਘੱਟ 20% ਰਹੀ ਹੈ ਜੀ, ਅਤੇ ਜਿਹੜੀ ਹਵਾ ਦੀ ਗਤੀ ਆ 6 ਕਿਲੋਮੀਟਰ ਪ੍ਰਤੀ ਘੰਟਾ ਦੀ ਰਹੀ ਹੈ। ਅਤੇ ਜੇ ਆਪਾਂ ਆਉਣ ਵਾਲੇ ਮੌਸਮ ਦੀ ਗੱਲ ਕਰੀਏ ਤਾਂ ਆਪਾਂ ਕਹਿ ਸਕਦੇ ਹਾਂ ਕਿ ਮੌਸਮ ਦੀ ਭਵਿੱਖਬਾਣੀ ਇਹ ਕਹਿੰਦੀ ਹੈ ਕਿ ਆਉਣ ਵਾਲੇ 5-7 ਦਿਨਾਂ ਵਿੱਚ ਵੱਧ ਤੋਂ ਵੱਧ ਜਿਹੜਾ ਤਾਪਮਾਨ ਹੈਗਾ ਉਹ 25 ਤੋਂ 27 ਤਾਪਮਾਨ ਜਿਹੜਾ ਰਹਿਣਾ ਹੈਗਾ ਉਹ ਹੈ ਜੀ 25 ਤੋਂ 27 ਅਤੇ 39 ਤੋਂ 40 ਡਿਗਰੀ ਸੈਲਸੀਅਸ ਵਿੱਚ ਰਹਿਣਾ ਹੈਗਾ, ਅਤੇ ਹਵਾ ਦੀ ਗਤੀ 6 ਤੋਂ 8 ਕਿਲੋਮੀਟਰ ਪ੍ਰਤੀ ਘੰਟਾ ਹੈ ਜੀ। ਅਤੇ 12 ਤੋਂ 14 ਜੂਨ ਤੱਕ ਕੁਝ ਥਾਵਾਂ 'ਤੇ ਹਲਕੀ ਅਤੇ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ,

ਤੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਕਿ ਲੋੜ ਅਨੁਸਾਰ ਜਿਹੜੀ ਆ ਫਲਦਾਰ ਬੂਟਿਆਂ ਅਤੇ ਸਬਜ਼ੀਆਂ ਨੂੰ ਹਲਕੀ ਅਤੇ ਵਾਰ ਵਾਰ ਜਿਹੜੀ ਸਿੰਚਾਈ ਕਰ ਦੇਣ ਤਾਂ ਕਿ ਜਿਹੜਾ ਮੌਸਮ ਦਾ ਪ੍ਰਕੋਪ ਆ ਉਸ ਤੋਂ ਬਚਿਆ ਜਾ ਸਕੇ। ਅਤੇ ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਇਸ ਦੇ ਨਾਲ ਹੀ ਪ੍ਰੋਗਰਾਮ ਸਾਡੀ ਸਮਾਪਤੀ ਵੱਲ ਹੈ ਅਤੇ ਮੈਨੂੰ ਸਤਪਾਲ ਬਰਾੜ ਨੂੰ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦੇ ਲਈ ਪ੍ਰੋਗਰਾਮ ਕਿਸਾਨ ਬਾਣੀ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਸਤਪਾਲ ਬਰਾੜ, FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ ਠੀਕ 5:30 ਵਜ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਅੰਤਰਗਤ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇਕ ਵਿਸ਼ੇਸ਼ ਸਿਲਸਿਲਾ ਸ੍ਰੀ ਮਦ ਭਗਵਤ ਗੀਤਾ ਯਥਾ ਰੂਪ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਸੰਪਾਦਨ ਸੁਖਜੀਤ ਕੌਰ ਦਾ।

ਆਕਾਸ਼ਵਾਣੀ ਦੇ ਰੱਬ ਵਰਗੇ ਪਿਆਰੇ ਸਰੋਤਿਓ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਵਿੱਚ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ ਮੈਡਮ ਮਮਤਾ ਅਰੋੜਾ ਜੀ। ਦੋਸਤੋ, ਤੁਸੀਂ ਲਗਾਤਾਰ ਸੁਣ ਰਹੇ ਹੋ ਸ਼੍ਰੀਮਦ ਭਗਵਦ ਗੀਤਾ ਸਨਾਤਨ ਸੱਚ ਦੀ ਖੋਜ ਇੱਕ ਯਥਾਰਥ ਰੂਪ ਦੇ ਵਿੱਚ।

0: ਸਤਿਕਾਰਿਤ ਸਰੋਤਿਓ, ਅੱਜ ਆਪ ਜੀ ਦੀ ਖਿਦਮਤ ਦੇ ਵਿੱਚ ਸ਼੍ਰੀਮਦ ਭਗਵਦ ਗੀਤਾ ਦਾ ਪਹਿਲਾ ਅਧਿਆਇ ਪੇਸ਼ ਕਰਨ ਜਾ ਰਹੇ ਹਾਂ।
1: ਪ੍ਰਥਮ ਸ਼ਲੋਕ। ਧ੍ਰਿਤਰਾਸ਼ਟਰ ਨੇ ਕਿਹਾ, ਹੇ ਸੰਜੈ, ਧਰਮ ਭੂਮੀ ਕੁਰਕਸ਼ੇਤਰ ਮੇਂ ਯੁੱਧ ਕੀ ਇੱਛਾ ਸੇ ਇਕੱਤਰ ਹੋਏ ਮੇਰੇ ਔਰ ਪਾਂਡੂ ਕੇ ਪੁੱਤਰੋਂ ਨੇ ਕਿਆ ਕੀਆ।

0: ਸੰਜੇ ਧ੍ਰਿਤਰਾਸ਼ਟਰ ਦਾ ਮੰਤਰੀ ਹੈ।
1: ਸਾਧ ਸੰਗਤ ਜੀ, ਸੰਜੇ ਦੇ ਸ਼ਬਦ ਅਰਥ ਨੇ ਇਸ ਦੀ ਜਿੱਤ ਨਿਸ਼ਚਿਤ ਹੈ।
0: ਸੰਜੇ ਬੁੱਧੀਮਾਨ ਵਿਅਕਤੀ ਹੈ ਜਿਸ ਨੂੰ ਆਪਣੀ ਵਿਵੇਕਸ਼ੀਲਤਾ ਅਤੇ ਮਨ ਉੱਪਰ ਨਿਯੰਤਰਣ ਕਰਨ ਦੀ ਜਾਂਚ ਹੈ। ਉਹ ਸਪਸ਼ਟਵਾਦੀ ਖਰਾ

ਪੱਖ ਅਤੇ ਵਿਵੇਕਸ਼ੀਲ ਹੈ। ਸਤ ਸੰਕਲਪ ਬੇਲਾਗਤਾ ਨੇਕ ਨੀਤੀ ਉਸ ਦੇ ਚਰਿੱਤਰ ਦੇ ਵਿਸ਼ੇਸ਼ ਗੁਣ ਸਨ। ਇਹਨਾਂ ਸਤਗੁਣਾਂ ਕਾਰਨ ਹੀ ਮਹਾਰਿਸ਼ੀ ਵਿਆਸ ਜੀ ਨੇ ਸੰਜੇ ਨੂੰ ਇਹ ਵਰਦਾਨ ਦਿੱਤਾ ਹੋਇਆ ਸੀ ਕਿ ਜੋ ਕੁਝ ਕੁਰਕਸ਼ੇਤਰ ਦੇ ਰਣ ਖੇਤਰ ਵਿੱਚ ਵਾਪਰਦਾ ਏ ਉਹ

ਦੇ ਰਣ ਖੇਤਰ ਵਿੱਚ ਵਾਪਰਦਾ ਏ। ਉਹ ਸੰਜੇ ਨੂੰ ਦੂਰ ਬੈਠਿਆਂ ਵਿਖਾਈ ਦੇਵੇਗਾ ਤੇ ਅੱਖੀ ਵੇਖੇ ਕੰਨੀ ਸੁਣੇ ਨੂੰ ਉਹ ਇਮਾਨਦਾਰੀ ਤੇ ਵਿਵੇਕਸ਼ੀਲ ਲਹਿਜ਼ੇ ਵਿੱਚ ਆਪਣੇ ਸਮਰਾਟ ਧ੍ਰਿਤਰਾਸ਼ਟਰ, ਜਿਹੜਾ ਅੱਖਾਂ ਰਾਹੀਂ ਵੇਖ ਨਹੀਂ ਸਕਦਾ, ਉਹਨਾਂ ਨੂੰ ਸਭ ਕੁਝ ਨਸ਼ਰ ਕਰ ਦੇਵੇਗਾ। ਦੋਸਤੋ, ਇਸੇ ਲਈ ਧ੍ਰਿਤਰਾਸ਼ਟਰ ਸੰਜੇ ਨੂੰ ਇਹ ਪ੍ਰਸ਼ਨ ਕਰਦਾ ਏ। ਧ੍ਰਿਤਰਾਸ਼ਟਰ ਸੱਤ ਅਸੱਤ ਦੀਆਂ ਮਹਾਂ ਸ਼ਕਤੀਆਂ ਦੇ ਵਿਚਕਾਰ ਹੋ ਰਹੇ ਇਸ ਭਿਆਨਕ ਯੁੱਧ ਦੇ ਮੁੱਖ ਕਾਰਨਾਂ ਨੂੰ ਸਮਝਦਾ ਹੋਇਆ ਮੌਨ ਹੈ ਅਤੇ ਅਸਮਰਥ ਹੈ। ਉਸ ਦਾ ਪੀੜਿਤ ਮਨ ਵਿਆਕੁਲ ਹੈ। ਯੁੱਧ ਦੀ ਸਥਿਤੀ ਨੂੰ ਜਾਣਨ ਲਈ ਉਹ ਉਤਸੁਕ ਹੈ। ਕੁਰੂ ਵੰਸ਼ ਦੀ ਧਰਤੀ ਕੁਰੂਕਸ਼ੇਤਰ ਹੈ, ਜਿਸ ਨੂੰ ਧਰਮ ਦੀ ਧਰਤੀ ਕਿਹਾ ਗਿਆ ਹੈ। ਧ੍ਰਿਤਰਾਸ਼ਟਰ ਮਾਮਕਾਹ ਅਰਥਾਤ ਮੇਰੇ ਪੁੱਤਰ ਕਹਿੰਦਾ ਹੈ, ਜੋ ਉਸ ਦੇ ਸਵੈਮਾਨ ਦਾ ਹੰਕਾਰਮਈ ਸ਼ਬਦ ਹੈ। ਪਾਂਡਵ ਲੜਨਾ ਨਹੀਂ ਚਾਹੁੰਦੇ, ਸਮਝੌਤਾਵਾਦੀ ਨੇ, ਪਰ ਧ੍ਰਿਤਰਾਸ਼ਟਰ ਦੇ ਪੁੱਤਰ ਯੁੱਧ ਕਰਨ ਦੇ ਇੱਛੁਕ ਨੇ, ਜੋ ਇਸ ਗੱਲ ਦੀ ਪ੍ਰੋੜਤਾ ਏ ਕਿ ਕੌਰਵ ਹੀ ਲੜਨ ਲਈ ਉਤੇਜਿਤ ਨੇ, ਕਾਲ ਕਰਦੇ ਨੇ। ਪਾਂਡਵਾਂ ਉੱਪਰ ਇਹ ਯੁੱਧ ਥੋਪਿਆ ਗਿਆ। ਧ੍ਰਿਤਰਾਸ਼ਟਰ ਦੇ ਮੇਰੇ ਪੁੱਤਰ ਸ਼ਬਦ ਉਚਾਰਨ ਵਿੱਚ ਉਸ ਦੀ ਨਿਰਪੱਖਤਾ ਵਿਖਾਈ ਨਹੀਂ ਦਿੰਦੀ। ਦਵਿਤੀਆ ਸ਼ਲੋਕ। ਸੰਜੇ ਬੋਲੇ, ਉਸ ਸਮੇਂ ਰਾਜਾ ਦੁਰਯੋਧਨ ਨੇ ਪਾਂਡਵੋ ਕੀ ਸੈਨਾ ਕੋ ਯੁੱਧ ਵਿਊ ਮੇ ਸਜੀ ਦੇਖ ਕਰ ਆਪਣੇ ਗੁਰੂ ਦ੍ਰੋਣਾਚਾਰਿਆ ਕੇ ਪਾਸ ਜਾਕਰ ਯਹ ਵਚਨ ਕਹਾ।

ਕਿ ਇਹ ਵਰਦਾਨ ਕਬੂਲ ਨਹੀਂ ਸੀ ਕੀਤਾ ਕਿ ਉਸ ਨੂੰ ਆਪਣੇ ਕਿਸੇ ਪੁੱਤਰ ਦੀ ਪਹਿਚਾਣ ਹੀ ਨਹੀਂ ਹੈ। ਤ੍ਰਿਤੀਆ ਸ਼ਲੋਕ। ਹੇ ਆਚਾਰਿਆ, ਆਪਕੇ ਬੁੱਧੀਮਾਨ ਸ਼ਿਸ਼ਿਆ ਧਰੁਪਦ ਪੁੱਤਰ ਧ੍ਰਿਸ਼ਟਦਮਨ ਦੁਆਰਾ ਸਜਾਈ ਗਈ ਪਾਂਡਵੋ ਕੀ ਇਸ ਵਿਸ਼ਾਲ ਸੈਨਾ ਕੋ ਦੇਖੀਏ।

ਦੁਰਯੋਧਨ ਵੱਲੋਂ ਕਹੇ ਗਏ ਇਹਨਾਂ ਸ਼ਬਦਾਂ ਵਿੱਚ ਆਪਣੇ ਗੁਰੂ ਪਤੀ ਨਿਰਾਦਰੀ ਦੀ ਭਾਵਨਾ ਵੀ ਹੈ ਤੇ ਵਿਅੰਗਮਈ ਨਿਰਲੱਜਤਾ ਭਰਿਆ ਤਾਣਾ ਵੀ ਹੈ। ਜਿਸ ਤਰ੍ਹਾਂ ਠੂਹਾ ਆਪਣੇ ਬਚਾਉਣ ਵਾਲੇ ਨੂੰ ਹੀ ਡੰਗ ਮਾਰਦਾ ਹੋਵੇ। ਸਾਧ ਸੰਗਤ ਜੀ, ਇਸ ਤਰ੍ਹਾਂ ਦੁਰਯੋਧਨ ਆਪਣੇ ਹੀ ਗੁਰੂ ਉੱਪਰ ਤਿੱਖੇ ਸ਼ਬਦਾਂ ਰਾਹੀਂ ਹਮਲਾ ਕਰਦਾ ਏ। ਅਸਲ ਵਿੱਚ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਜਿਨ੍ਹਾਂ ਚੇਲਿਆਂ ਨੂੰ ਗੁਰੂ ਜੀ ਨੇ ਧੁਨਸ਼ ਵਿੱਦਿਆ ਦੀ ਕਲਾ ਸਿਖਾਈ ਹੈ, ਉਹ ਹੀ ਅੱਜ ਆਪਣੇ ਗੁਰੂ ਉੱਪਰ ਵਾਰ ਕਰ ਰਹੇ ਨੇ। ਉਹਨਾਂ ਨੇ ਹੀ ਮਿਲ ਕੇ ਆਪਣੇ ਗੁਰੂ ਨੂੰ ਖਤਮ ਕਰਨਾ ਹੈ। ਦੁਰਯੋਧਨ ਇਹ ਵੀ ਸੋਚਦਾ ਏ ਕਿ ਗੁਰੂ ਦਰੋਣ ਵੱਲੋਂ ਕੀਤੀ ਗਲਤੀ ਭਾਵੇਂ ਉਸ ਦਾ ਕੁਝ ਨਹੀਂ ਵਿਗਾੜ ਸਕਦੀ, ਪਰ ਉਸਦੇ ਅੰਦਰਲੇ ਡਰ ਨੇ ਉਸ ਨੂੰ ਕਮਜ਼ੋਰ ਜ਼ਰੂਰ ਕਰ ਦਿੱਤਾ ਏ। ਸਾਹਮਣੇ ਖੜੀ ਪਾਂਡਵ ਪੁੱਤਰਾਂ ਦੀ ਸੈਨਾ ਸ਼ਕਤੀ ਉਸ ਨੂੰ ਬੇਪਨਾਹ ਸ਼ਕਤੀਸ਼ਾਲੀ ਜਾਪਦੀ ਹੈ। ਦੁਰਯੋਧਨ ਸ਼ਬਦਾਂ ਦੇ ਵਿਅੰਗਮਈ ਤੀਰ ਚਲਾ ਕੇ ਆਚਾਰਿਆ ਦਰੋਣ ਦਾ ਮਨ ਪਾਂਡਵਾਂ ਵੱਲੋਂ ਮੋੜਨਾ ਚਾਹੁੰਦਾ ਏ। ਆਚਾਰਿਆ ਦਰੋਣ ਦੇ ਮਨ ਵਿੱਚ ਨਫ਼ਰਤ ਪੈਦਾ ਕਰਨੀ ਉਸ ਦਾ ਮੁੱਖ ਮੰਤਵ ਹੈ। ਇਸੇ ਲਈ ਉਹ ਲੱਛੇਦਾਰ ਭਾਸ਼ਾ ਬੋਲ ਕੇ ਆਚਾਰਿਆ ਦੇ ਮਨ ਅੰਦਰ ਗੁੱਸਾ ਜਗਾਉਣਾ ਚਾਹੁੰਦਾ ਏ। ਤੁਹਾਡੇ ਹੀ ਸ਼ਿਸ਼ਾਂ ਵੱਲੋਂ ਇਕੱਠੀ ਕੀਤੀ ਸੈਨਾ ਸ਼ਬਦਾਂ ਪਿੱਛੇ ਵਿਸ਼ੇਸ਼ ਅਰਥ ਛੁਪੇ ਹੋਏ ਨੇ ਦੋਸਤੋ। ਜਿਨ੍ਹਾਂ ਸ਼ਿਸ਼ਾਂ ਨੂੰ ਗੁਰੂ ਜੀ ਸਿੱਖਿਆ ਸਿਖਲਾਈ ਦੇ ਕੇ ਯੋਧਾ ਬਣਾਉਂਦੇ ਹਨ, ਉਹ ਸ਼ਿਸ਼ ਹੀ ਆਪਣੇ ਗੁਰੂ ਉੱਪਰ ਹਥਿਆਰ ਚਲਾਉਣ ਦੀ ਪਹਿਲ ਕਰਨਗੇ। ਸ਼ਲੋਕ ਚੌਥਾ। ਇਸ ਸੈਨਾ ਮੇਂ ਭੀਮ ਔਰ ਅਰਜੁਨ ਕੇ ਸਮਾਨ ਮਹਾਨ ਧਨੁਰਧਰ ਤਥਾ ਯੁਯੁਧਾਨ ਵਿਰਾਟ ਔਰ ਮਹਾਰਥੀ ਦ੍ਰੁਪਦ ਉਪਸਥਿਤ ਹੈ। ਧ੍ਰਿਸ਼ਟ ਕੇਤੂ, ਚੇਕੀਤਾਨ, ਪਰਾਕਰਮੀ ਕਾਸ਼ੀਰਾਜ, ਪੁਰੂਜਿਤ, ਕੁੰਤੀ ਭੋਜ ਤਥਾ ਸ਼੍ਰੇਸ਼ਠ ਪੁਰਸ਼ ਸ਼ੈਭਿਆ ਭੀ ਹੈ।

ਜਿਹੀ ਸੈਨਾ ਜਿਸ ਵਿੱਚ ਮਹਾਨ ਤੋਂ ਮਹਾਨ ਸੈਨਾਪਤੀ ਧਨੁਸ਼ਧਾਰੀ ਯੋਧੇ ਨੇ, ਦ੍ਰੋਪਦ ਵਰਗੇ ਮਹਾਨ ਰਥਵਾਨ ਨੇ। ਪਾਂਡਵ ਸੈਨਾ ਦੀ ਸ਼ਕਤੀ ਦਾ ਮੁਲਾਂਕਣ ਕਰਦਾ ਹੋਇਆ ਦੁਰਯੋਧਨ ਮਨ ਹੀ ਮਨ ਵਿੱਚ ਬੇਚੈਨ ਹੁੰਦਾ ਏ। ਭਵਿੱਖ ਦੀ ਹੋਣੀ ਤੋਂ ਘਬਰਾਉਂਦਾ ਹੋਇਆ ਮਨ ਵਿੱਚ ਸਹਿਮ ਜਾਂਦਾ ਏ। ਉਸ ਦੇ ਮਨ ਅੰਦਰਲਾ ਡਰ ਇਹਨਾਂ ਸ਼ਬਦਾਂ ਵਿੱਚੋਂ ਝਲਕਦਾ ਏ। ਜਿਹੜਾ ਯੋਧਾ ਯੁੱਧ ਕਰਨ ਤੋਂ ਪਹਿਲਾਂ ਹੀ ਡਰ ਜਾਂਦਾ ਏ, ਉਹ ਕਦੇ ਵੀ ਜਿੱਤ ਪ੍ਰਾਪਤ ਨਹੀਂ ਕਰਦਾ। ਅਸਲ ਵਿੱਚ ਉਹ ਯੋਧਾ ਹੀ ਨਹੀਂ ਜੋ ਡਰ ਜਾਵੇ। ਇੱਥੇ ਦੁਰਯੋਧਨ ਆਚਾਰਿਆ ਦਰੋਣ ਨੂੰ ਮੁਖਾਤਬ ਹੈ। ਸਭ ਯੋਧਿਆਂ ਦੇ ਨਾਂ ਲੈ ਕੇ ਉਹ ਦਰੋਣ ਦੇ ਮਨ ਵਿੱਚ ਗੁੱਸਾ ਭਟਕਾਉਣਾ ਚਾਹੁੰਦਾ ਏ। ਦਰੋਣਚਾਰਿਆ ਬ੍ਰਾਹਮਣ ਹੈ, ਸ਼ਾਂਤ ਚਿੱਤ ਹੈ, ਗਿਆਨੀ ਵਿਗਿਆਨੀ ਹੈ, ਬ੍ਰਹਮ ਸਰੂਪ ਹੈ। ਸ਼ਬਦਾਂ ਰਾਹੀਂ ਲਾਈ ਜਾ ਰਹੀ ਅੱਗ ਤੋਂ ਉਤੇਜਿਤ ਹੋ ਕੇ ਗੁੱਸੇ ਨਹੀਂ ਹੁੰਦਾ, ਬਲਕਿ ਸਹਿਜ ਸ਼ਾਂਤ ਹੈ। ਦੁਰਯੋਧਨ ਕਪਟੀ ਹੈ। ਆਚਾਰਿਆ ਨੂੰ ਕ੍ਰੋਧਿਤ ਕਰਨ ਲਈ ਉਹ ਕਪਟ ਦੇ ਸਾਰੇ ਢੰਗ ਵਰਤਣਾ ਚਾਹੁੰਦਾ ਏ, ਪਰ ਉਸ ਦਾ ਮੰਤਵ ਪੂਰਾ ਨਹੀਂ ਹੁੰਦਾ।

ਸਾਧ ਸੰਗਤ ਜੀ, ਇਸ ਮਹਾਨ ਸੈਨਾ ਦੇ ਵਿੱਚ ਜਿਹੜੇ ਜਿਹੜੇ ਯੋਧੇ, ਸੂਰਮੇ ਤੇ ਬਲਵਾਨ ਪੁਰਸ਼ ਨੇ, ਉਹਨਾਂ ਦੇ ਨਾਂ ਇਸ ਤਰ੍ਹਾਂ ਨੇ: ਧ੍ਰਿਸ਼ਟਕੇਤਹਾ, ਚੇਕੀਤਾਨ, ਬਲਵਾਨ ਕਾਸ਼ੀ ਦਾ ਰਾਜਾ, ਕੁੰਤੀ ਭੋਜ, ਪਰੋਜਿਤ, ਨਰ ਸ਼੍ਰੇਸ਼ਟ, ਸ਼ੈਵਯ। ਇਹ ਸਾਰੇ ਪੁਰਸ਼ਾਂ ਵਿੱਚੋਂ ਸਰਵੋਤਮ ਨੇ ਤੇ ਮਹਾਰਥੀ ਨੇ। ਸ਼ਲੋਕ 6 ਜੀ। ਪਰਾਕਰਮੀ ਯੁਧਾ ਮਨਿਉ ਵੀਰ, ਉੱਤਮ ਮੋਜਾ ਅਭਿਮਨਿਉ, ਤਥਾ ਦ੍ਰੌਪਦੀ ਕੇ ਪੁੱਤਰ, ਯੇ ਸਭੀ ਮਹਾਰਥੀ ਭੀ ਹੈਂ।

ਬਹਾਦਰ ਸੂਰਬੀਰ ਯੂ ਧਾਮ ਮੰਨਿਉ ਬਲਵਾਨ ਉਤ ਮੋਜਾ ਸੁਭਦਰਾ ਪੁੱਤਰ ਅਭਿਮੰਨਿਉ ਦ੍ਰੋਪਦੀ ਦੇ ਪੁੱਤਰ ਇਹ ਸਾਰੇ ਦੇ ਸਾਰੇ ਹੀ ਮਹਾਰਥੀ ਇਸ ਯੁੱਧ ਦੇ ਵਿੱਚ ਸ਼ਾਮਲ ਸਨ। ਸਾਰੇ ਦੇ ਸਾਰੇ ਸੂਰਬੀਰ ਸ਼ਸਤਰ ਤੇ ਸ਼ਾਸਤਰ ਵਿੱਦਿਆ ਵਿੱਚ ਪ੍ਰਵੀਨ ਨੇ। ਯੁੱਧ ਵਿੱਚ ਇਕੱਲਾ ਇਕੱਲਾ ਇੱਕੋ ਵੇਲੇ 10,000 ਧਨੁਸ਼ਧਾਰੀਆਂ ਦਾ ਸੰਚਾਲਨ ਕਰ ਸਕਦਾ ਏ, ਇਸੇ ਲਈ ਇਹਨਾਂ ਨੂੰ ਮਹਾਰਥੀ ਕਹਿੰਦੇ ਨੇ। ਇਹਨਾਂ ਸ਼ਲੋਕਾਂ ਵਿੱਚ ਦੁਰਯੋਧਨ ਪਾਂਡਵ ਸੈਨਾ ਦੀਆਂ ਖੂਬੀਆਂ ਬਿਆਨ ਕਰ ਚੁੱਕਿਆ ਏ, ਪਰ ਅਗਲੇ 3 ਸ਼ਲੋਕਾਂ ਵਿੱਚ ਆਪਣੀ ਸੈਨਾ ਦੀ ਤਾਰੀਫ ਕਰਦਾ ਏ। ਸ਼ਲੋਕ 7, ਹੇ ਸ਼੍ਰੇਸ਼ਠ ਬ੍ਰਾਹਮਣ ਦ੍ਰੋਣਾਚਾਰਿਆ, ਅਬ ਹਮਾਰੀ ਸੈਨਾ ਕੇ ਪ੍ਰਮੁੱਖ ਯੋਧਾਓਂ ਕੋ ਭੀ ਜਾਨ ਲੀਜੀਏ, ਮੈਂ ਉਨਕਾ ਪਰਿਚੇ ਦੇਤਾ ਹੂੰ।

ਦੁਰਯੋਧਨ ਆਪਣੇ ਗੁਰੂ ਦਰੋਣ ਦੀਆਂ ਨਜ਼ਰਾਂ ਵਿੱਚ ਨੀਵਾਂ ਨਹੀਂ ਸੀ ਹੋਣਾ ਚਾਹੁੰਦਾ। ਉਸਦੇ ਅੰਦਰ ਜੋ ਅਭਿਮਾਨ ਹੈ ਉਹ ਇਹਨਾਂ ਸ਼ਬਦਾਂ ਵਿੱਚੋਂ ਝਲਕਦਾ ਏ। ਆਪਣੀ ਸੈਨਾ ਨੂੰ ਸਰਵ ਉੱਤਮ ਦੱਸ ਕੇ ਉਹ ਆਪਣੇ ਬੇਚੈਨ ਮਨ ਨੂੰ ਧਾਰਸ ਦੇਣ ਦਾ ਯਤਨ ਕਰਦਾ ਏ। ਇਸ ਕਥਨ ਵਿੱਚ ਦੁਰਯੋਧਨ ਇਹ ਦੱਸਣ ਲਈ ਤਾਂਘਦਾ ਏ ਕਿ ਬ੍ਰਾਹਮਣ ਗੁਰੂ ਭਾਵੇਂ ਤੇਰੇ ਵਿੱਚ ਯੁੱਧ ਲੜਨ ਦੀਆਂ ਅਨੇਕਾਂ ਜੁਗਤਾਂ ਦੀ ਕਲਾ ਏ, ਪਰ ਤੇਰੀ ਨੀਤੀ ਯੁੱਧ ਲੜਨਾ ਨਹੀਂ ਬਲਕਿ ਸ਼ਾਂਤ ਬਿਰਤੀ ਧਾਰਨ ਕਰਕੇ ਅਮਨ ਭਰਿਆ ਸੁਖਮਈ ਜੀਵਨ ਲੰਘਾਉਣਾ ਏ। ਤੇਰੇ ਕੋਲੋਂ ਪਾਂਡਵਾਂ ਨਾਲ ਯੁੱਧ ਕਰਨ ਸਮੇਂ ਉਤਸ਼ਾਹ ਤੇ ਹੌਸਲੇ ਦੀ ਉਮੀਦ ਕਰਨਾ ਫਜ਼ੂਲ ਹੈ। ਇਹ ਤਾਂ ਸਾਡੀ ਸੈਨਾ ਦੀ ਸ਼ਕਤੀ ਹੈ ਜੋ ਪਾਂਡਵ ਸੈਨਾ ਦਾ ਮੁਕਾਬਲਾ ਕਰੇਗੀ। ਸ਼ਲੋਕ 8 ਆਪ ਸਵਯਮ ਭੀਸ਼ਮ ਕਰਨ ਯੁੱਧ ਵਿਜਈ ਕਿਰਪਾਚਾਰਿਆ ਅਸ਼ਵਥਾਮਾ ਵਿਕਰਨ ਤਥਾ ਸੋਮਦੱਤ ਪੁੱਤਰ ਭੂਰੀ ਸ਼ਵਾ ਹਮਾਰੀ ਸੈਨਾ ਮੇਂ ਹੈ।

ਹੈ ਜੀ। ਦੁਰਯੋਧਨ ਹੁਣ ਅਨੁਭਵ ਕਰਦਾ ਏ ਕਿ ਉਸ ਨੇ ਆਪਣੇ ਉਤੇਜਿਤ ਸ਼ਬਦਾਂ ਰਾਹੀਂ ਆਪਣੇ ਗੁਰੂ ਦਾ ਵਿਵੇਚਨ ਕਰਨ ਦੀ ਉਲੰਘਣਾ ਕੀਤੀ ਹੈ। ਇਸੇ ਲਈ ਉਹ ਗਲਤੀ ਨੂੰ ਦੂਰ ਕਰਨ ਲਈ ਆਪਣੇ ਗੁਰੂ ਦਰੋਣ ਦਾ ਨਾਂ ਆਪਣੇ ਬਹਾਦਰ ਯੋਧਿਆਂ ਵਿੱਚੋਂ ਸਭ ਤੋਂ ਪਹਿਲਾਂ ਲੈਂਦਾ ਏ, ਜਿਹੜੇ ਉਸ ਦੇ ਹਮਾਇਤੀ ਨੇ। ਭੀਸ਼ਮ ਪਿਤਾਮਾ ਜਿਹੜੇ ਅਸਲ ਵਿੱਚ ਆਪਣੇ ਆਪ ਵਿੱਚ ਯੁੱਧ ਭੂਮੀ ਦੇ ਸਰਬੋਤਮ ਸੈਨਾਪਤੀ ਨੇ, ਦੂਜੇ ਸਥਾਨ ਉੱਪਰ ਨੇ। ਇਸ ਪਿੱਛੋਂ ਕਰਨ ਕਿਰਪਾਚਾਰਿਆ ਦਰੋਣ ਦਾ ਨੇੜੇ ਦਾ ਰਿਸ਼ਤੇਦਾਰ ਵੀ ਸਰਵ ਸ੍ਰੇਸ਼ਟ

ਲੜਾਕੂ ਹੈ। ਦੁਰਯੋਧਨ ਆਪਣੇ ਆਪ ਨੂੰ ਚਲਾਕ ਸਮਝਦਾ ਹੋਇਆ ਇੱਥੇ ਆਪਣੇ ਗੁਰੂ ਦੀ ਵਡਿਆਈ ਕਰਦਾ ਏ ਤਾਂ ਕਿ ਉਸ ਵੱਲੋਂ ਪਹਿਲਾਂ ਕਹੇ ਸ਼ਬਦਾਂ ਦੇ ਕੁਝ ਪ੍ਰਭਾਵ ਨੂੰ ਬਦਲਿਆ ਜਾ ਸਕੇ। ਸ਼ਲੋਕ 9। ਔਰ ਭੀ ਅਨੇਕ ਵੀਰ ਯੋਧਾ ਹੈ ਜਿਨ੍ਹੋਂਨੇ ਮੇਰੇ ਲੀਏ ਆਪਣੇ ਪ੍ਰਾਣੋਂ ਕੀ ਪਰਵਾਹ ਛੋੜ ਦੀ ਹੈ। ਯੇ ਸਭੀ ਵਿਵਿਧ ਅਸ਼ਤਰੋਂ ਸ਼ਸਤਰੋਂ ਸੇ ਸੁਸੱਜਿਤ ਔਰ ਯੁੱਧ ਕਲਾ ਮੇਂ ਨਿਪੁੰਨ ਹੈ।

ਦੁਰੋਧਨ ਬਿਆਨ ਕਰਦਾ ਹੈ ਕਿ ਮੇਰੇ ਲਈ ਪ੍ਰਾਣ ਤਿਆਗਣ ਵਾਲੇ ਹੋਰ ਅਨੇਕਾਂ ਸੂਰਮੇ ਬਹਾਦਰ ਵੀਰ ਯੋਧੇ ਨੇ ਜਿਹੜੇ ਭਿੰਨ ਭਿੰਨ ਪ੍ਰਕਾਰ ਦੇ ਅਸਤਰਾਂ ਸ਼ਸਤਰਾਂ ਨਾਲ ਸੁਸੱਜਿਤ ਨੇ। ਇਹ ਸਾਰੇ ਯੁੱਧ ਦੇ ਨਿਪੁੰਨ ਯੋਧੇ ਨੇ। ਸ਼ਲਿਆ, ਕ੍ਰਿਤਵਰਮਾ, ਹੋਰ ਅਨੇਕਾਂ ਸੂਰਬੀਰ ਮੇਰੇ ਮੰਤਵ ਦੀ ਪੂਰਤੀ ਲਈ ਮੇਰੇ ਲਈ ਮਰ ਮਿਟਣ ਵਾਲੇ ਅਸਤਰਾਂ ਸ਼ਸਤਰਾਂ ਨਾਲ ਸੁਸੱਜਿਤ ਨੇ। ਦੋਸਤੋ, ਇਸ ਪਦ ਵਿੱਚ ਦੁਰਯੋਧਨ ਉਹਨਾਂ ਦਾ ਆਪਣੇ ਲਈ ਪ੍ਰੇਮ ਤੇ ਅਨੁਰਾਗ ਦੱਸ ਰਿਹਾ ਏ। ਸ਼ੂਰਹਾ ਸ਼ਬਦ ਵੀ ਉਹਨਾਂ ਦੀ ਗੁਣਵੰਤਾ ਦਾ ਸੂਚਕ ਹੈ। ਦੁਰਯੋਧਨ ਦੀਆਂ ਗੱਲਾਂ ਸੁਣ ਕੇ ਹੁਣ ਦਰੋਣਾਚਾਰਿਆ ਕੁਝ ਵੀ ਨਹੀਂ ਬੋਲੇ ਤੇ ਫੇਰ ਆਪ ਦੀ ਚਲਾਕੀ ਚਲਦੀ ਨਾ ਵੇਖ ਕੇ ਦੁਰਯੋਧਨ ਆਪਣੇ ਮਨ ਵਿੱਚ ਜੋ ਵਿਚਾਰ ਕੀਤਾ ਉਸ ਦੇ ਭਾਵ ਸਾਧ ਸੰਗਤ ਜੀ ਅਗਲੇ ਸ਼ਲੋਕ ਵਿੱਚ ਨੇ। ਸ਼ਲੋਕ 10 ਭੀਸ਼ਮ ਦੁਆਰਾ ਰਕਸ਼ਿਤ ਹਮਾਰੀ ਸੈਨਾ ਅਸੀਮ ਔਰ ਸ਼ਕਤੀਸ਼ਾਲੀ ਹੈ, ਜਬਕਿ ਭੀਮ ਦੁਆਰਾ ਰਕਸ਼ਿਤ ਪਾਂਡਵੋਂ ਕੀ ਸੈਨਾ ਸੀਮਿਤ ਹੈ।

0: ਸ਼ੇਤਮ।
1: ਦੁਰਯੋਧਨ ਦੇ ਅੰਦਰ ਡਰ ਹੈ ਕਿ ਉਸਦੀ ਸੈਨਾ ਵੱਡੀ ਹੋਣ ਕਰਕੇ ਵੀ ਹਾਰ ਨਾ ਜਾਵੇ। ਉਸ ਨੂੰ ਆਪਣੀ ਸੈਨਾ ਦੇ ਮਤਭੇਦਾਂ ਦਾ ਵੀ ਪਤਾ ਹੈ। ਪਾਂਡਵ ਸੈਨਾ ਵਾਂਗ ਕੌਰਵ ਸੈਨਾ ਵਿੱਚ ਏਕਤਾ, ਨਿਰਭੈਤਾ, ਨਿਰਸੰਕੋਚਤਾ ਨਹੀਂ ਹੈ। ਸਾਡੀ ਸੈਨਾ ਦੇ ਸੈਨਾਪਤੀ ਭੀਸ਼ਮ ਪਿਤਾਮਾ ਪੱਖਪਾਤੀ ਨੇ, ਪਾਂਡਵਾਂ ਲਈ ਸਨੇਹ ਤੇ ਹਮਦਰਦੀ ਰੱਖਦੇ ਨੇ। ਇਸ ਲਈ ਸਾਡੀ ਸੈਨਾ ਪਾਂਡਵ ਸੈਨਾ ਦੀ ਬਰਾਬਰੀ ਨਹੀਂ ਕਰ ਸਕਦੀ। ਇਹ ਸਾਰੇ ਵਿਚਾਰ ਦੁਰਯੋਧਨ ਦੇ ਮਨ ਅੰਦਰ ਘਰ ਕਰ ਚੁੱਕੇ ਨੇ ਤੇ ਲਗਾਤਾਰ ਧਾਰਾ ਪ੍ਰਵਾਹ ਚੱਲ ਰਹੇ ਨੇ। ਪਰ ਇਹ ਜੋ ਪਾਂਡਵ ਸੈਨਾ ਏ ਸਾਡੇ ਤੇ ਜਿੱਤ ਪ੍ਰਾਪਤ ਕਰਨ ਦੇ ਸਮਰੱਥ ਹੈ। ਕਾਰਨ ਇਹ ਹੈ ਕਿ ਇਹਨਾਂ ਦੀ ਸੈਨਾ ਵਿੱਚ ਏਕਤਾ ਏ, ਸੰਗਠਿਤ ਹੈ। ਭੀਮ ਵਰਗੇ ਬਲਵਾਨ ਇਹਨਾਂ ਦੇ ਪੱਖ ਵਿੱਚ ਨੇ। ਭੀਮ ਦਾ ਸਰੀਰ ਵਜਰ ਵਰਗਾ ਏ। ਇਸ ਬਿਆਨ ਵਿੱਚ ਕੁਝ ਸ਼ੰਕਾ ਉਤਪੰਨ ਹੁੰਦੀ ਹੈ। ਆਪਣੀ ਸੈਨਾ ਦੀ ਸੁਰੱਖਿਆ ਲਈ ਉਹ ਆਪਣੇ ਸੈਨਾਪਤੀ ਭੀਸ਼ਮ ਪਿਤਾਮਾ ਦਾ ਨਾਂ ਲੈਂਦਾ ਏ, ਪਰ ਪਾਂਡਵ ਸੈਨਾ ਦੇ ਸੈਨਾਪਤੀ ਦਾ ਨਾਂ ਲੈਣ ਦੀ ਥਾਂ ਉਹ ਭੀਮ ਸੈਨ ਦਾ ਨਾਂ ਕਿਉਂ ਲੈਂਦਾ ਏ? ਇਸ ਦਾ ਉੱਤਰ ਸਾਧ ਸੰਗਤ ਜੀ ਇਹ ਹੈ ਕਿ ਦੁਰਯੋਧਨ ਦੋਵਾਂ ਸੈਨਾਵਾਂ ਦੇ ਸੈਨਾਪਤੀਆਂ ਦੀ ਥਾਂ ਦੋਵਾਂ ਸੈਨਾਵਾਂ ਦੇ ਸ਼ਕਤੀਸ਼ਾਲੀ ਸੂਰਬੀਰਾਂ ਸੰਬੰਧੀ ਸੋਚ ਰਿਹਾ ਏ। ਇੱਕ ਵਿਸ਼ੇਸ਼ ਗੱਲ ਹੋਰ ਨੋਟ ਕਰਨ ਵਾਲੀ ਹੈ। ਅਰਜਨ ਕੌਰਵ ਸੈਨਾ ਨੂੰ ਦੇਖ ਕੇ ਕਿਸੇ ਕੋਲ ਜਾਣ ਦੀ ਥਾਂ ਆਪਣਾ ਧਨੁਸ਼ ਉਠਾ ਲੈਂਦਾ ਏ, ਪਰ ਦੁਰਯੋਧਨ ਪਾਂਡਵ ਸੈਨਾ ਨੂੰ ਦੇਖ ਕੇ ਆਪਣੇ ਗੁਰੂ ਦਰੋਣ ਕੋਲ ਜਾਂਦਾ ਏ, ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਦੁਰਯੋਧਨ ਦੇ ਮਨ ਅੰਦਰ ਡਰ ਤੇ ਭੈ ਹੈ ਤੇ ਉਹ ਚਲਾਕੀ ਨਾਲ ਆਪਣੇ ਗੁਰੂ ਨੂੰ ਖੁਸ਼ ਕਰਨਾ ਚਾਹੁੰਦਾ ਏ। ਅਸਲ ਵਿੱਚ ਅੰਤਕਰਨ ਤੋਂ ਦੁਰਯੋਧਨ ਅਧਰਮੀ ਹੈ।

ਸਾਰੇ ਸੈਨਿਕ ਆਪਣੇ ਆਪਣੇ ਦਲਾਂ ਅਨੁਸਾਰ ਆਪਣੀਆਂ ਆਪਣੀਆਂ ਥਾਵਾਂ ਉੱਪਰ ਡਟ ਗਏ ਨੇ। ਆਪ ਸਾਰੇ ਸੈਨਿਕ ਹੁਸ਼ਿਆਰ ਰਹਿੰਦੇ ਹੋਏ ਭੀਸ਼ਮ ਪਿਤਾਮਾ ਜੀ ਦੀ ਹਰ ਤਰ੍ਹਾਂ ਨਾਲ ਰੱਖਿਆ ਕਰ ਰਹੇ ਨੇ। ਸ਼ਬਦ ਹਰ ਵਿਅਕਤੀ ਦੀ ਅੰਦਰਲੀ ਭਾਵਨਾ ਦੀ ਅਭਿਵਿਅਕਤੀ ਹੁੰਦੇ ਨੇ। ਦੁਰਯੋਧਨ ਵੱਲੋਂ ਫੌਜ ਨੂੰ ਇਸ ਤਰ੍ਹਾਂ ਦੀ ਹਦਾਇਤ ਕਰਨੀ ਇਸ ਤੱਥ ਦਾ ਸਬੂਤ ਹੈ ਕਿ ਜੋ ਕੁਝ ਵੀ ਕਰੋ ਸੈਨਿਕਾਂ ਨੂੰ ਉਸ ਕੋਲੋਂ ਹੀ ਹਦਾਇਤ ਲੈਣੀ ਚਾਹੀਦੀ ਹੈ, ਕਿਉਂਕਿ ਤੁਹਾਡੇ ਸਾਰਿਆਂ ਵਿੱਚ ਪਹਿਲ ਕਰਨ ਦੀ ਹਿੰਮਤ ਨਹੀਂ, ਤੁਸੀਂ ਸਾਰੇ ਹੀ ਅਯੋਗ ਹੋ। ਇਸੇ ਲਈ ਮੇਰੇ ਕੋਲੋਂ ਹੀ ਹਰ ਤਰ੍ਹਾਂ ਦਾ ਹੁਕਮ ਲੈਣਾ ਜ਼ਰੂਰੀ ਹੈ। ਦੁਰਯੋਧਨ ਦੀ ਆਪਣੇ ਸੰਬੰਧੀ ਬਣਾਈ ਇਹ ਧਾਰਨਾ ਗਲਤ ਹੈ ਅਤੇ ਹੰਕਾਰ ਯੁਕਤ ਹੈ। ਸ਼ਲੋਕ 12 ਜੀ, ਦੁਰਯੋਧਨ ਕੋ ਉਤਸ਼ਾਹਿਤ ਕਰਨੇ ਕੇ ਲੀਏ ਕੁਰੂ ਵੰਸ਼ ਕੇ ਵਿਰੁੱਧ ਪਿਤਾਮਹ ਭੀਸ਼ਮ ਨੇ ਸਿੰਘ ਨਾਦ ਕੇ ਸਮਾਨ ਗਰਜਨਾ ਕਰਕੇ ਆਪਣਾ ਸ਼ੰਖ ਨਾਦ ਕੀਆ।

ਵੱਡੀ ਉਮਰ ਦੇ ਬਿਰਧ ਪਰਾਕਰਮਸ਼ਾਲੀ ਭੀਸ਼ਮ ਪਿਤਾਮਾ ਜੀ ਨੇ ਦੁਰਯੋਧਨ ਦੀ ਖੁਸ਼ੀ ਤੇ ਹੌਸਲੇ ਨੂੰ ਉਤਸ਼ਾਹਿਤ ਕਰਨ ਲਈ ਉੱਚੀ ਸੁਰ ਦੇ ਵਿੱਚ ਸ਼ੰਖ ਵਜਾਇਆ ਤੇ ਸ਼ੇਰ ਵਾਂਗ ਗਰਜਣਾ ਸ਼ੁਰੂ ਕਰ ਦਿੱਤਾ। ਜੋ ਕੁਝ ਵੀ ਦੁਰਯੋਧਨ ਨੇ ਕਿਹਾ ਉਸ ਵਿੱਚ ਚੰਗੇ ਨੀਤੀਵਾਨ ਵਾਲੀ ਸੂਝ-ਬੂਝ ਨਹੀਂ ਸੀ ਤੇ ਨਾ ਹੀ ਉਸਦੇ ਕਥਨ ਵਿੱਚ ਸਮਝ ਤੇ ਸਿਆਣਪ ਸੀ। ਉਸਦੇ ਕਥਨ ਵਿੱਚ ਜਲਣ, ਨਫ਼ਰਤ, ਗਿਲਾਨੀ ਅਤੇ ਪਾਂਡਵਾਂ ਨਾਲ ਛੇਤੀ ਹੀ ਯੁੱਧ ਕਰਨ ਦੀ ਤੜਪ ਸੀ। ਭੀਸ਼ਮ ਪਿਤਾਮਾ ਜੀ ਨੇ ਦੁਰਯੋਧਨ ਦੀ ਇਸ ਮਨੋਦਸ਼ਾ ਨੂੰ ਸਮਝ ਲਿਆ ਸੀ। ਪਿਤਾਮਾ ਰਣ ਖੇਤਰ ਵਿੱਚ ਦੁਰਯੋਧਨ ਵੱਲੋਂ ਪੈਦਾ ਕੀਤੀ ਭੈੜੀ ਅਵਸਥਾ ਤੋਂ ਜਾਣੂ ਸਨ। ਇਸੇ ਲਈ ਪਿਤਾਮਾ ਨੇ ਦੁਰਯੋਧਨ ਦਾ ਉਧਾਰ ਕਰਨ ਦੀ ਦ੍ਰਿਸ਼ਟੀ ਤੋਂ ਸ਼ੇਰ ਵਾਂਗ ਗਰਜਣ ਤੇ ਸ਼ੰਖ ਵਜਾਉਣ ਦੀ ਪ੍ਰਕਿਰਿਆ ਆਰੰਭ ਕੀਤੀ। ਇਹ ਯੁੱਧ ਆਰੰਭ ਕਰਨ ਦਾ ਸੰਕੇਤ ਸੀ। ਭਾਵੇਂ ਇਸ ਤਰ੍ਹਾਂ ਕਰਕੇ ਪਿਤਾਮਾ ਨੇ ਦੁਰਯੋਧਨ ਦੇ ਦਿਲ ਵਿੱਚ ਪੈਦਾ ਹੁੰਦੀ ਉਤਸ਼ਾਹ ਦੀ ਤਰੰਗ ਨੂੰ ਉਤੇਜਿਤ ਕੀਤਾ ਤੇ ਉਸ ਨੂੰ ਯੁੱਧ ਕਰਨ ਲਈ ਹੌਸਲਾ ਦਿੱਤਾ। ਕੌਰਵਾਂ ਵੱਲੋਂ ਸਿਰਫ ਭੀਸ਼ਮ ਪਿਤਾਮਾ ਹੀ ਸ਼ੰਖ ਵਜਾਉਂਦੇ ਨੇ, ਬਾਕੀ ਡਰੇ ਜਾਪਦੇ ਨੇ। ਸ਼ਲੋਕ 13 ਜੀ, ਤਬ ਸ਼ੰਖ ਨਗਾੜੇ ਢੋਲ ਔਰ ਰਨਵਾਦ ਏਕ ਸਾਥ ਬਜ ਉਠੇ ਜਿਸ ਸੇ ਭਯੰਕਰ ਧਵਨੀ ਉਤਪੰਨ ਹੋਈ।

ਅਚਾਨਕ ਹੀ ਸ਼ੰਖ ਨਗਾਰੇ ਢੋਲ ਮਿਰਦੰਗ ਅਤੇ ਰਣ ਸਿੰਘਾ ਬਾਜਿਆਂ ਦੇ ਇੱਕੋ ਸਮੇਂ ਉੱਚੀ ਆਵਾਜ਼ ਵਿੱਚ ਵੱਜਣ ਨਾਲ ਜੋ ਸ਼ੋਰ ਪੈਦਾ ਹੋਇਆ ਉਹ ਅਤਿ ਡਰਾਵਣਾ ਤੇ ਭਿਆਨਕ ਸੀ। ਸਾਧ ਸੰਗਤ ਜੀ, ਇਹ ਕੌਰਵਾਂ ਦੀ ਸੈਨਾ ਵੱਲੋਂ ਪਾਇਆ ਗਿਆ ਸ਼ੋਰ ਸੀ, ਜੋ ਇਸ ਕਹਾਵਤ ਅਨੁਸਾਰ ਸਹੀ ਜਾਪਦਾ ਏ ਕਿ ਜਿਹੜੇ ਬੱਦਲ ਗਰਜਦੇ ਨੇ ਉਹ ਮੀਂਹ ਘੱਟ ਪਾਉਂਦੇ ਨੇ। ਰੌਲਾ ਪਾਉਣ ਨਾਲ ਜਿੱਤ ਪ੍ਰਾਪਤ ਨਹੀਂ ਹੁੰਦੀ, ਜਿੱਤ ਲਈ ਕਰਮ ਦੀ ਸ਼ਕਤੀ ਅਤੇ ਧਰਮ ਦੀ ਪਰਪੱਕਤਾ ਜ਼ਰੂਰੀ ਹੈ। ਸ਼ਲੋਕ 14 ਜੀ। ਤਤਪਸ਼ਚਾਤ ਸ਼ਵੇਤ ਘੋੜੋ ਸੇ ਯੁਕਤ ਦਿਵਯ ਰਥ ਮੇ ਬੈਠੇ ਭਗਵਾਨ ਸ਼੍ਰੀ ਕ੍ਰਿਸ਼ਨ ਔਰ ਅਰਜੁਨ ਜੀ ਨੇ ਭੀ ਆਪਣੇ ਦਿਵਯ ਸ਼ੰਖ ਬਜਾਏ।

ਸਾਧ ਸੰਗਤ ਜੀ, ਮਾਧਵ ਦੇ ਸ਼ਬਦ ਅਰਥ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਨੇ। ਮਾਂ ਲਕਸ਼ਮੀ ਦੇਵੀ ਜੀ ਦਾ ਲਖਾਇਕ ਹੈ, ਜਿਹੜੇ ਧਨ ਦੌਲਤ ਦੀ ਦੇਵੀ ਨੇ, ਜੋ ਖੁਸ਼ਹਾਲੀ ਦਾ ਪ੍ਰਤੀਕ ਹੈ। ਧਵ ਦੇ ਅਰਥ ਮਾਲਕ ਅਥਵਾ ਲਾੜਾ ਹੁੰਦਾ ਏ। ਵਿਸ਼ਨੂੰ ਜੀ ਵੀ ਲਕਸ਼ਮੀ ਜੀ ਦੇ ਮਾਲਕ ਨੇ। ਇੱਥੇ ਮਾਧਵ ਸ਼ਬਦ ਸ਼੍ਰੀ ਕ੍ਰਿਸ਼ਨ ਜੀ ਲਈ ਹੈ, ਜੋ ਆਪ ਵਿਸ਼ਨੂੰ ਜੀ ਦਾ ਹੀ ਸਰੂਪ ਨੇ। ਸ਼੍ਰੀ ਕ੍ਰਿਸ਼ਨ ਜੀ ਦੀ ਦਿਵਿਆ ਦ੍ਰਿਸ਼ਟੀ ਪਾਂਡਵ ਪੁੱਤਰਾਂ ਉੱਪਰ ਇਸ ਲਈ ਹੈ ਕਿਉਂਕਿ ਉਹ ਧਰਮ ਪਾਲਕ ਨੇ। ਇਹ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਪਾਂਡਵ ਛੇਤੀ ਹੀ ਵਿਜੇ ਲਕਸ਼ਮੀ ਦੇ ਦਰਸ਼ਨ ਕਰਨ ਵਾਲੇ ਨੇ। ਸਾਧ ਸੰਗਤ ਜੀ, ਦੂਜੇ ਸ਼ਬਦਾਂ ਵਿੱਚ ਪਾਂਡਵ ਜਿੱਤ ਰਾਜ ਸਤਾ ਦੀ ਦੇਵੀ ਦੀ ਅਪਾਰ ਕਿਰਪਾ ਨੂੰ ਪ੍ਰਾਪਤ ਕਰਨ ਵਾਲੇ ਨੇ। ਸ਼ਲੋਕ 15 ਜੀ, ਰਿਸ਼ੀਕੇਸ਼ ਸ਼੍ਰੀ ਕ੍ਰਿਸ਼ਨ ਜੀ ਨੇ ਪਾਂਚ ਜਨਿਆ ਸ਼ੰਖ, ਧਨੰਜਿਆ ਅਰਜੁਨ ਨੇ ਦੇਵਦੱਤ ਸ਼ੰਖ ਔਰ ਮਹਾਬਲੀ ਭੀਮ ਨੇ ਪੌਂਡਰ ਨਾਮਕ ਮਹਾਨ ਸ਼ੰਖ ਬਜਾਇਆ।

ਕ੍ਰਿਸ਼ਨ ਜੀ ਨੇ ਪੰਚਾਹ ਜਣਿਆ ਅਤੇ ਅਰਜਨ ਨੇ ਦੇਵਦੱਤ ਅਤੇ ਭਿਅੰਕਰ ਕੰਮ ਕਰਨ ਵਾਲੇ ਵਕੋਦਰ ਭੀਮ ਨੇ ਪੌਂਡਰ ਨਾਂ ਦੇ ਮਹਾਨ ਸ਼ੰਖ ਵਜਾਏ। ਰਿਸ਼ੀਕੇਸ਼ਾ ਦੇ ਅਰਥ ਦੋਸਤੋ ਵਿਵੇਕ, ਬੁੱਧੀ, ਸਮਝ, ਸੂਝ ਅਤੇ ਅੰਤਹਕਰਣ ਦੇ ਮਾਲਕ ਤੋਂ ਨੇ। ਇਹ ਅਰਥ ਸ਼੍ਰੀ ਕ੍ਰਿਸ਼ਨ ਜੀ ਲਈ ਵਧੇਰੇ ਸਾਰਥਕ ਅਤੇ ਪ੍ਰਮਾਣਿਕ ਨੇ। ਆਪ ਸੱਚਮੁੱਚ ਬੁੱਧੀ, ਵਿਵੇਕ ਤੇ ਸਮਝ ਬੂਝ ਦੇ ਕਰਤਾ ਧਰਤਾ ਨੇ। ਆਪ ਦੇ ਹਰ ਕਾਰਜ ਕਥਨ ਤੇ ਕਰਨੀ ਵਿੱਚ ਸਮਝ, ਸੂਝ, ਬੁੱਧੀ ਤੇ ਵਿਵੇਕ ਹੁੰਦਾ ਏ। ਆਪ ਜੀ ਵੱਲੋਂ ਮਿਲੀ ਪ੍ਰੇਰਨਾ ਸੱਤ, ਨੇਕੀ ਅਤੇ ਸ਼ੁਭ ਕਾਰਜਾਂ ਨੂੰ ਕਰਨ ਲਈ ਸ਼ਕਤੀ ਬਣਦੀ ਹੈ। ਸ਼ਬਦ ਧਨੰਜਿਆ ਦੇ ਅਰਥ ਧਨ ਦੌਲਤ ਨੂੰ ਤਿਆਗਣ ਵਾਲਾ ਜੇਤੂ ਨੇ। ਅਰਜਨ ਅਜਿਹੇ ਯੋਧਾ ਤੇ ਸੂਰਮਾ ਪੁਰਸ਼ ਸਨ ਜਿਨ੍ਹਾਂ ਨੇ ਉਸ ਸਮੇਂ ਦੇ ਰਾਜਿਆਂ ਸ਼ਾਸਕਾਂ ਦੀ ਲਕੋਈ ਹੋਈ ਬੇਕਾਰ ਪਈ ਦੌਲਤ ਨੂੰ ਲੋਕ ਭਲਾਈ ਦੇ ਕਾਰਜਾਂ ਲਈ ਵਰਤਿਆ ਸੀ। ਇਸੇ ਲਈ ਅਰਜਨ ਨੂੰ ਧਨੰਜਿਆ ਕਿਹਾ ਗਿਆ ਏ। ਵਰਕੋਦਰਾ ਦੇ ਸ਼ਬਦਾਰਥ ਉਹ ਜਿਸ ਦੇ ਬਘਿਆੜ ਵਰਗਾ ਮੇਧਾ ਪੇਟ ਹੋਵੇ। ਇਹ ਸ਼ਬਦ ਭੀਮ ਲਈ ਵਰਤਿਆ ਗਿਆ ਏ। ਭੀਮ ਨੂੰ ਬਘਿਆੜ ਵਾਂਗ ਹੀ ਵਧੇਰੇ ਭੁੱਖ ਲੱਗਦੀ ਸੀ। ਉਸ ਦੇ ਮੈਦੇ ਵਿੱਚ ਵਧੇਰੇ ਖੁਰਾਕ ਹਜ਼ਮ ਕਰਨ ਦੀ ਸਮਰੱਥਾ ਸੀ। ਅਜਿਹਾ ਵਿਅਕਤੀ ਫੁਰਤੀਲਾ, ਚੁਸਤ ਅਤੇ ਸ਼ਕਤੀਸ਼ਾਲੀ ਹੁੰਦਾ ਏ। ਭੀਮ ਦੇ ਚਰਿੱਤਰ ਵਿੱਚ ਸਾਧ ਸੰਗਤ ਜੀ ਇਹ ਸਾਰੇ ਗੁਣ ਸਨ। ਦੋਸਤੋ, ਇਨ

0: श्री मद भगवत गीता यथारूप वाचक ते निर्माता निर्देशक बलजीत शर्मा ते संपादन सी सुखजीत कौर दा। इस वेले तुसी सुन रहे हो मालवे दी शान स्रोतियां दी जुबान आकाशवाणी FM बठिंडा FM बैंड 101.1 मेगाहर्ट्ज़ अते प्रसार भारती दी मोबाइल फोन ऐप न्यूज ऑन AIR ते।
1: श्रोतियो आकाशवाणी FM बठिंडा दे प्रसारणा बारे तुसी भी साडे नाल मशवरा कर सकते हो। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7013773146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-4031 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ, ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।

ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:19 ਤੇ 40 ਸਕਿੰਟ ਹੋ ਰਹੇ ਨੇ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਆਓ ਖ਼ਬਰਾਂ ਲਈ ਕਰਦੇ ਹਾਂ ਚੰਦ ਪਲ ਇੰਤਜ਼ਾਰ।

ਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਰੂਪਨਗਰ ਅਤੇ ਮੋਹਾਲੀ 'ਚ ਲਵਾਈ ਸ਼ੁਰੂ ਹੋ ਚੁੱਕੀ ਹੈ। 5 ਜੂਨ ਤੋਂ ਬਠਿੰਡਾ ਸਮੇਤ ਫਰੀਦਕੋਟ ਮੁਕਤਸਰ ਫਿਰੋਜ਼ਪੁਰ ਅਤੇ ਫਾਜ਼ਿਲਕਾ 'ਚ ਝੋਨੇ ਦੀ ਲਵਾਈ ਪਹਿਲਾਂ ਹੀ ਆਰੰਭ ਹੋ ਚੁੱਕੀ ਹੋਈ ਹੈ। ਅੱਜ ਮਾਨਸਾ ਬਰਨਾਲਾ ਮੋਗਾ ਸੰਗਰੂਰ ਜਲੰਧਰ ਪਟਿਆਲਾ ਮਲੇਰਕੋਟਲਾ ਲੁਧਿਆਣਾ ਕਪੂਰਥਲਾ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ 'ਚ ਝੋਨੇ ਦੀ ਲਵਾਈ ਦੀ ਸ਼ੁਰੂਆਤ ਹੋਈ। ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਝੋਨਾ ਲਾਉਣ ਲਈ ਕਿਸਾਨਾਂ ਨੂੰ ਫਸਲ ਪੱਕਣ ਤੱਕ ਘੱਟੋ ਘੱਟ 8 ਘੰਟੇ ਰੋਜ਼ਾਨਾ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਨਹਿਰੀ ਪਾਣੀ ਵੀ ਮਿਲੇਗਾ। ਇਸੇ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸਰਕਾਰੀ ਆਦੇਸ਼ਾਂ ਤਹਿਤ ਝੋਨੇ ਦੀ ਲਵਾਈ ਲਈ ਪੂਰੇ ਪੰਜਾਬ 'ਚ 8 ਘੰਟੇ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾਵੇਗੀ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਾਰਵਾਈ ਦੌਰਾਨ ਸਰਹੱਦ ਪਾਰ ਬੈਠੇ ਸੰਚਾਲਕਾਂ ਨਾਲ ਜੁੜੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 2 ਹੈਂਡ ਗ੍ਰਨੇਡ ਬਰਾਮਦ ਕੀਤੇ ਨੇ। ਇਸ ਬਾਰੇ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਵਿੰਦਰ ਸਿੰਘ ਨਿਵਾਸੀ ਪਿੰਡ ਚੂੰਗ ਅਤੇ ਰਾਜਵਿੰਦਰ ਸਿੰਘ ਨਿਵਾਸੀ ਪਿੰਡ ਸੁਰ ਸਿੰਘ ਤਰਨ ਤਾਰਨ ਵਜੋਂ ਹੋਈ ਹੈ। ਹੈਂਡ ਗ੍ਰਨੇਡ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਇਹਨਾਂ ਦਾ ਵਾਹਨ ਵੀ ਜ਼ਬਤ ਕਰ ਲਿਆ ਹੈ। ਅੰਮ੍ਰਿਤਸਰ ਦਿਹਾਤੀ ਦੇ SSP ਕਮਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਹਰਵੰਤ ਸਿੰਘ ਹੈਰੀ, ਜੋ ਕਿ ਇਸ ਸਮੇਂ ਅੰਮ੍ਰਿਤਸਰ ਜੇਲ੍ਹ 'ਚ ਬੰਦ ਏ, ਉਸਨੇ ਵਿਦੇਸ਼ੀ ਹੈਂਡਲਰ ਨਾਲ ਇਹਨਾਂ ਦੋਵਾਂ ਮੁਲਜ਼ਰਾਂ ਦੀ ਜਾਣ ਪਛਾਣ ਕਰਵਾਈ ਸੀ। ਦੋਵਾਂ ਮੁਲਜ਼ਮਾਂ ਨੇ ਹੈਰੀ ਦੇ ਸਾਥੀਆਂ ਤੱਕ ਬਹੁਤ ਸਾਰੇ ਹਥਿਆਰ ਅਤੇ ਧਮਾਕਾਖੇਜ ਸਮੱਗਰੀ ਪਹੁੰਚਾਈ ਸੀ। ਪੁਲਿਸ ਟੀਮਾਂ ਨੇ ਅੰਮ੍ਰਿਤਸਰ ਜੇਲ੍ਹ ਵਿੱਚੋਂ ਹੈਰੀ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ ਅਤੇ ਇਸ ਸੰਬੰਧੀ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR_RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ 'ਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR 'ਚ 6 ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਵਿੱਚ ਪੰਜਾਬ ਦੇ ਜਲੰਧਰ, ਲੁਧਿਆਣਾ ਅਤੇ ਉੱਤਰ ਪ੍ਰਦੇਸ਼ ਦੇ ਬਰੇਲੀ ਅਤੇ ਦਿੱਲੀ NCR ਦੇ ਇਲਾਕੇ ਸ਼ਾਮਲ ਨੇ। ਡਾਇਰੈਕਟੋਰੇਟ ਮੁਤਾਬਕ ਤਲਾਸ਼ੀ ਮੁਹਿੰਮ 'ਚ ਸ਼ਾਮਲ ਕੀਤੇ ਗਏ ਅਹਾਤਿਆਂ 'ਚ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ ਦੇ ਰਿਹਾਇਸ਼ੀ ਅਤੇ ਵਪਾਰਕ ਦਫ਼ਤਰ ਦੋਵੇਂ ਸ਼ਾਮਲ ਨੇ। ਇਹ ਮਾਮਲਾ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨਾਲ ਜੁੜਿਆ ਹੋਇਆ ਏ। ED ਨੇ ਉਹਨਾਂ ਅਤੇ ਉਹਨਾਂ ਦੀਆਂ ਕੰਪਨੀਆਂ ਖਿਲਾਫ਼ ਵੱਡੇ ਪੱਧਰ 'ਤੇ ਮਨੀ ਲਾਂਡਰਿੰਗ, 100 ਕਰੋੜ ਰੁਪਏ ਤੋਂ ਵੱਧ ਦੀ ਕਥਿਤ GST ਧੋਖਾਧੜੀ ਅਤੇ ਫਰਜ਼ੀ ਮੋਬਾਈਲ ਫੋਨ ਵਿਕਰੀ ਦਾ ਪਰਦਾ ਫਾਸ਼ ਕੀਤਾ ਏ। ਪੰਜਾਬ ਦੇ ਖਜ਼ਾਨਾ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਨਬੱਸ ਦੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਬੱਸਾਂ ਜਲੰਧਰ ਅਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਚੱਲਣਗੀਆਂ। ਮੰਤਰੀ ਨੇ ਕਿਹਾ ਕਿ ਪਨਬੱਸ ਦੇ ਬੇੜੇ ਵਿੱਚ ਕੁੱਲ 15 ਨਵੀਆਂ ਸੁਪਰ ਇੰਟੀਗਰਲ ਕੋਚ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਪੰਜਾਬ ਦੇ ਲੋਕਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਕਿਫਾਇਤੀ ਟਿਕਟ ਦਰਾਂ ਉੱਤੇ ਹਵਾਈ ਅੱਡੇ ਤੱਕ ਸੁਖਾਲੇ ਸਫ਼ਰ ਦਾ ਅਨੁਭਵ ਮਿਲ ਸਕੇ। ਸ਼੍ਰੀ ਚੀਮਾ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਪਨਬੱਸ ਅਤੇ PRTC ਦੇ ਸੰਚਾਲਨ 'ਚ ਕੁੱਲ 696 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਨੇ। ਪਨਬੱਸ ਵਿੱਚ 100 ਨਵੀਆਂ ਸਧਾਰਨ ਬੱਸਾਂ, 100 HVAC ਏਅਰ ਕੰਡੀਸ਼ਨ ਬੱਸਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ। ਕੇਂਦਰੀ ਦਿਹਾਤੀ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ ਨੇ ਅੱਜ ਏਮਜ਼ ਬਠਿੰਡਾ ਦਾ ਦੌਰਾ ਕਰਕੇ ਸੰਸਥਾ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਹੋਰ ਸਹੂਲਤਾਂ ਦਾ ਜਾਇਜ਼ਾ ਲਿਆ। ਉਹਨਾਂ ਨੇ IPD ਅਤੇ OPD ਹਾਲਾਂ, ਵੈਲਨੈਸ ਸੈਂਟਰ, ਅੰਮ੍ਰਿਤ ਫਾਰਮੇਸੀ ਆਊਟਲੈਟ, ਜਨ ਔਸ਼ਧੀ ਕੇਂਦਰ, ਐਮਰਜੈਂਸੀ ਹਾਲ, ਹਾਰਟ ਕਮਾਂਡ ਸੈਂਟਰ, ਐਮਰਜੈਂਸੀ ਮੈਡੀਕਲ ਆਬਜ਼ਰਵੇਸ਼ਨ ਵਾਰਡ ਅਤੇ ਆਯੁਸ਼ਮਾਨ ਭਾਰਤ ਕਾਊਂਟਰਾਂ ਦਾ ਵੀ ਨਿਰੀਖਣ ਕੀਤਾ। ਸ਼੍ਰੀ ਪਾਸਵਾਨ ਨੇ ਸਿਹਤ ਮੁਲਾਜ਼ਮਾਂ ਅਤੇ ਹੋਰ ਅਮਲੇ ਨਾਲ ਗੱਲਬਾਤ ਕਰਦਿਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਉੱਤੇ ਵੀ ਜ਼ੋਰ ਦਿੱਤਾ। ਇਸ ਮੌਕੇ ਏਮਜ਼ ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ ਡਾਕਟਰ ਰਤਨ ਗੁਪਤਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ DGP ਗੌਰਵ ਯਾਦਵ ਨੇ ਨਸ਼ੀਲੇ ਪਦਾਰਥਾਂ ਵਿਰੋਧੀ ਟਾਸਕ ਫੋਰਸ ANTF ਦੀਆਂ ਕਾਰਜਸ਼ੀਲ ਸਮਰੱਥਾਵਾਂ 'ਚ ਵਾਧਾ ਕਰਨ ਵੱਲ ਅਹਿਮ ਕਦਮ ਚੁੱਕਦਿਆਂ ANTF ਪੁਲਿਸ ਸਟੇਸ਼ਨ SAS ਨਗਰ 'ਚ ਨਵੀਂ ਸਥਾਪਿਤ ਅਤਿ ਆਧੁਨਿਕ ਸਪੈਸ਼ਲ ਇੰਟੈਲੀਜੈਂਸ ਐਂਡ ਟੈਕਨੀਕਲ ਯੂਨਿਟ SITU ਸਮੇਤ ਕਈ ਆਧੁਨਿਕ ਤਕਨੀਕੀ ਅਤੇ ਇੰਟੈਲੀਜੈਂਸ ਸਹੂਲਤਾਂ ਦਾ ਉਦਘਾਟਨ ਕੀਤਾ। DGP ਨੇ ANTF ਪੁਲਿਸ ਸਟੇਸ਼ਨ ਵਿਖੇ ਅਪਰਾਧ ਅਤੇ ਅਪਰਾਧੀਆਂ ਦੇ ਟਰੈਕਿੰਗ ਨੈਟਵਰਕ ਦੇ ਸਿਸਟਮ ਇੰਟੈਰੋਗੇਸ਼ਨ

0: MHC ਰੂਮ ਅਤੇ DSP ਦਫ਼ਤਰ ਦਾ ਵੀ ਉਦਘਾਟਨ ਕੀਤਾ। DGP ਗੌਰਵ ਯਾਦਵ ਨੇ ਦੱਸਿਆ ਕਿ ਇਹ ਸਹੂਲਤਾਂ ਵਿਗਿਆਨਕ ਜਾਂਚ, ਸਬੂਤਾਂ ਦਾ ਡਿਜੀਟਲ ਵਿਸ਼ਲੇਸ਼ਣ, ਖੁਫੀਆ ਜਾਣਕਾਰੀ ਇਕੱਠੀ ਕਰਨ 'ਚ ਮਦਦ ਦੇਣਗੀਆਂ। ਅਖੀਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਮਜ਼ਬੂਤ ਬਣਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ 'ਚ ਝੋਨੇ ਦੀ ਲਵਾਈ ਲਈ ਤੀਜਾ ਪੜਾਅ ਅੱਜ ਤੋਂ ਆਰੰਭ ਹੋ ਗਿਆ ਹੈ। ED ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸੰਬੰਧਿਤ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਮਨੀ ਲਾਂਡਰਿੰਗ ਮਾਮਲੇ 'ਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR 'ਚ ਛਾਪੇਮਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7 ਵਜੇ ਹੋਵੇਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:30 ਤੇ 10 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਨੌਜਵਾਨ ਸਰੋਤਿਆਂ ਦੇ ਲਈ ਪ੍ਰੋਗਰਾਮ ਯੁਵਾਣੀ। ਅੱਜ ਦੇ ਪ੍ਰੋਗਰਾਮ ਦੇ ਅੰਤਰਗਤ ਤੁਸੀਂ ਸੁਣੋਗੇ ਇਕ ਸਪੋਂਸਰਡ ਪ੍ਰੋਗਰਾਮ ਟੌਪਰ ਇੰਗਲਿਸ਼ ਹੱਬ ਦੁਆਰਾ। ਇਹ ਪ੍ਰੋਗਰਾਮ ਪੇਸ਼ ਕਰਨਗੇ ਮੋਨਿਕਾ ਸਿੰਘ ਤੇ ਇਸ ਵਿੱਚ ਗੱਲਬਾਤ ਕੀਤੀ ਜਾਏਗੀ ਗੁਰਸ਼ਾਨ ਕੌਰ ਦੇ ਨਾਲ।

0: ਇੰਗਲਿਸ਼ ਹਫ਼ਤੇ ਵਿੱਚ ਜਿਹੜਾ ਹੈਗਾ ਅਸੀਂ ਇੰਗਲਿਸ਼ ਤਾਂ ਮੈਂ ਕਰਵਾ ਹੀ ਰਹੀ ਹਾਂ ਬੱਚਿਆਂ ਨੂੰ 9th 10th 11th ਐਂਡ 12th ਕਲਾਸ ਦੇ ਬੱਚਿਆਂ ਨੂੰ। ਇਹਦੇ ਨਾਲ ਨਾਲ ਜਿਹੜਾ ਹੈਗਾ ਜਿਹੜੇ ਬੱਚੇ ਹੈਗੇ ਨੇ ਉਹ ਆਫ ਕੋਰਸ ਐਗਜ਼ਾਮੀਨੇਸ਼ਨ ਦੇ ਟਾਈਮ ਦੇ ਉੱਤੇ ਥੋੜਾ ਜ਼ਿਆਦਾ ਤਵੱਜੋ ਦਿੰਦੇ ਨੇ ਇੰਗਲਿਸ਼ ਦੇ ਵੱਲ, ਬਟ ਕੁਝ ਇਹੋ ਜਿਹੇ ਲਰਨਰਸ ਹੁੰਦੇ ਨੇ ਜਿਨ੍ਹਾਂ ਨੂੰ ਈਅਰ ਲੌਂਗ ਕੋਈ ਨਾ ਕੋਈ ਰਿਕੁਆਇਰਮੈਂਟ ਰਹਿੰਦੀ ਹੈ ਇੰਗਲਿਸ਼ ਸਿੱਖਣ ਦੀ, ਕਿਉਂਕਿ ਉਹਨਾਂ ਨੇ ਬਹੁਤ ਸਾਰੇ ਕੰਪੀਟੀਟਿਵ ਐਗਜ਼ਾਮਸ ਦੇ ਲਈ ਵੀ ਅਪੀਅਰ ਹੋਣਾ ਹੁੰਦਾ ਹੈ। ਸੋ ਇਸ ਪੱਖ ਨੂੰ ਧਿਆਨ 'ਚ ਰੱਖਦੇ ਹੋਏ ਜਿਹੜਾ ਹੈਗਾ ਮੇਰੇ ਇੰਸਟੀਚਿਊਟ ਦੇ ਵਿੱਚ ਮੈਂ ਬੱਚਿਆਂ ਨੂੰ ਸਪੋਕਨ ਇੰਗਲਿਸ਼ ਤੇ ਰਾਈਟਿੰਗ ਸਕਿੱਲਸ, ਗ੍ਰਾਮਰ ਸਕਿੱਲਸ ਤੇ ਪਬਲਿਕ ਸਪੀਕਿੰਗ ਸਕਿੱਲਸ, ਪਰਸਨੈਲਿਟੀ ਡਿਵੈਲਪਮੈਂਟ ਐਂਡ ਹਾਊ ਟੂ ਅਪੀਅਰ ਇਨ ਦਾ ਇੰਟਰਵਿਊਜ਼ ਆਲਸੋ, ਇਹ ਸਾਰੀ ਚੀਜ਼ਾਂ ਦੇ ਉੱਤੇ ਜਿਹੜਾ ਹੈਗਾ ਮੈਂ ਫੋਕਸ ਕਰ ਰਹੀ ਹਾਂ।
1: ਜੀ ਦੋਸਤੋ, ਅਕਸਰ ਸਾਡੀ ਇਹ ਆਦਤ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਵੀ ਇੰਸਟੀਟਿਊਟ ਦੇ ਵਿੱਚ ਜਾਣਾ ਹੁੰਦਾ ਤਾਂ ਅਸੀਂ ਉਹਦਾ ਡੈਮੋ ਲੈਣ ਦੀ ਜ਼ਰੂਰ ਕੋਸ਼ਿਸ਼ ਕਰਦੇ ਹੁੰਦੇ ਹਾਂ, ਤਾਂ ਤੁਸੀਂ ਡੈਮੋ ਦੇ ਨਾਲ ਨਾਲ ਜਿਹੜਾ ਹੈਗਾ ਜੀ ਇੱਕ ਬਿਹਤਰੀਨ ਤੁਹਾਨੂੰ ਮੌਕਾ ਮਿਲ ਰਿਹਾ ਹੈਗਾ ਕਿ ਜਿਹੜਾ ਕੈਂਪ ਲੱਗ ਰਿਹਾ ਹੈਗਾ ਟੋਪਰਸ ਇੰਗਲਿਸ਼ ਹੱਬ ਦੇ ਵਿੱਚ, ਤੁਸੀਂ ਉਸ ਕੈਂਪ ਦੇ ਵਿੱਚ ਐਨਰੋਲ ਕਰ ਸਕਦੇ ਹੋ ਔਰ ਇੱਕ ਲੰਬਾ ਜਿਹੜਾ ਡੈਮੋ ਹੈਗਾ ਉਹ ਲੈ ਸਕਦੇ ਹੋ, ਕਿਉਂਕਿ ਇੱਥੇ ਆ 2 ਦਿਨਾਂ ਦੇ ਵਿੱਚ ਕਦੇ ਵੀ ਕੁਝ ਜ਼ਿਆਦਾ ਨਹੀਂ ਪਤਾ ਲੱਗਦਾ ਹੁੰਦਾ। ਜਦੋਂ ਤੁਸੀਂ ਜਿਹੜਾ ਇਹ 15 ਦਿਨ ਦਾ ਸਮਾਂ ਟੋਪਰਸ ਇੰਗਲਿਸ਼ ਹੱਬ ਦੇ ਵਿੱਚ ਗੁਜ਼ਾਰੋਗੇ ਤਾਂ ਤੁਹਾਨੂੰ ਇਹ ਪਤਾ ਲੱਗੂਗਾ ਕਿ ਇੱਥੇ ਸਾਨੂੰ ਕੀ ਬੈਸਟ ਮਿਲ ਰਿਹਾ, ਕੀ ਬਾਕੀਆਂ ਤੋਂ ਬਿਹਤਰੀਨ ਮਿਲ ਰਿਹਾ ਹੈਗਾ। ਸੋ ਮੈਮ, ਹੁਣ ਮੈਂ ਵਾਪਸ ਤੁਹਾਡੀ ਇੰਗਲਿਸ਼ ਸਬਜੈਕਟ ਦੇ ਉੱਪਰ ਆਉਣਾ ਚਾਹਾਂਗੀ ਕਿ ਜੋ ਅੱਜ ਕੱਲ੍ਹ ਦਾ ਸਿਸਟਮ ਚੱਲ ਰਿਹਾ, ਜੋ ਅੱਜ ਕੱਲ੍ਹ ਦਾ ਅਸੀਂ ਕਹਿ ਰਹੇ ਹਾਂ ਕਿ ਜ਼ਮਾਨਾ ਚੱਲ ਰਿਹਾ, ਉਸ ਦੇ ਵਿੱਚ ਇੰਗਲਿਸ਼ ਦੀ ਇੰਪੋਰਟੈਂਸ ਕਿੰਨੀ ਆ ਔਰ ਕਿਉਂ ਆ?
0: ਦੇਖੋ ਜੀ, ਇੰਗਲਿਸ਼ ਜਿਹੜੀ ਹੈਗੀ, ਮੇਰਾ ਮੰਨਣਾ ਹੈ ਕਿ ਇੰਗਲਿਸ਼ ਇਜ਼ ਮਦਰ ਆਫ ਆਲ ਸਬਜੈਕਟਸ, ਕਿਉਂਕਿ ਜਿਹੜੇ ਬਾਕੀ ਸਾਰੇ ਸਬਜੈਕਟਸ ਹੈਗੇ ਨੇ ਸਾਡੇ ਇੰਗਲਿਸ਼ ਮੀਡੀਅਮ ਦੇ ਵਿੱਚ ਹੈਗੇ ਨੇ, ਭਾਵੇਂ ਉਹ ਆਪਾਂ ਮੈਥਸ ਲੈ ਲਈਏ, ਸੋਸ਼ਲ ਸਟੱਡੀਜ਼ ਲੈ ਲਈਏ, ਸਾਇੰਸ ਲੈ ਲਈਏ ਜਾਂ ਕੋਈ ਹੋਰ ਸਬਜੈਕਟ ਲੈ ਲਈਏ, ਜਿਹੜੇ ਹਾਇਰ ਸਟੱਡੀਜ਼ ਹੈਗੀਆਂ ਉਹਦੇ ਵਿੱਚ ਵੀ ਬੱਚੇ ਜਿਹੜੇ ਹੈਗੇ ਨੇ ਆਪਣੇ ਹਿਊਮੈਨਿਟੀਜ਼ ਪੜ੍ਹਦੇ ਹੈਗੇ ਨੇ, ਲਾਅ ਪੜ੍ਹਦੇ ਨੇ, ਤੇ ਉਹਨਾਂ ਨੂੰ ਜਿਹੜਾ ਹੈਗਾ ਜੇ ਇੰਗਲਿਸ਼ ਦੀ ਪਕੜ ਜਿਹੜੀ ਹੈਗੀ ਹੈ ਕਮਜ਼ੋਰ ਹੋਏਗੀ, ਗ੍ਰਾਸਪ ਜਿਹੜੀ ਹੈ ਕਮਜ਼ੋਰ ਹੋਏਗੀ, ਤੇ ਆਟੋਮੈਟਿਕਲੀ ਜਿਹੜੇ ਉਹਨਾਂ ਦੀ ਕਨਸੈਪਚੁਅਲ ਅੰਡਰਸਟੈਂਡਿੰਗ ਹੈ, ਕਲੈਰਿਟੀ ਹੈ, ਉਹਦੇ ਉੱਤੇ ਬਹੁਤ ਵੱਡਾ ਪ੍ਰਭਾਵ ਪਏਗਾ। ਮੈਂ ਸਮਝਦੀ ਹਾਂ ਕਿ ਇੰਗਲਿਸ਼ ਦੀ ਜਿਹੜੀ ਹੈਗੀ ਹੈ ਬੇਸਿਕ ਅੰਡਰਸਟੈਂਡਿੰਗ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਮਸਟ ਹੈ। ਠੀਕ ਹੈ ਕਮਾਂਡ ਨਾ ਹੀ ਹੋਵੇ, ਬਟ ਦੈਨ ਇੱਕ ਬੇਸਿਕ ਤੇ ਕਨਸੈਪਚੁਅਲ ਜਿਹੜੀ ਕਲੈਰਿਟੀ ਹੈਗੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈ।
1: ਜੀ, ਔਰ ਜਦੋਂ ਅਸੀਂ ਕਿਸੇ ਵੀ ਸਬਜੈਕਟ ਨੂੰ ਸਿੱਖਣਾ ਹੁੰਦਾ, ਵੈਸੇ ਤਾਂ ਕਿਹਾ ਜਾਂਦਾ ਕਿ ਜਿਹੜੀ ਇੱਕ ਉਮਰ ਹੁੰਦੀ ਹੈ ਜਿਸ 'ਚ ਬਚਪਨ 'ਚ ਅਸੀਂ ਕਿਸੇ ਵੀ ਲੈਂਗੁਏਜ ਨੂੰ ਬਹੁਤ ਜ਼ਿਆਦਾ ਬਿਹਤਰੀਨ ਤਰੀਕੇ ਨਾਲ ਸਿੱਖ ਸਕਦੇ ਹਾਂ, ਪਰ ਕਹਿੰਦੇ ਹੁੰਦੇ ਆ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਸੋ ਹੁਣ ਮੇਰਾ ਅਗਲਾ ਸਵਾਲ ਇਹ ਹੈ ਕਿ ਜਿਸ ਸਮੇਂ ਦੇ ਉੱਪਰ ਬੱਚੇ ਇੰਗਲਿਸ਼ ਨੂੰ ਸਿੱਖਣਾ ਚਾਹ ਰਹੇ ਹੁੰਦੇ ਆ ਜਾਂ ਇੱਕ ਫੇਜ਼ ਹੁੰਦਾ ਜਿਸ ਦੇ ਵਿੱਚ ਉਹ ਸਿੱਖ ਰਹੇ ਹੁੰਦੇ ਆ, ਕਿਸ ਤਰੀਕੇ ਦੇ ਚੈਲੰਜਸ ਉਹਨਾਂ ਨੂੰ ਆਉਂਦੇ ਆ?
0: ਦੇਖੋ, ਜਿਵੇਂ ਤੁਸੀਂ ਕਿਹਾ ਹੈਗਾ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਦੇਰ ਇਜ਼ ਨੋ ਪਰਟੀਕੁਲਰ ਏਜ ਫੋਰ ਹੈਵਿੰਗ ਅ ਕਮਾਂਡ ਔਰ ਲਰਨਿੰਗ ਐਨੀ ਲੈਂਗੁਏਜ। ਹਾਂ, ਬਟ ਦੇਖਣ 'ਚ ਆਇਆ ਹੈ ਕਿ ਜਿਹੜੇ ਛੋਟੇ ਬੱਚੇ ਹੁੰਦੇ ਉਹਨਾਂ ਦਾ ਗਰੋਇੰਗ ਅਪ ਏਜ ਹੁੰਦੀ ਹੈ, ਦਿਮਾਗ ਜਿਹੜਾ ਹੁੰਦਾ ਉਹਨਾਂ ਦਾ ਬਹੁਤ ਫਰਟਾਈਲ ਹੁੰਦਾ ਹੈਗਾ, ਤੇ ਉਹ ਬਹੁਤ ਸਾਰੀ ਲੈਂਗੁਏਜਿਸ ਜਿਹੜੀਆਂ ਹੈਗੀਆਂ ਨੇ ਉਸ ਏਜ ਦੇ ਵਿੱਚ ਸਿੱਖ ਸਕਦੇ ਹੈਗੇ ਨੇ। ਤੇ ਜੇ ਇੰਗਲਿਸ਼ ਨੂੰ ਆਪਾਂ ਜਿਵੇਂ ਹੈ ਲੋਅਰ ਕਲਾਸਿਸ ਦੇ ਵਿੱਚ ਹੀ ਜੇ ਆਪਾਂ ਦਾ ਬੇਸ ਸਟਰੋਂਗ ਕਰ ਲਈਏ ਤੇ ਭਵਿੱਖ ਦੇ ਵਿੱਚ ਜਿਹੜੀ ਇਹਦੀ ਇਮਾਰਤ ਹੈਗੀ ਆ ਉਹ ਬਹੁਤ ਜ਼ਿਆਦਾ ਹੈਗੀ ਆ। ਅ ਸਟਰੋਂਗ ਬਿਲਡਿੰਗ ਵਿਲ ਕੈਨ ਓਨਲੀ ਸਟੈਂਡ ਔਨ ਸਟਰੋਂਗ ਐਂਡ ਫਰਮ ਫੁਟਿੰਗ ਐਂਡ ਫਾਊਂਡੇਸ਼ਨ। ਠੀਕ ਹੈ, ਪਰ ਜਿਹੜੇ ਹਾਊ ਐਵਰ ਜਿਹੜੇ ਹੈਗੇ ਵੱਡੇ ਲੋਕ ਵੀ ਜਿਹੜੇ ਹੈਗੇ ਨਿਰਾਸ਼ ਨਾ ਹੋਣ, ਕੋਈ ਪ੍ਰੋਫੈਸ਼ਨਲਸ ਹੁੰਦੇ ਨੇ ਕਈ ਵਾਰੀ ਜਾਂ ਕਈ ਹੋਰ ਜਿਹੜੀ ਜਿਵੇਂ ਹਾਊਸ ਵਾਈਫਸ ਹੁੰਦੀਆਂ ਨੇ ਜਾਂ ਕੋਈ ਹੋਰ ਪ੍ਰੋਫੈਸ਼ਨਲਸ ਹੁੰਦੇ ਨੇ, ਉਹਨਾਂ ਨੂੰ ਲੋੜ ਪੈਂਦੀ ਰਹਿੰਦੀ ਹੈ ਇੰਗਲਿਸ਼ ਲੈਂਗੁਏਜ ਦੀ। ਦੇ ਆਰ ਆਲਸੋ ਮੋਸਟ ਵੈਲਕਮ ਟੂ ਐਨਰੋਲ ਦੈਮਸੈਲਵਸ ਐਂਡ ਦੇ ਸ਼ੁਡ ਨਾਟ ਫੀਲ ਹੈਜ਼ੀਟੈਂਟ ਕਿ ਹਾਂ ਵੀ ਜੇ ਮੈਂ ਹੁਣ ਸਿੱਖਾਂਗੀ ਤੇ ਲੋਕ ਮੈਨੂੰ ਕੀ ਕਹਿਣਗੇ। ਨਹੀਂ, ਦੇ ਮਸਟ ਕਮ ਫੋਰਵਰਡ ਐਂਡ ਦੇ ਮਸਟ ਅਵੇਲ ਦ ਰਾਈਟ ਓਪਰਚੁਨਿਟੀ, ਐਂਡ ਆਈ ਥਿੰਕ ਐਟ ਮਾਈ ਇੰਸਟੀਚਿਊਟ ਆਈ ਐਮ ਪ੍ਰੋਵਾਈਡਿੰਗ ਦੈਟ ਕਾਇੰਡ ਆਫ ਓਪਰਚੁਨਿਟੀ।
1: ਜੀ, ਸੋ ਮੈਮ, ਜਦੋਂ ਅਸੀਂ ਕੋਈ ਵੀ ਚੀਜ਼ ਸ਼ੁਰੂ ਕਰਦੇ ਹਾਂ ਤਾਂ ਸਾਨੂੰ ਕਿਤੇ ਨਾ ਕਿਤੇ ਨਾ, ਕਿਉਂਕਿ ਇਹ ਹਿਊਮਨ ਟੈਂਡੈਂਸੀ ਹੈ ਕਿ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਤਾਂ ਸਾਨੂੰ ਰਿਜ਼ਲਟ ਦੀ ਚਿੰਤਾ ਹੁੰਦੀ ਹੈ ਔਰ ਇਹ ਵੀ ਹੁੰਦਾ ਕਿ ਕਿੰਨੇ ਸਮੇਂ ਦੇ ਵਿੱਚ ਸਾਨੂੰ ਰਿਜ਼ਲਟ ਮਿਲ ਜੂਗਾ। ਸੋ ਹੁਣ ਮੇਰਾ ਅਗਲਾ ਸਵਾਲ ਇਹ ਹੈ ਕਿ ਜਦੋਂ ਕੋਈ ਵੀ ਬੱਚਾ ਜਾਂ ਜਿਹੜਾ ਵੱਡਾ ਹੈਗਾ ਉਹ ਇੰਗਲਿਸ਼ ਸਿੱਖਣ ਦੀ ਸ਼ੁਰੂਆਤ ਕਰਦਾ ਹੈ ਤਾਂ ਕਿੰਨੇ ਟਾਈਮ ਦੇ ਵਿੱਚ ਉਹ ਫਲੂਐਂਟ ਹੋ ਜਾਂਦਾ ਹੈਗਾ?
0: ਦੇਖੋ, ਮਿਰੇਕਲਸ ਤਾਂ ਹੁੰਦੇ ਨਹੀਂ ਹੈਗੇ, ਕੋਈ ਵੀ ਆਪਾਂ ਕੰਮ ਸਿੱਖਦੇ ਹੈਗੇ ਹਾਂ ਹੌਲੀ ਹੌਲੀ ਦੇ ਨਾਲ, ਸਟੈਪ ਬਾਏ ਸਟੈਪ ਜਿਹੜਾ ਹੈਗਾ ਅਸੀਂ ਸਿੱਖਦੇ ਹੈਗੇ ਹਾਂ। ਸੋ ਮੇਰੇ ਕੋਲ ਕੋਈ ਮੈਜਿਕ ਵਾਂਡ ਤਾਂ ਹੈ ਨਹੀਂ, ਤੇ ਠੀਕ ਹੈ ਨਾ, ਦੇਰ ਹੈਜ਼ ਟੂ ਬੀ ਪਾਰਟੀਸੀਪੇਸ਼ਨ ਫਰੋਮ ਦਾ ਲਰਨਰ ਸਾਈਡ ਆਲਸੋ। ਪਾਰਟੀਸੀਪੇਸ਼ਨ ਲਰਨਰ ਦੀ ਵੀ ਹੋਏਗੀ, ਉਹਦੀ ਕੀਨਨੈਸ ਵੀ ਹੋਏਗੀ, ਉਹਦੀ ਈਗਰਨੈਸ ਹੋਏਗੀ, ਜਿੰਨਾ ਉਹ ਆਪਣਾ ਸਿੱਖਣਾ ਚਾਹੇਗਾ, ਜਿੰਨਾ ਉਹ ਚਾਹਵਾਨ ਹੋਏਗਾ ਉਨਾ ਉਹ ਸਿੱਖ ਲਏਗਾ। ਰੈਸਟ ਜਿਹੜਾ ਹੈਗਾ ਇੱਥੇ 1 ਘੰਟੇ ਦੀ ਕਲਾਸ ਲਗਾ ਕੇ ਜਾਂ 2 ਘੰਟੇ ਦੀ ਕਲਾਸ ਲਗਾ ਕੇ ਜੇ ਆਪਾਂ ਘਰ ਜਾ ਕੇ ਇਹਦੀ ਪ੍ਰੈਕਟਿਸ ਨਹੀਂ ਕਰਾਂਗੇ, ਇਹਨੂੰ ਪ੍ਰੈਕਟਿਸ ਨਹੀਂ ਕਰਾਂਗੇ ਅਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ, ਆਪਣੇ ਸੋਸ਼ਲ ਸਰਕਲ ਦੇ ਵਿੱਚ, ਜਾਂ ਆਫਕੋਰਸ ਸਾਨੂੰ ਕੋਈ ਜੇ ਨਹੀਂ ਵੀ ਮਿਲਦਾ ਪਿਆ ਆਪਣਾ ਕੋਈ ਗੱਲਬਾਤ ਕਰਨ ਦੇ ਵਾਸਤੇ, ਭਾਸ਼ਾ ਦਾ ਯੂਜ਼ ਕਰਨ ਵਾਸਤੇ, ਆਫਕੋਰਸ ਮਿਰਰ ਇਜ਼ ਦਾ ਬੈਸਟ ਫਰੈਂਡ ਆਫ ਆਵਰਸ। ਅਸੀਂ ਆਪਣੀ ਜਿਹੜੀ ਹੈਗੇ ਆ ਮਿਰਰ ਤੇ ਖੜੇ ਹੋ ਕੇ ਵੀ ਜਿਹੜਾ ਹੈਗਾ ਅਸੀਂ ਇੱਕ ਆਪਣਾ ਡਾਇਲੋਗ ਫਾਰਮ 'ਚ ਜਿਹੜਾ ਹੈਗਾ ਅਸੀਂ ਗੱਲਬਾਤ ਕਰ ਸਕਦੇ ਹਾਂ ਤੇ ਉਸ ਲੈਂਗੁਏਜ ਦੀ ਪ੍ਰੈਕਟਿਸ ਕਰ ਸਕਦੇ ਹਾਂ। ਵੀ ਇਹਦੇ ਨਾਲ ਜਿਹੜਾ ਹੈਗਾ ਅਸੀਂ ਵੱਧ ਤੋਂ

0: ਬੜਾ ਦੇਖਣ ਨੂੰ ਮਿਲਿਆ ਹੈਗਾ ਕਿ ਇੰਗਲਿਸ਼ ਬੋਲਣ ਤੋਂ ਬੱਚੇ ਡਰਦੇ ਆ, ਔਰ ਖਾਸ ਕਰਕੇ ਉਹ ਜਿਨ੍ਹਾਂ ਦਾ ਬੈਕਗ੍ਰਾਉਂਡ ਜਿਹੜਾ ਹੈਗਾ ਐਸੇ ਸਕੂਲਸ ਤੋਂ ਨਹੀਂ ਹੈਗਾ ਜਿੱਥੇ ਇੰਗਲਿਸ਼ ਨੂੰ ਮੇਨ ਤੌਰ ਤੇ ਪੜ੍ਹਾਇਆ ਜਾਂਦਾ ਜਾਂ ਸਿਖਾਇਆ ਜਾਂਦਾ ਜਾਂ ਬੋਲਿਆ ਜਾਂਦਾ ਹੈਗਾ, ਤਾਂ ਉਸ ਡਰ ਨੂੰ ਜਾਂ ਉਸ ਹੈਜੀਟੇਸ਼ਨ ਨੂੰ ਖਤਮ ਕਰਨ ਵਾਸਤੇ ਚੋਪਰਸ ਇੰਗਲਿਸ਼ ਸ਼ਬਦ ਕੀ ਕਰਦਾ?
1: ਦੇਖੋ, ਵੀ ਗਿਵ ਦੈਮ ਇਨਵਾਇਰਨਮੈਂਟ ਟੂ ਸਪੀਕ ਇਨ ਦੈਟ ਲੈਂਗੁਏਜ, ਵੀ ਅਲਾਓ ਦੈਮ ਟੂ ਮੇਕ ਐਂਪਲ ਮਿਸਟੇਕਸ, ਮਿਸਟੇਕਸ ਕਰਨਗੇ ਤੇ ਉਸ ਮਿਸਟੇਕਸ ਤੋਂ ਹੀ ਸਿੱਖਣਗੇ, ਜੇ ਆਪਾਂ ਬੋਲਾਂਗੇ ਹੀ ਨਹੀਂ, ਹੈਜੀਟੇਟ ਕਰਦੇ ਰਹਾਂਗੇ, ਤੇ ਉਹ ਫਿਰ ਬੱਚਾ ਨਹੀਂ ਸਿੱਖ ਪਾਏਗਾ। ਜਿਹੜਾ ਫਸਟ ਆਫ ਆਲ ਜਿਹੜਾ ਉਹਦਾ ਮੈਂਟਲ ਬਲੌਕ ਹੈਗਾ, ਉਹਨੂੰ ਜਿਹੜਾ ਹੈਗਾ ਰਿਮੂਵ ਕਰਨਾ ਬਹੁਤ ਜ਼ਰੂਰੀ ਹੈ। ਉਹਨੂੰ ਕੰਫਰਟੇਬਲ ਬਿਠਾਉਣਾ, ਉਹਨੂੰ ਆਪਣਾ ਐਟ ਈਜ਼ ਕਰਨਾ, ਉਹਨੂੰ ਬਹੁਤ ਜ਼ਰੂਰੀ ਹੈ। ਜਦ ਬੱਚਾ ਜਿਹੜਾ ਹੈਗਾ ਉਹਦਾ ਅਸੀਂ ਫੇਥ ਵਿਨ ਕਰ ਲਾਂਗੇ, ਕੌਨਫੀਡੈਂਸ ਬਿਲਡ ਕਰ ਲਾਂਗੇ, ਤਾਂ ਨੈਚੁਰਲੀ ਓਪਨ ਅਪ ਹੋਏਗਾ ਹੌਲੀ ਹੌਲੀ ਬੱਚਾ। ਤੇ ਆਪਾਂ ਉਹਨੂੰ ਇੱਕ ਸਮਾਲ ਐਕਸਪ੍ਰੈਸ਼ਨਸ ਐਂਡ ਸਮਾਲ ਸੈਂਟੈਂਸਿਸ, ਸਿੰਪਲ ਸੈਂਟੈਂਸਿਸ ਤੋਂ ਸ਼ੁਰੂਆਤ ਕਰਾਂਗੇ। ਜਦੋਂ ਹੌਲੀ ਹੌਲੀ ਜਿਹੜਾ ਹੈ

0: ਹੌਲੀ ਹੌਲੀ ਬੱਚਾ, ਤੇ ਆਪਾਂ ਉਹਨੂੰ ਇੱਕ ਸਮਾਲ ਐਕਸਪ੍ਰੈਸ਼ਨਸ ਐਂਡ ਸਮਾਲ ਸੈਂਟੈਂਸਿਸ, ਸਿੰਪਲ ਸੈਂਟੈਂਸਿਸ ਤੋਂ ਸ਼ੁਰੂਆਤ ਕਰਾਂਗੇ। ਜਦੋਂ ਹੌਲੀ ਹੌਲੀ ਜਿਹੜਾ ਹੈਗਾ ਬੱਚਾ ਸਿੱਖੇਗਾ, ਬੋਲੇਗਾ, ਤਾਂ ਉਹਨੂੰ ਹੌਲੀ ਹੌਲੀ ਆਪਣੇ ਉੱਤੇ ਕੌਨਫੀਡੈਂਸ ਵੀ ਡਿਵੈਲਪ ਹੋਏਗਾ। ਇਹਦੇ ਨਾਲ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦੇਣਾ ਆਪਾਂ ਚਾਹਾਂਗੀ ਕਿ ਕੋਈ ਆਪਾਂ ਜਿਵੇਂ ਗੱਡੀ ਚਲਾਉਣਾ ਸਿੱਖਦੇ ਹਾਂ, ਠੀਕ ਹੈ, ਅਸੀਂ ਗੱਡੀ ਦੀ ਮਕੈਨਿਕ ਸਿੱਖ ਲੈਂਦੇ ਹਾਂ, ਸਾਨੂੰ ਇੱਕ ਜਿਹੜਾ ਬੰਦਾ ਹੁੰਦਾ ਡਰਾਈਵਿੰਗ ਸਕੂਲ 'ਚ ਬੈਠ ਕੇ ਅਸੀਂ ਜੁਆਇਨ ਕਰਕੇ ਅਸੀਂ ਡਰਾਈਵਿੰਗ ਸਿੱਖਦੇ ਹੈਗੇ ਹਾਂ, ਬਟ ਉਹ 15 ਦਿਨ ਦਾ ਹੀ ਕੈਪਸੂਲ ਕੋਰਸ ਹੁੰਦਾ ਹੈ। ਉਸ ਤੋਂ ਬਾਅਦ ਕੀ ਹੁੰਦਾ, ਸਾਡੀ ਆਪਣੀ ਪ੍ਰੈਕਟਿਸ ਹੈ। ਜਿੰਨਾ ਅਸੀਂ ਪ੍ਰੈਕਟਿਸ ਕਰਾਂਗੇ, ਜਿੰਨਾ ਅਸੀਂ ਵੱਧ ਤੋਂ ਵੱਧ ਡਿਫਰੈਂਟ ਰੋਡ ਕੰਡੀਸ਼ਨਸ ਦੇ ਵਿੱਚ ਗੱਡੀ ਡਰਾਈਵ ਕਰਾਂਗੇ, ਉਸੇ ਤਰ੍ਹਾਂ ਲੈਂਗੁਏਜ ਦਾ ਵੀ ਉਹੀ ਰੋਲ ਹੈਗਾ। ਜਿੰਨਾ ਅਸੀਂ ਵੱਧ ਤੋਂ ਵੱਧ ਉਹਨੂੰ ਯੂਜ਼ ਕਰਾਂਗੇ, ਲਰਨ ਕਰਾਂਗੇ, ਐਂਡ ਵੀ ਵਿਲ ਹੈਵ ਐਨ ਓਪਨ ਮਾਈਂਡ ਫੋਰ ਲਰਨਿੰਗ। ਸੋ ਡੇਲੀ ਦੇ ਡੇਲੀ ਜਿਹੜਾ ਹੈਗਾ ਅਸੀਂ ਨਵੇਂ ਵਰਡਸ ਆਪਣੀ ਵੋਕੈਬਲਰੀ ਦੇ ਵਿੱਚ ਐਡ ਕਰਦੇ ਰਹੋ
1: ਜੀ। ਇਸ ਲਈ ਕਿਹਾ ਜਾਂਦਾ ਹੈ ਕਿ ਜਿਹੜੀਆਂ ਗਲਤੀਆਂ ਹੁੰਦੀਆਂ ਹੈਗੀਆਂ ਉਹ ਕਿਤੇ ਨਾ ਕਿਤੇ ਇੱਕ ਫਾਊਂਡੇਸ਼ਨ, ਇੱਕ ਨੀਂਹ ਤਿਆਰ ਕਰਦੀਆਂ ਸਾਡੀ ਸਫਲਤਾ ਦੀ। ਤੇ ਜੇਕਰ ਤੁਸੀਂ ਇਹ ਨੀਂਹ ਔਰ ਇੱਕ ਬਿਹਤਰੀਨ ਇਮਾਰਤ ਇੰਗਲਿਸ਼ ਸਬਜੈਕਟ ਦੇ ਵਿੱਚ ਆਪਣੇ ਬੱਚੇ ਦੀ ਜਾਂ ਫਿਰ ਆਪਣੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਹੁੰਚ ਸਕਦੇ ਹੋ ਜੀ ਟ੍ਰੋਪਰਸ ਇੰਗਲਿਸ਼ ਸ਼ਬ ਟੀ ਪੁਆਇੰਟ ਭਾਗੂ ਰੋਡ ਫਸਟ ਫਲੋਰ ਬਠਿੰਡਾ। ਤੇ ਕੰਟੈਕਟ ਨੰਬਰ ਹੈ ਜੀ 9876777323, ਯਾਨੀ ਕਿ 9876777332। ਇਸ ਦੇ ਨਾਲ ਇੱਕ ਹੋਰ ਨੰਬਰ ਹੈ 9877132405, ਯਾਨੀ ਕਿ 9877132405। ਸੋ ਮੈਮ, ਹੁਣ ਵਾਪਸ ਅਸੀਂ ਜਿਹੜਾ ਹੈਗਾ ਦੁਬਾਰਾ ਤੁਹਾਡੇ ਕੈਂਪ ਦੇ ਉੱਪਰ ਜਾਣਾ ਚਾਹਾਂਗੇ ਕਿ ਕਿਹੜੀਆਂ ਐਸੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਟ੍ਰੋਪਰਸ ਇੰਗਲਿਸ਼ ਹੱਬ ਦੇ ਇਸ ਕੈਂਪ ਦੇ ਵਿੱਚ ਤੁਸੀਂ ਬੱਚਿਆਂ ਨੂੰ ਪ੍ਰੋਵਾਈਡ ਕਰਨ ਜਾ ਰਹੇ ਹੋ, ਜਿਹੜੀਆਂ ਕਿ ਨੋਰਮਲ ਅਸੀਂ ਜਿਹੜੀ ਜ਼ਿੰਦਗੀ ਦੇ ਵਿੱਚ ਨਹੀਂ ਸਾਡੇ ਬੱਚਿਆਂ ਨੂੰ ਦੇਖਣ ਨੂੰ ਮਿਲਦੀਆਂ, ਇਹ ਸਿੱਖਣ ਨੂੰ ਮਿਲਦੀਆਂ?
0: ਦੇਖੋ, ਜਿਹੜੇ ਬੱਚੇ ਸਕੂਲ ਗੋਇੰਗ ਹੈਗੇ ਨੇ ਉਹਨਾਂ ਨੂੰ ਜਿਹੜਾ ਹੈਗਾ ਆਪਣਾ ਸਕੂਲ ਦੇ ਵਿੱਚ ਹੋਰ ਵੀ ਐਕਟੀਵਿਟੀਜ਼ ਹੁੰਦੀਆਂ ਨੇ, ਟੀਚਰਸ ਦੇ ਉੱਤੇ ਹੋਰ ਵੀ ਪ੍ਰੈਸ਼ਰ ਹੁੰਦਾ ਹੈ ਕਿ ਸਿਲੇਬਸ ਕੰਪਲੀਟ ਕਰਨਾ ਹੈ ਤੇ ਬਾਕੀ ਹੋਰ ਕਰਿਕੁਲਰ ਐਕਟੀਵਿਟੀਜ਼ ਦੇ ਵਿੱਚ ਵੀ ਹਿੱਸਾ ਦੇਣਾ ਹੈ। ਬਟ ਹੇਅਰ ਐਟ ਮਾਈ ਟੋਪਰਸ ਇੰਗਲਿਸ਼ ਹੱਬ ਮੈਂ ਇਸ ਚੀਜ਼ ਨੂੰ ਇਨਸ਼ੋਰ ਕਰ ਰਹੀ ਹਾਂ ਕਿ ਇਸ ਕੈਂਪ ਦੇ ਵਿੱਚ ਮੈਂ ਬੱਚਿਆਂ ਨੂੰ ਉਹ ਸਭ ਦੇ ਸਕਾਂ ਜਿਹੜੇ ਕਿ ਉਹ ਐਵਰੀ ਡੇ ਲਰਨਿੰਗ ਦੇ ਵਿੱਚ ਉਹ ਮਿਸ ਆਊਟ ਕਰ ਰਹੇ ਹੈਗੇ ਨੇ। ਬੱਚਿਆਂ ਨੂੰ ਜਿੰਨਾ ਹੈ ਜਿੰਨਾ ਮਰਜ਼ੀ ਆਪਾਂ ਸਕੂਲ 'ਚ ਪੜਾਇਆ ਹੋਵੇ ਗ੍ਰਾਮਰ, ਫਿਰ ਵੀ ਜਿਹੜੇ ਬੱਚੇ ਹੈਗੇ ਨੇ ਜਿਹੜੀ ਬੇਸਿਕ ਨੁਆਂਸਿਸ ਹੈਗੀਆਂ ਨੇ ਗ੍ਰਾਮਰ ਦੀਆਂ ਉਹ ਬੱਚੇ ਨਹੀਂ ਸਿੱਖ ਪਾਉਂਦੇ ਹੈਗੇ। ਸੋ ਮੇਰਾ ਜਿਹੜਾ ਐਮਫੋਸਿਸ ਰਹੇਗਾ ਉਹਨਾਂ ਦਾ ਬੇਸਿਕ ਗ੍ਰਾਮਰ ਸਕਿੱਲਸ ਨੂੰ ਹੋਨ ਅਪ ਕਰਨਾ ਹੋਏਗਾ, ਐਂਡ ਦੈਨ ਉਸ ਤੋਂ ਬਾਅਦ ਜਿਹੜੀ ਗ੍ਰਾਮਰ ਹੈਗੀ ਉਹਦੀ ਇੰਪਲੀਮੈਂਟੇਸ਼ਨ, ਉਹਦਾ ਯੂਜੇਜ ਪਾਰਟ ਹੋਏਗਾ, ਦੈਨ ਬੱਚਿਆਂ ਨੂੰ ਜਿਹੜਾ ਹੈਗਾ ਰੀਡਿੰਗ ਦੇ ਨਾਲ ਜਾਣੂ ਕਰਾਇਆ ਜਾਏਗਾ, ਵੋਕੈਬਲਰੀ ਬਿਲਡਿੰਗ ਅਪ ਹੋਏਗੀ। ਬਿਕੋਜ਼ ਬੇਸਿਕਲੀ ਬੋਲਣ ਵਾਸਤੇ ਬੰਦੇ ਨੂੰ ਕੀ ਚਾਹੀਦੇ ਨੇ? ਸ਼ਬਦ ਚਾਹੀਦੇ ਨੇ, ਠੀਕ ਹੈ। ਸ਼ਬਦ ਹੋਣਗੇ ਤਾਂ ਹੀ ਜਿਹੜਾ ਹੈਗਾ ਅਸੀਂ ਆਪਣੀ ਗੱਲਬਾਤ ਜਿਹੜੀ ਹੈਗੀ ਹੈ ਅਸੀਂ ਬੜੇ ਸੁਚੱਜੇ ਤੌਰ ਦੇ ਉੱਤੇ ਆਪਣੇ ਗੱਲ ਨੂੰ ਅੱਗੇ ਵਧਾ ਸਕਾਂਗੇ।
1: ਸੋ ਦੋ ਪਾਰਟਸ ਅਸੀਂ ਕਹਿ ਸਕਦੇ ਹਾਂ ਕਿ ਇੰਗਲਿਸ਼ ਸਬਜੈਕਟ ਤੇ ਹੈਗੇ। ਇੱਕ ਤਾਂ ਜਿਹੜਾ ਗ੍ਰਾਮਰ ਹੈ ਕਿਸੇ ਵੀ ਭਾਸ਼ਾ ਦੀ ਜਿਹੜੀ ਕਹਿ ਸਕਦੇ ਹਾਂ ਅਸੀਂ ਫਾਊਂਡੇਸ਼ਨ ਹੁੰਦੀ ਹੈ, ਔਰ ਦੂਜੀ ਵੱਡੀ ਚੀਜ਼ ਹੈਗੀ ਕਮਿਊਨੀਕੇਸ਼ਨ ਸਕਿੱਲਸ। ਸੋ ਬੇਸਿਕਲੀ ਤੁਸੀਂ ਗ੍ਰਾਮਰ ਤੋਂ ਸ਼ੁਰੂਆਤ ਕਰਕੇ ਕਮਿਊਨੀਕੇਸ਼ਨ ਸਕਿੱਲਸ ਤੱਕ ਪਹੁੰਚਣ ਦੀ ਗੱਲ ਕਰ ਰਹੇ ਹੋ। ਸੋ ਮੈਮ, ਉਸ ਦੇ ਵਿੱਚ ਬਹੁਤ ਸਾਰੇ ਤਰੀਕੇ ਹੁੰਦੇ। ਤੁਸੀਂ ਹੁਣੇ ਕਿਹਾ ਕਿ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਹੈਗਾ ਉਹ ਅਸੀਂ ਜਿਹੜਾ ਚਲਾਵਾਂਗੇ ਜਿਹਦੇ ਨਾਲ ਕਮਿਊਨੀਕੇਸ਼ਨ ਸਕਿੱਲਸ ਬਿਹਤਰੀਨ ਹੋਣਗੀਆਂ। ਸੋ ਮੈਮ, ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਅੱਜ AI ਦੇ ਤਰੀਕੇ ਨਾਲ ਵੀ ਜਿਹੜਾ ਹੈਗਾ ਬਹੁਤ ਸਾਰੇ ਸਾਨੂੰ ਐਪਸ ਦਿਖ ਰਹੀਆਂ ਹੈਗੀਆਂ ਜਿਹੜੀਆਂ ਕਿ ਇਹ ਕਹਿ ਰਹੀਆਂ ਕਿ ਤੁਸੀਂ ਜਿਹੜਾ ਹੈ AI ਦੇ ਨਾਲ ਗੱਲ ਕਰੋ ਤੇ ਉਹਦੇ ਨਾਲ ਤੁਹਾਡੀਆਂ ਜਿਹੜੀਆਂ ਇੰਗਲਿਸ਼ ਸਕਿੱਲਸ ਹੈਗੀਆਂ ਬਿਹਤਰੀਨ ਹੋਣਗੀਆਂ ਉਹਦੇ ਚ, ਤੇ ਜਿਹੜਾ ਟੋਪਰਸ ਇੰਗਲਿਸ਼ ਸ਼ਬਦ ਜੋ ਉਪਰਾਲਾ ਕਰ ਰਿਹਾ ਹੈਗਾ ਉਸ ਦੇ ਵਿੱਚ ਜਿਹੜਾ ਹੈਗਾ ਅਸੀਂ ਕਿਸ ਤਰੀਕੇ ਨਾਲ ਚੋਣ ਕਰੀਏ ਕਿ ਕਿਹੜੀ ਚੀਜ਼ ਬਿਹਤਰੀਨ ਹੋਊਗੀ?
0: ਦੇਖੋ, AI ਜਿਹੜੀ ਹੈਗੀ ਹੈ ਉਹ ਇੱਕ ਇਸੈਂਸ਼ੀਅਲ ਚੀਜ਼ ਬਣ ਚੁੱਕੀ ਹੈ ਸਾਡੇ ਅੱਜ ਦੇ ਜੀਵਨ ਦੇ ਵਿੱਚ, ਤੇ ਉਹਦੇ ਉੱਤੇ ਐਕਸਟ੍ਰੀਮ ਡਿਪੈਂਡੈਂਸੀ ਵੀ ਠੀਕ ਨਹੀਂ ਹੈਗੀ। ਗੱਲ ਹੈਗੀ ਹੈ ਕਿ ਜਿੱਥੇ ਅਸੀਂ ਅੜ ਜਾਈਏ, ਰੁਕ ਜਾਈਏ, ਜਾਂ ਜਿੱਥੇ ਅਸੀਂ ਚੀਜ਼ ਨੂੰ ਆਪਾਂ ਕੋਈ ਅੱਛੀ ਤਰੀਕੇ ਨਾਲ, ਬਿਹਤਰ ਤਰੀਕੇ ਨਾਲ ਪ੍ਰੈਜੈਂਟ ਕਰਨਾ ਚਾਹੁੰਦੇ ਹਾਂ, ਉੱਥੇ ਅਸੀਂ AI ਦਾ ਸਹਾਰਾ ਲੈ ਸਕਦੇ ਹਾਂ। ਬਟ ਅਲਟੀਮੇਟਲੀ AI ਵੀ ਜਿਹੜਾ ਹੈਗਾ ਇੱਕ ਹਿਊਮਨ ਕਮਾਂਡ ਦੇ ਉੱਤੇ ਚੱਲਦਾ ਹੈਗਾ। ਜੇ ਸਾਡੀ ਕਮਾਂਡ ਹੀ ਫਾਲਟੀ ਹੋਏਗੀ ਜਾਂ ਕੋਈ ਹੇਜ਼ੀ ਹੋਏਗੀ, ਵੇਗ ਜਿਹੀ ਹੋਏਗੀ, ਤੇ ਜਿਹੜਾ ਸਾਨੂੰ ਰਿਸਪੋਂਸਿਸ ਵੀ ਹੋਣਗੇ ਉਹ ਵੀ ਸਾਨੂੰ ਵੇਗ ਜਿਹੇ ਹੀ ਮਿਲਣਗੇ ਸਾਨੂੰ। ਸੇ ਉਹਦੇ ਵਾਸਤੇ ਵੀ ਜਿਹੜਾ ਹੈਗਾ ਸਾਨੂੰ ਲੈਂਗੁਏਜ ਦੇ ਉੱਤੇ ਪਕੜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ।
1: ਜੇਕਰ ਤੁਸੀਂ ਰਿਸਪੋਂਸਿਸ ਬਿਲਕੁਲ ਕਲੀਅਰ ਚਾਹੁੰਦੇ ਹੋ ਤਾਂ ਤੁਸੀਂ ਪਹੁੰਚ ਸਕਦੇ ਹੋ ਟ੍ਰੋਪਰਸ ਇੰਗਲਿਸ਼ ਸ਼ਬ 30 ਪੁਆਇੰਟ ਭਾਗੂ ਰੋਡ ਫਸਟ ਫਲੋਰ ਬਠਿੰਡਾ, ਤੇ ਨੰਬਰ ਹੈ ਜੀ 9876777323, ਨਾਲ ਹੀ ਹੈ 9877132405। ਸੋ ਮੈਮ, ਹੁਣ ਜਿਹੜਾ ਹੈਗਾ ਮੈਂ ਕੈਂਪ ਦੀਆਂ ਟਾਈਮਿੰਗਸ ਦੀ ਬਾਰੇ ਜ਼ਰੂਰ ਜਾਣਨਾ ਚਾਹਾਂਗੀ ਕਿ ਕੈਂਪ ਦੀਆਂ ਕਿਹੜੀਆਂ ਟਾਈਮਿੰਗਸ ਆ, ਜਿਹੜੇ ਨਾਰਮਲ ਸਲੋਟਸ ਚੱਲ ਰਹੇ ਆ, ਬੈਚਸ ਚੱਲ ਰਹੇ ਆ, ਉਹਨਾਂ ਦੀਆਂ ਟਾਈਮਿੰਗਸ ਕੀ ਹੈਗੀਆਂ?
0: ਦੇਖੋ, ਕੈਂਪ ਦੀ ਜਿਹੜੀ ਟਾਈਮਿੰਗਸ ਹੈਗੀਆਂ ਨੇ ਉਹ 10 AM to 12 PM ਰੱਖਿਆ ਗਿਆ ਹੈਗਾ। ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਟਾਈਮਿੰਗ, ਬਾਕੀ ਅਦਰ ਬੈਚਸ ਜਿਹੜੇ ਚੱਲ ਰਹੇ ਹੈਗੇ ਨੇ ਉਹ ਉਸ ਤੋਂ ਬਾਅਦ ਸ਼ੁਰੂ ਹੋਣਗੇ, ਉਹ ਦੈਟ ਇਜ਼ ਫਰੋਮ 12 to 2, ਐਂਡ ਦੈਨ ਆਫਟਰ ਦੈਟ ਦੇਰ ਇਜ਼ ਅ 1 hour ਗੈਪ, ਐਂਡ ਦੈਨ ਆਫਟਰ ਦੈਟ ਆਪਣਾ ਜਿਹੜਾ ਹੈਗਾ 4 o'clock to 6 o'clock ਜਿਹੜੇ ਨਾਰਮਲ ਬੈਚਸ ਚੱਲ ਰਹੇ ਹੈਗੇ ਨੇ।
1: ਤੁਸੀਂ ਮੈਮ ਆਪਣੀ ਗੱਲਬਾਤ ਚ ਕਿਹਾ ਸੀਗਾ ਕਿ ਜਿਹੜਾ ਕਿਸੇ ਵੀ ਏਜ ਗਰੁੱਪ ਦਾ ਇਨਸਾਨ ਹੈਗਾ ਉਹ ਤੁਹਾਡੇ ਬੈਚਸ ਨੂੰ ਜੁਆਇਨ ਕਰ ਸਕਦਾ ਹੈਗਾ। ਸੋ ਮੇਰਾ ਸਵਾਲ ਹੁਣ ਇੱਥੇ ਇਹ ਹੈ ਕਿ ਕਿਸ ਕਿਸ ਏਜ ਗਰੁੱਪ ਨੂੰ ਕਿਹੜੇ ਕਿਹੜੇ ਜਿਹੜੇ ਕੋਰਸਿਸ ਹੈਗੇ ਉਹ ਤੁਸੀਂ ਆਫਰ ਕਰ ਰਹੇ ਹੋ?

0: ਲਾਈਕ ਜਿਹੜੇ ਸਟੂਡੈਂਟਸ ਹੈਗੇ ਉਹਨਾਂ ਨੂੰ ਤਾਂ ਓਬਵੀਅਸਲੀ ਜਿਹੜੇ ਕਰੀਕੁਲਮ ਦੇ ਕੋਰਸਿਸ ਹੋਣਗੇ ਉਹੀ ਹੋਣਗੇ, ਜਿਹੜੇ ਜਿਹੜਾ ਹੈਗਾ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਨੂੰ ਕਵਰ ਕਰਨਾ ਚਾਹ ਰਹੇ ਆ ਜਾਂ ਕਮਿਊਨੀਕੇਸ਼ਨ ਆਪਣੀ ਨੂੰ ਬਿਹਤਰ ਬਣਾਉਣਾ ਚਾਹ ਰਹੇ ਹੈਗੇ ਆ, ਉਹਨਾਂ ਲਈ ਕਿਹੜੇ ਕੋਰਸਿਸ ਅਵੇਲੇਬਲ ਹੈ?
1: ਸੀ ਬੇਸਿਕਲੀ ਜਿਹੜੀ ਕਮਿਊਨੀਕੇਸ਼ਨ ਹੈਗੀ ਹੈ ਦੈਟ ਇਜ਼ ਦੀ ਫੰਕਸ਼ਨਲ ਐਸਪੈਕਟ ਆਫ ਐਨੀ ਲੈਂਗੁਏਜ, ਤੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਹੈਗਾ ਅਫਕੋਰਸ ਗ੍ਰਾਮਰ ਦੇ ਤੇ ਜਿਹੜੀ ਹੈਗੀ ਹੈ ਯੂਜਿਜ ਇਸੈਂਸ਼ੀਅਲ ਹੈਗੀ ਹੈ, ਤੇ ਬੇਸਿਕਸ ਆਫ ਗ੍ਰਾਮਰ ਵਿਲ ਬੀ ਡਨ ਇਨ ਬੋਥ ਦਾ ਕਲਾਸਿਸ, ਚਾਹੇ ਕੈਂਪ ਚ ਹੈਗਾ ਜਾਂ ਅਦਰਵਾਈਜ਼ ਜਿਹੜੇ ਬਾਕੀ ਕੋਰਸਿਸ ਚੱਲ ਰਹੇ ਹੈਗੇ, ਜਿਹੜੇ ਪ੍ਰੋਫੈਸ਼ਨਲਸ ਹੈਗੇ ਨੇ ਈਵਨ ਉਹਨਾਂ ਨੂੰ ਵੀ ਜਿਹੜਾ ਹੈਗਾ ਕਈ ਵਾਰੀ ਹੈਲਪਿੰਗ ਵਰਬਸ ਜਾਂ ਟੈਂਸਿਸ ਦੇ ਬਾਰੇ ਜਿਹੜਾ ਹੈਗਾ ਨੌਲੇਜ ਹੁੰਦੀ ਹੈ, ਬਟ ਉਹਨਾਂ ਦੀ ਐਪਲੀਕੇਸ਼ਨ ਦੀ ਨੌਲੇਜ ਜਿਹੜੀ ਹੈਗੀ ਉਹਨਾਂ ਨੂੰ ਨਹੀਂ ਹੁੰਦੀ ਹੈ, ਸੋ ਉਹਦੀ ਜਿਹੜੀ ਐਪਲੀਕੇਸ਼ਨ ਐਸਪੈਕਟ ਹੈਗਾ ਉਹਦੇ ਉੱਤੇ ਜਿਹੜਾ ਹੈਗਾ ਜ਼ੋਰ ਦਿੱਤਾ ਚਾਹੀਦਾ।
0: ਜੀ ਮੈਮ, ਜਦੋਂ ਕੋਈ ਇਨਸਾਨ ਇਹ ਜਿਹੜਾ ਕੋਰਸ ਹੈ ਉਹ ਕੰਪਲੀਟ ਕਰ ਲੈਂਦਾ ਹੈਗਾ, ਉਸ ਤੋਂ ਬਾਅਦ ਕਿਹੜੀਆਂ ਉਸ 'ਚ ਚੇਂਜਸ ਆਉਂਦੀਆਂ ਹੈਗੀਆਂ, ਯਾਨੀ ਕਿ ਕਿਹੜੀਆਂ ਇੰਪਰੂਵਮੈਂਟਸ ਉਸ ਬੱਚੇ ਜਾਂ ਉਸ ਇਨਸਾਨ ਦੇ ਵਿੱਚ ਆਉਂਦੀਆਂ ਹੈਗੀਆਂ ਜਿਹੜੀਆਂ ਕਿ ਕਿਤੇ ਨਾ ਕਿਤੇ ਉਹਦੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਉਹਨਾਂ ਨੂੰ ਇੱਕ ਬਿਹਤਰ ਪ੍ਰੋਫੈਸ਼ਨਲ ਬਣਾਉਣ ਦੇ ਵਿੱਚ ਹੈਲਪ ਕਰਦੀਆਂ?
1: ਦੇਖੋ ਜੀ, ਔਨ ਦਾ ਕੰਪਲੀਸ਼ਨ ਆਫ ਦਾ ਕੋਰਸ ਆਈ ਫੀਲ ਦੈਟ ਦਾ ਲਰਨਰ ਵੁੱਡ ਡੈਫੀਨੇਟਲੀ ਬੀ ਇਕਵਿਪਡ ਵਿਦ ਕੌਨਫੀਡੈਂਸ। ਨੰਬਰ 1 ਜਿਹੜੀ ਗੱਲ ਹੈਗੀ ਉਹ ਕੌਨਫੀਡੈਂਸ ਹੈ, ਇੰਪਰੂਵਡ ਪਰਸਨੈਲਿਟੀ ਐਂਡ ਬੈਟਰ ਐਕਸਪ੍ਰੈਸ਼ਨ ਐਂਡ ਕਲੈਰਿਟੀ ਆਫ ਥੋਟ। ਇਸ ਚੀਜ਼ ਨੂੰ ਜਿਹੜਾ ਹੈਗਾ ਮੈਂ ਸੋਚਦੀ ਹਾਂ ਕਿ ਇਹ ਜ਼ਰੂਰ ਜਿਹੜਾ ਹੈਗਾ ਆ ਜਾਏਗਾ। ਕਮਿਊਨੀਕੇਸ਼ਨ ਦੇ ਦੋ ਐਸਪੈਕਟ ਹੁੰਦੇ ਨੇ ਕਿ ਇੱਕ ਤਾਂ ਅਸੀਂ ਵਾਟ ਵੀ ਆਰ ਸੇਇੰਗ, ਅਨਦਰ ਐਸਪੈਕਟ ਇਜ਼ ਹਾਓ ਵੀ ਆਰ ਸੇਇੰਗ, ਸੋ ਦੈਟ ਮੇਕਸ ਦੀ ਇੰਪੈਕਟ।
0: ਸੋ ਮੈਮ, ਅੱਜ ਕੱਲ੍ਹ ਜਿਹੜਾ ਗਰਮੀ ਬਹੁਤ ਜ਼ਿਆਦਾ ਹੈਗੀ ਹੈ, ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਸਾਨੂੰ ਇਹ ਵੀ ਹੁੰਦਾ ਕਿ ਅਸੀਂ ਘਰੇ ਬੈਠੀ ਕਲਾਸਾਂ ਲਾ ਲਈਏ, ਤਾਂ ਕੀ ਜਿਹੜਾ ਟੋਪਰਸ ਇੰਗਲਿਸ਼ ਹੈਗਾ ਆਨਲਾਈਨ ਕਲਾਸਿਸ ਵੀ ਦੇ ਰਿਹਾ?
1: ਯੈਸ, ਡੈਫੀਨੇਟਲੀ ਆਨਲਾਈਨ ਕੋਰਸਿਸ ਆਰ ਆਲਸੋ ਅਵੇਲੇਬਲ, ਸੋ ਆਲ ਦੋਜ਼ ਲਰਨਰਸ ਹੂ ਆਰ ਫਿਜ਼ੀਕਲੀ ਅਨਏਬਲ ਟੂ ਕਮ ਟੂ ਮਾਈ ਸੈਂਟਰ, ਉਹਨਾਂ ਵਾਸਤੇ ਵੀ ਇੱਕ ਹੈਗੀ ਹੈ ਐਕਸਟੈਂਡਡ ਫੈਸਿਲਿਟੀ ਪ੍ਰੋਵਾਈਡ ਕੀਤੀ ਜਾ ਰਹੀ ਹੈਗੀ ਹੈ ਆਨਲਾਈਨ, ਬਟ ਅਫਕੋਰਸ ਆਨਲਾਈਨ ਇਜ਼ ਰਿਕੁਆਇਰਡ, ਬਟ ਦੈਨ ਨਥਿੰਗ ਕੈਨ ਬੀਟ ਦੀ ਫੇਸ ਟੂ ਫੇਸ ਆਫਲਾਈਨ ਮੋਡ ਆਫ ਇੰਟਰੈਕਸ਼ਨ।
0: ਸੋ ਐਡਵਾਂਟੇਜਸ ਕਿਹੜੇ ਕਿਹੜੇ ਹੋਣਗੇ ਜਿਹੜੇ ਬੱਚੇ ਆਫਲਾਈਨ ਜਾਂ ਆਨਲਾਈਨ ਕਲਾਸਿਸ ਲੈ ਰਹੇ ਆ ਤੁਹਾਡੇ?
1: ਐਡਵਾਂਟੇਜਸ ਦੋਨਾਂ ਨੂੰ ਇੱਕੋ ਜਿਹੀ ਹੋਣਗੇ, ਠੀਕ ਹੈ, ਬਿਕੋਜ਼ medium of taking the class jehdi hegi oh saadi apni choice hegi hai, because ultimately delivery part hegi hai oh ta teacher ne deni hegi hai, so I will be giving equal attention and focus in both offline as well as in the online mode.
0: ji program apne bilkul aakhri padhate hai, so ma'am chalde chalde mera sawal hai ki koi scholarship ya special offers ya koi discount jehde bacche ya vadde tade kol aa rahe hege unna layi hai?
1: dekho ji, camp jada hai shuru ho chukya already, it is already in operation, ode ch jada hai ga main ek early bird enrollment da main rakhya hoya hai system ki jehde early jehde enrollments hon gaya ode utte jada hai ga assi discount definitely de rahe ha, ਜੇ ਮੰਨ ਲਓ ਇੱਕ ਫੈਮਿਲੀ ਦੇ ਵਿੱਚ ਮੇਰੇ ਦੋ ਬੱਚੇ ਹੈ, ਤਿੰਨ ਬੱਚੇ ਹੈ, ਉਹਨਾਂ ਦੇ ਉੱਤੇ ਵੀ ਜਿਹੜੇ ਹੈਗੇ ਨੇ ਡਿਸਕਾਊਂਟਸ ਆਰ ਅਵੇਲੇਬਲ।
0: ਸੋ ਜੇਕਰ ਤੁਸੀਂ ਇਸ ਜਿਹੜੀਆਂ ਸੇਵਾਵਾਂ ਟੋਪਰਸ ਇੰਗਲਿਸ਼ ਹੱਬ ਤੁਹਾਨੂੰ ਦੇ ਰਿਹਾ ਉਹਨਾਂ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਪਹੁੰਚ ਸਕਦੇ ਹੋ ਜੀ ਟੋਪਰਸ ਇੰਗਲਿਸ਼ ਹੱਬ, ਟੀ ਪੁਆਇੰਟ ਭਾਗੂ ਰੋਡ, ਫਸਟ ਫਲੋਰ, ਬਠਿੰਡਾ। ਨੰਬਰ ਹੈ 98 700 77 300 23, 98 700 71 32 405। ਇਸੇ ਦੇ ਨਾਲ ਹੀ ਸਾਨੂੰ ਇਹ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ, ਰੱਬ ਰੱਖਾ।
2: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz ਤੇ।

ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦੇ ਲਈ ਪ੍ਰੋਗਰਾਮ ਯੁਵਾਣੀ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:59 ਤੇ 28 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣਦੇ

0: ਬਣਾਉਣ ਲਈ OMSC ਅਤੇ ਹੋਰ ਸਬੰਧਿਤ ਹਿੱਸੇਦਾਰਾਂ ਨਾਲ ਨਜ਼ਦੀਕੀ ਤਾਲਮੇਲ ਬਣਾਈ ਰੱਖਿਆ ਗਿਆ। ਮੰਤਰਾਲੇ ਨੇ ਵੀ ਕਿਹਾ ਕਿ ਸਫਲ ਬਚਾਅ ਕਾਰਜ ਅੰਤਰਰਾਸ਼ਟਰੀ ਸਮੁੰਦਰੀ ਸਹਿਯੋਗ ਦੀ ਪ੍ਰਭਾਵਸ਼ਾਲੀ ਅਤੇ ਖੇਤਰ ਵਿਚ ਸਮੁੰਦਰੀ ਬਚਾਅ ਅਧਿਕਾਰੀਆਂ ਵਿਚਕਾਰ ਮਜ਼ਬੂਤ ਤਾਲਮੇਲ ਵਿਧੀਆਂ ਨੂੰ ਉਜਾਗਰ ਕਰਦਾ ਹੈ। ਇਹ ਭਾਰਤੀ ਸਮੁੰਦਰੀ ਯਾਤਰੀਆਂ ਦੀ ਸੁਰੱਖਿਆ ਅਤੇ ਸਮੁੰਦਰੀ ਐਮਰਜੈਂਸੀ ਦੌਰਾਨ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨ ਲਈ ਭਾਰਤੀ ਜ਼ਾਹਿਰੀ ਕਾਰਜ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਦੁਪਹਿਰੇ ਕੁਵੈਤ ਦੇ ਅਮੀਰ ਸ਼ੇਖ ਮਿਸ਼ਾਲ ਅਲ ਅਹਿਮਦ ਅਲ ਜਾਬਰ ਅਲ ਸਬਾਹ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ। ਦੋਵਾਂ ਸਿਆਸਤਦਾਨਾਂ ਨੇ ਪੱਛਮੀ ਏਸ਼ੀਆ ਵਿਚ ਉਭਰ ਰਹੀਆਂ ਸੁਰੱਖਿਆ ਸਥਿਤੀ ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕੁਵੈਤ ਦੀ ਖੇਤਰੀ ਅਖੰਡਤਾ ਤੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਨੇ ਸ਼ਾਂਤੀ ਜਲਦੀ ਬਹਾਲ ਕਰਨ ਅਤੇ ਤਣਾਅ ਘਟਾਉਣ ਲਈ ਗੱਲਬਾਤ ਤੇ ਕੂਟਨੀਤੀ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਕੁਵੈਤ ਦੇ ਅਮੀਰ ਦਾ ਉੱਥੇ ਰਹਿੰਦੇ ਵੱਡੇ ਭਾਰਤੀ ਭਾਈਚਾਰੇ ਦੀ ਭਲਾਈ ਤੇ ਸੁਰੱਖਿਆ ਵੱਲ ਲਗਾਤਾਰ ਨਿੱਜੀ ਤੌਰ ਤੇ ਧਿਆਨ ਦੇਣ ਲਈ ਧੰਨਵਾਦ ਕੀਤਾ। ਬ੍ਰਿਕਸ ਖੇਤੀਬਾੜੀ ਸੰਮੇਲਨ ਅੱਜ ਮੱਧ ਪ੍ਰਦੇਸ਼ ਦੇ ਇੰਦੌਰ ਵਿਖੇ ਸ਼ੁਰੂ ਹੋ ਗਿਐ, ਜਿਸ ਵਿਚ 21 ਦੇਸ਼ਾਂ ਦੇ ਪ੍ਰਤੀਨਿਧ ਦੁਨੀਆਂ ਭਰ ਵਿਚ ਖੇਤੀਬਾੜੀ ਨੂੰ ਦਰਪੇਸ਼ ਕੁਝ ਸਭ ਤੋਂ ਵੱਧ ਚੁਣੌਤੀਆਂ ਤੇ ਚਰਚਾ ਕਰਨ ਲਈ ਇਕ ਥਾਂ ਇਕੱਠੇ ਹੋਏ ਨੇ। ਭਾਰਤ ਜਿਸ ਕੋਲ ਇਸ ਸਾਲ ਬ੍ਰਿਕਸ ਦੀ ਪ੍ਰਧਾਨਗੀ ਕਾਨਫਰੰਸ ਦੀ ਮੇਜ਼ਬਾਨੀ ਕਰ ਰਿਹਾ ਹੈ। ਪਹਿਲਾਂ ਦਿਨੇ ਗਤੀਵਿਧੀਆਂ ਨਾਲ ਭਰਿਆ ਹੋਇਆ ਸੀ। ਖੇਤੀਬਾੜੀ ਕਾਰਜ ਸਮੂਹ ਦੀਆਂ ਮੀਟਿੰਗਾਂ ਸਵੇਰੇ ਜਲਦੀ ਸ਼ੁਰੂ ਹੋਈਆਂ ਤੇ ਸ਼ਾਮ ਤੱਕ ਜਾਰੀ ਰਹੀਆਂ। ਪਹਿਲੇ ਸੈਸ਼ਨ ਨੇ ਦੁਨੀਆਂ ਭਰ ਦੇ ਕਿਸਾਨਾਂ ਤੇ ਜਲਵਾਯੂ ਤਬਦੀਲੀ ਦੇ ਵੱਧ ਰਹੇ ਪ੍ਰਭਾਵ ਨੂੰ ਉਜਾਗਰ ਕੀਤਾ। ਮੈਂਬਰ ਦੇਸ਼ਾਂ ਦੇ ਮਾਹਿਰਾਂ ਨੇ ਆਪਣੇ ਦ੍ਰਿਸ਼ਟੀਕੋਣ ਸਾਂਝੇ ਕੀਤੇ ਕਿ ਕਿਵੇਂ ਬਦਲਦੇ ਮੌਸਮ ਦੇ ਪੈਟਰਨ ਅਤੇ ਕੁਦਰਤੀ ਆਫ਼ਤਾਂ ਖੇਤੀਬਾੜੀ ਉਤਪਾਦਨ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ ਅਤੇ ਵਧੇਰੇ ਲਚਕੀਲੇ ਖੇਤੀ ਪ੍ਰਣਾਲੀ ਬਣਾਉਣ ਲਈ ਕਿਹੜੇ ਕਦਮ ਚੁੱਕੇ ਜਾ ਸਕਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRRNJ ਜਲੰਧਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ ਸਬਕਾ ਵਿਕਾਸ ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋ ਕੇ ਭਾਰਤ ਨੇ ਪਿਛਲੇ 12 ਸਾਲਾਂ ਵਿਚ ਬੇਮਿਸਾਲ ਤਬਦੀਲੀ ਦੇਖੀ ਏ। ਇਸ ਸਮੇਂ ਦੌਰਾਨ ਨਰੇਂਦਰ ਮੋਦੀ ਸਰਕਾਰ ਨੇ ਗਰੀਬਾਂ ਕਿਸਾਨਾਂ ਔਰਤਾਂ ਅਤੇ ਨੌਜਵਾਨਾਂ ਦੀ ਭਲਾਈ ਤੇ ਸ਼ਕਤੀਕਰਨ ਲਈ ਕਈ ਅਹਿਮ ਕਦਮ ਚੁੱਕੇ ਨੇ। ਆਕਾਸ਼ਵਾਣੀ ਖ਼ਬਰਾਂ ਵੱਖ ਵੱਖ ਮੁੱਖ ਖੇਤਰਾਂ ਵਿਚ ਸਰਕਾਰ ਦੇ ਯਤਨਾਂ ਬਾਰੇ ਇਕ ਵਿਸ਼ੇਸ਼ ਪੇਸ਼ਕਾਰੀ ਲੈ ਕੇ ਆਇਆ। ਅੱਜ ਅਸੀਂ ਸਰਕਾਰ ਵੱਲੋਂ ਸਿਹਤ ਸੰਭਾਲ ਦੇ ਖੇਤਰ ਵਿਚ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਾਂਗੇ। ਪੇਸ਼ ਹੈ ਇਕ ਰਿਪੋਰਟ।
1: ਪਿਛਲੇ 12 ਸਾਲਾਂ ਵਿਚ ਕੇਂਦਰ ਸਰਕਾਰ ਨੇ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਨੂੰ ਕਾਫੀ ਮਜ਼ਬੂਤ ਕੀਤਾ ਹੈ, ਜਿਸ ਨਾਲ ਇਹ ਪਹਿਲਾਂ ਨਾਲੋਂ ਵਧੇਰੇ ਪਹੁੰਚਯੋਗ, ਕਿਫਾਇਤੀ ਅਤੇ ਬਿਹਤਰ ਗੁਣਵੱਤਾ ਵਾਲੀ ਬਣ ਗਈ ਹੈ। 2018 ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੁਨੀਆਂ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਸਮਾਜਿਕ ਆਰਥਿਕ ਤੌਰ ਤੇ ਕਮਜ਼ੋਰ ਗਰੀਬ ਪਰਿਵਾਰਾਂ ਨੂੰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਬੀਮਾ ਪ੍ਰਦਾਨ ਕੀਤਾ ਜਾ ਰਿਹਾ ਹੈ। ਹੁਣ ਤੱਕ 44 ਕਰੋੜ ਤੋਂ ਵੱਧ ਆਯੁਸ਼ਮਾਨ ਕਾਰਡ ਬਣਾਏ ਜਾ ਚੁੱਕੇ ਨੇ ਅਤੇ 1,80,000 ਕਰੋੜ ਰੁਪਏ ਤੋਂ ਵੱਧ ਦਾ ਇਲਾਜ ਉਪਲਬਧ ਕਰਾਇਆ ਗਿਆ ਹੈ। ਸਰਕਾਰ ਨੇ ਹਰ ਮੁਹੱਲੇ ਵਿਚ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ 1,86,000 ਆਯੁਸ਼ਮਾਨ ਆਰੋਗਿਆ ਮੰਦਿਰ ਵੀ ਸਥਾਪਿਤ ਕੀਤੇ ਨੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਤਹਿਤ ਲੋਕਾਂ ਨੂੰ ਸਸਤੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ। ਸਰਕਾਰ ਨੇ ਵੱਧਦੀਆਂ ਸਿਹਤ ਸੰਭਾਲ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਡਾਕਟਰੀ ਸਿੱਖਿਆ ਦਾ ਵੀ ਪਸਾਰ ਕੀਤਾ। 2014 ਵਿਚ ਦੇਸ਼ ਵਿਚ ਸਿਰਫ 8 AIIMS ਸਨ, ਹੁਣ ਇਹ ਗਿਣਤੀ 23 ਹੋ ਗਈ ਹੈ। ਇਸ ਤੋਂ ਇਲਾਵਾ ਮੈਡੀਕਲ ਕਾਲਜਾਂ ਦੀ ਗਿਣਤੀ 387 ਤੋਂ ਵੱਧ ਕੇ 818 ਹੋ ਗਈ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਰਵਾਇਤੀ ਮੈਡੀਕਲ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਨਵੰਬਰ 2014 ਵਿਚ ਆਯੁਸ਼ ਮੰਤਰਾਲੇ ਦੀ ਸਥਾਪਨਾ ਕੀਤੀ। ਪਿਛਲੇ 12 ਸਾਲਾਂ ਵਿਚ ਕੇਂਦਰ ਸਰਕਾਰ ਨੇ ਹਸਪਤਾਲਾਂ ਦਾ ਪਸਾਰ ਕਰਕੇ ਅਤੇ ਮੁੱਢਲੀਆਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਕੇ ਸਿਹਤ ਸੰਭਾਲ ਸੇਵਾਵਾਂ ਨੂੰ ਸਾਰਿਆਂ ਲਈ ਵਧੇਰੇ ਪਹੁੰਚਯੋਗ ਅਤੇ ਬਿਹਤਰ ਬਣਾਇਆ ਹੈ। ਬੁਰੇ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖ਼ਬਰਾਂ ਲਈ ਮੈਂ ਕਾਜਲ।
0: ਸਰਕਾਰ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ 95,692 ਕਰੋੜ ਰੁਪਏ ਦੇ ਅੰਤਰਿਮ ਬਜਟ ਵੰਡ ਦੀ ਤਜਵੀਜ਼ ਰੱਖੀ ਏ, ਤਾਂ ਜੋ ਮਨਰੇਗਾ ਤੋਂ ਵਿਕਸਿਤ ਭਾਰਤ ਰੁਜ਼ਗਾਰ ਗਰੰਟੀ ਤੇ ਆਜੀਵਿਕਾ ਮਿਸ਼ਨ ਗ੍ਰਾਮੀਣ VBG ਰਾਮਜੀ ਵਿਚ ਸੁਚਾਰੂ ਤਬਦੀਲੀ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਕਾਨੂੰਨ ਅਗਲੇ ਮਹੀਨੇ ਦੀ 1 ਤਰੀਕ ਤੋਂ ਦੇਸ਼ ਭਰ ਵਿਚ ਲਾਗੂ ਹੋਏਗਾ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿਚ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਦਿਹਾਤੀ ਵਿਕਾਸ ਮੰਤਰੀਆਂ ਨਾਲ ਇਕ ਵਰਚੁਅਲ ਮੀਟਿੰਗ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਵਿਚ ਇਸ ਬਾਰੇ ਐਲਾਨ ਕੀਤਾ। ਰੱਖਿਆ ਮੰਤਰਾਲੇ ਨੇ ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿਚ ਇਕ 250 MW ਦੇ ਸੂਰਜੀ ਊਰਜਾ ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿਚ ਇਕ ਬੈਟਰੀ ਊਰਜਾ ਸਟੋਰੇਜ ਸਿਸਟਮ ਵੀ ਸ਼ਾਮਲ ਏ। ਇਹ 850 ਏਕੜ ਖਾਲੀ ਰੱਖਿਆ ਜ਼ਮੀਨ ਤੇ ਕਾਇਮ ਕੀਤਾ ਜਾਏਗਾ। ਮੰਤਰਾਲੇ ਵੱਲੋਂ ਆਪਣੇ ਕਿਸਮ ਦੇ ਇਸ ਪਹਿਲੇ ਪ੍ਰੋਜੈਕਟ ਵਿਚ ਰੱਖਿਆ ਜ਼ਮੀਨ ਤੇ ਏਕੀਕ੍ਰਿਤ BESS ਸਹਾਇਤਾ ਨਾਲ ਇਕ ਵੱਡੇ ਪੱਧਰ ਤੇ ਸੂਰਜ ਊਰਜਾ ਉਤਪਾਦਨ ਸਹੂਲਤ ਦਾ ਵਿਕਾਸ ਸ਼ਾਮਲ ਏ। ਆਖਿਰ ਚ ਖਾਸ ਖ਼ਬਰਾਂ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰਾ ਪਾਕਿਸਤਾਨ ਨੂੰ ਇਸ ਦੇ ਮਾੜੇ ਕੰਮਾਂ

0: आनंद माण लैंदे हां विनय पाल बुट्टर दी आवाज़ दे विच गाए ते लिखे इस गीत दा।
1: ਹੁਣ ਕੱਤਣ ਕੱਢਣ ਬੁਣਨ ਲਈ ਕਿਤੇ ਵਿੱਚ ਤਰਿੰਜਣੀ ਨਹੀਂ ਜਾਣਾ ਸਭ ਵੇਲ ਬੂਟੀਆਂ ਮੋਰ ਘੁੱਗੀਆਂ ਮੁੱਲ ਬਾਜ਼ਾਰੋਂ ਮਿਲ ਜਾਂਦੇ ਪਰ ਗਿੱਧਾ ਹਾਲੇ ਤੱਕ ਵੀ ਹੈ ਜਿੰਦ ਜਾਨ ਪੰਜਾਬਣ ਜੱਟੀਆਂ ਦੀ ਜਦ ਤਾੜੀ ਦੇ ਨਾਲ ਪਵੇ ਗੋਲੀ ਪੱਬ ਮੱਲੋ ਜ਼ੋਰੀ ਹਿੱਲ ਜਾਂਦੇ ਪੱਬ ਮੱਲੋ ਜ਼ੋਰੀ ਹਿੱਲ ਜਾਂਦੇ

0: ਸ੍ਰੀਕਾਲ
1: ਜੀ, ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਬੋਲਦੇ ਹੋ ਤੇ ਕਿੱਥੋਂ?
0: ਮੈਂ ਜੀ ਜਸਵੀਰ ਫੌਜੀ ਟੇਲਰ ਮਾਸਟਰ ਬੋਲਦਾ ਜੀ, ਪਿੰਡ ਸੇਲਬਰਾ ਤੋਂ ਰਾਮਪਾ ਸਿੰਘ ਦੇ ਨਜ਼ਦੀਕ ਬਾਬਾ ਸਾਹਿਬ ਦੇ ਸਥਾਨ ਤੋਂ ਜੀ।
1: ਜੀ ਤੇ ਬਾਈ ਜੀ, ਗੀਤ ਕਿਹਨਾਂ ਦੀ ਆਵਾਜ਼ ਚ ਸੁਣਵਾ ਦਈਏ?
0: ਗੀਤ ਆ ਜੀ ਸ੍ਰੀ ਕੁਲਦੀਪ ਮਾਨਕ ਦੀ ਆਵਾਜ਼, ਧਰਮਟ ਗੀਤ ਆ ਜੀ, ਤਿੱਖਾ ਚੱਲ ਅਸੀਂ ਸੁਪਿਆਰਾ, ਮੁੱਖੋ ਸਤਨਾਮ ਬੋਲਿਆ। ਬਾਕੀ ਜੀ 90 ਸਾਲ ਪੂਰੇ ਹੋਣ ਦੇ ਖੁਸ਼ੀ ਦੇ ਵਿੱਚ ਆਕਾਸ਼ਵਾਣੀ ਦੀ ਟੀਮ ਨੂੰ ਤੇ ਪੂਰੇ ਸੰਸਾਰ ਨੂੰ ਜੀ ਲੱਖ ਲੱਖ ਵਧਾਈਆਂ ਜੀ।
1: ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਬਾਈ ਜੀ, ਪ੍ਰੋਗਰਾਮ ਚ ਸ਼ਾਮਿਲ ਹੋਣ ਦੇ ਲਈ ਧੰਨਵਾਦ। ਤੁਹਾਡਾ ਗੀਤ ਆ ਗਿਆ ਜੀ।

0: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਜੀ 7:53 ਤੇ 21 ਸਕਿੰਟ ਦਾ, ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਬਾਈ ਜੀ, ਜੀ ਜੀ ਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਨਾਮ ਦੱਸ ਦਿਓ ਬਾਈ ਜੀ, ਤੇ ਕਿੱਥੋਂ ਗੱਲ ਕਰ
1: ਰਹੇ ਹੋ? ਦਰਸ਼ਨ ਸਿੰਘ ਬੋਲਦੇ ਜੀ, ਬੱਲੋ ਮਿੱਠੀ ਤੋਂ ਜੀ।
0: ਜੀ ਤੇ ਬਾਈ ਜੀ, ਗੀਤ ਦੱਸ ਦਿਓ ਜੀ, ਕਿਹਨਾਂ ਦੀ
1: ਆਵਾਜ਼?
0: ਹਾਂਜੀ ਹਾਂਜੀ, ਜਲਦੀ ਨਾਲ ਨਾਮ ਲਓ ਜੀ। ਚਲੋ ਜੀ, ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ ਬਾਈ ਜੀ। ਤੇ ਸਰੋਤਿਓ, ਆਪਾਂ ਇਹਨਾਂ ਦੀ ਪਸੰਦ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਤੇ ਤੁਸੀਂ ਡਾਇਲ ਕਰੋ 0164-22-4131 ਸਟੂਡੀਓ ਦਾ ਨੰਬਰ, ਤੇ ਸੁਣੋ ਆਪਣੀ ਪਸੰਦ ਦੇ ਪੰਜਾਬੀ, ਹਿੰਦੀ ਤੇ ਫਿਲਮੀ ਤੇ ਗੈਰ ਫਿਲਮੀ ਗੀਤ।
2: ਪੇਸ਼ ਹੈ ਸਭ ਕਾ ਫੇਵਰੇਟ
3: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।

0: ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:58 ਤੇ 50 ਸਕਿੰਟ ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਸਵਾਗਤ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ,
1: ਸਤਿ ਸ੍ਰੀ ਅਕਾਲ ਮੈਡਮ
0: ਜੀ। ਸਤਿ ਸ੍ਰੀ ਅਕਾਲ ਬਾਈ ਜੀ।
1: ਅਰਜਨ ਸਿੰਘ, ਪਿੰਡ ਮਾਲੇਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ
0: ਜੀ। ਅਰਜਨ ਬਾਈ ਜੀ, ਗੀਤ ਦੱਸ ਦਿਓ ਜੀ, ਕਿਹਨਾਂ ਦੀ ਆਵਾਜ਼ ਚ ਤੇ ਕਿਹੜਾ ਸੁਣੋਗੇ?
1: ਸੋਨੂ ਨਿਗਮ ਦੀ ਆਵਾਜ਼ ਚ ਸੁਣਾ ਦਿਓ ਮੇਰੀ ਦੁਨੀਆ ਮੈਂ ਆ ਕੇ
0: ਜੀ। ਫਿਲਮ ਤੁੰਬਿੰਦ ਦਾ ਜ਼ਰੂਰ ਸੁਣਾਵਾਂਗੇ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ।
1: ਥੈਂਕ ਯੂ ਜੀ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 8:02 ਤੇ 20 ਸਕਿੰਟ ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ
2: ਹੈਲੋ, ਸਤਿ ਸ੍ਰੀ ਅਕਾਲ ਮੈਮ
1: ਜੀ। ਸਤਿ ਸ੍ਰੀ ਅਕਾਲ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
2: ਗਗਨਦੀਪ ਜੀ ਨਾਮ, ਪਿੰਡ ਵੰਗੀਰਗੂ
1: ਜੀ। ਗਗਨਦੀਪ ਜੀ, ਜਦੋਂ ਤੁਸੀਂ ਰੇਡੀਓ ਤੇ ਗੱਲ ਕਰਨੀ ਹੁੰਦੀ ਹੈ ਸਾਡੇ ਨਾਲ ਤਾਂ ਰੇਡੀਓ ਸੈੱਟ ਤੋਂ ਕਿਰਪਾ ਕਰਕੇ ਦੂਰ ਹੋ ਕੇ ਗੱਲ ਕਰਿਆ ਕਰੋ। ਤੇ ਕਿਹੜਾ ਗੀਤ ਸੁਣਵਾ ਦਈਏ, ਕਿਹਨਾਂ ਦੀ ਆਵਾਜ਼ ਚ?
2: ਹਰਭਜਨ ਮਾਨ ਦਾ ਮਾਂ ਗੀਤ ਸੁਣਾ ਦਿਓ ਜੀ।
1: ਜੀ, ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ।
2: ਥੈਂਕ ਯੂ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 MHz।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 8:07 ਤੇ 20 ਸਕਿੰਟ ਦਾ, ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ।
2: ਹੈਲੋ
1: ਜੀ, ਸਵਾਗਤ ਪ੍ਰੋਗਰਾਮ ਚ। ਆਪਣਾ ਨਾਮ ਸਰੋਤਿਆਂ ਨੂੰ ਦੱਸ ਦਿਓ ਜੀ, ਕੌਣ ਬੋਲਦੇ ਹੋ ਤੇ ਕਿੱਥੋਂ?
2: ਮੈਮ ਖੁਸ਼ਪ੍ਰੀਤ ਕੌਰ ਭਾਗੀ ਵੱਲ ਜਾਂਦੇ
1: ਜੀ। ਖੁਸ਼ਪ੍ਰੀਤ ਜੀ, ਕਿਹੜਾ ਗੀਤ ਸੁਣਨਾ ਹੈ, ਕਿੰਨਾ ਦੀ ਆਵਾਜ਼ ਚ?
2: ਆਰਮੇਸ਼ਾ ਜੀ।
1: ਜੀ ਜ਼ਰੂਰ ਸੁਣਾਵਾਂਗੇ, ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ।
2: ਸ਼ੁਕਰੀਆ ਜੀ।

0: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 8:11 ਤੇ 38 ਸਕਿੰਟ ਦਾ ਤੇ ਇੱਕ ਹੋਰ ਸਰੋਤਾ ਚਲਦੇ ਚਲਦੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਗਏ ਨੇ ਜੀ। ਬਹੁਤ ਬਹੁਤ ਸਵਾਗਤ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ
1: ਭੈਣੇ, ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਬਾਈ ਜੀ, ਕਿੱਥੋਂ ਤੇ ਕੌਣ ਬੋਲਦੇ ਹੋ?
1: ਕਾਕਾ ਮਾਨ ਬੋਲਦਾ, ਆਪਣੇ ਪਿੰਡ ਉੱਟ ਭਗਤ ਰਾਮ, ਜ਼ਿਲ੍ਹਾ ਮਾਨਸਾ
0: ਜੀ। ਤੇ ਗੀਤ ਦੱਸ ਦਿਓ ਬਾਈ ਜੀ, ਕਿਹੜਾ ਸੁਣਵਾ ਦਈਏ?
1: ਗੀਤ ਹੋ ਗਈ ਭੈਣੇ ਨਰਿੰਦਰ ਬੀਬਾ ਦਾ, ਗੱਲ ਸੋਚ ਕੇ ਕਰੀ
0: ਜੀ। ਜ਼ਰੂਰ ਸੁਣਾਵਾਂਗੇ ਬਾਈ ਜੀ। ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ।
1: ਮੌਸਮ ਬਾਰੇ ਪੁੱਛੀ ਨੀ ਭੈਣੇ,
0: ਦੱਸ ਦਿਓ ਜੀ ਕੀ ਹਾਲ ਚਾਲ ਹੈ ਮੌਸਮ ਦਾ ਤੁਹਾਡੇ ਆਲੇ ਪਾਸੇ?
1: ਸਾਡੇ ਪਿੰਡ 3 ਵਾਰੀ ਤਾਂ ਗੜੇ ਆਏ ਜੀ
0: ਅੱਜ,
1: ਰੋਕ ਰੋਕ ਕੇ। ਹਾਂ ਭੈਣੇ, 3-4 ਤੇ ਕਣੀਆਂ ਆ ਗਈਆਂ, ਉਦੋਂ ਤੇ ਗੜੇ ਆ ਗਏ, ਫੇਰ ਰੋਕ ਕੇ ਦੁਬਾਰੇ ਗੜੇ ਆ ਗਏ।
0: ਚਲੋ ਠੀਕ ਹੈ, ਮਤਲਬ AC ਲਾਤਾ ਰੱਬ ਨੇ, ਹਨਾ?
1: ਹਾਂਜੀ, AC ਲਾਤਾ ਰੱਬ ਨੇ, ਲਾਤਾ ਜੀ। ਹਾਂ
0: ਚਲੋ ਠੀਕ ਹੈ ਬਾਈ ਜੀ, ਧੰਨਵਾਦ ਤੁਹਾਡਾ ਮੌਸਮ ਬਾਰੇ ਜਾਣਕਾਰੀ ਦੇਣ ਲਈ।
1: ਨੁਕਸਾਨ ਵੀ ਕਰਤਾ ਜੀ?
0: ਹਾਂ ਉਹ ਚਲੋ ਕੋਈ ਗੱਲ ਨੀ ਜੀ, ਦੇਖੋ ਤੁਸੀਂ ਜਾਣਕਾਰੀ ਦਿੱਤੀ, ਬਾਕੀ ਪਰਮਾਤਮਾ ਦੀ ਰੰਗ ਨਿਆਰੇ ਹੈ ਜੀ।
1: ਮੈਂ ਵੀ ਖੇਤੀ ਕਰਦਾ ਜੀ, ਕਾਲਜ ਮੁੱਠੀ ਚ ਆਇਆ ਪਿਆ ਸੀ ਘਰੇ ਬੈਠਿਆਂ
0: ਦਾ। ਹਾਂ ਇਹ ਤਾਂ ਹੈ, ਬਿਲਕੁਲ ਬਿਲਕੁਲ। ਦੇਖੋ ਜਿਵੇਂ ਨੀ ਕਹਿੰਦੇ ਹੁੰਦੇ ਵੀ ਜੋ ਸਮੇਂ ਤੇ ਚੀਜ਼ ਹੁੰਦੀ ਹੈ ਉਹੀ ਠੀਕ ਲੱਗਦੀ ਹੁੰਦੀ ਹੈ, ਜੋ ਬੇਸਮੇਂ ਬੇਮੌਸਮੀ ਜੋ ਬਰਸਾਤ ਹੁੰਦੀ ਹੈ ਉਹ ਕਈ ਵਾਰ ਮਾਰ ਵੀ ਕਰ ਜਾਂਦੀ ਹੈ। ਖੈਰ ਕੋਈ ਗੱਲ ਨੀ, ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ, ਸਮਾਂ ਥੋੜਾ ਬਾਈ ਜੀ।
1: ਹਾਂਜੀ, ਬੁੜੀਆਂ ਕਹਿੰਦੀ ਰੱਬ ਇਹ ਕੀ ਕਰੀ ਜਾਂਦਾ, ਮੈਂ ਕਿਹਾ ਇਹ ਕਿਹੜਾ ਆਪਾਂ ਨੂੰ ਪੁੱਛ ਕੇ ਕਰਦਾ।
0: ਚਲੋ ਠੀਕ ਹੈ।